ਇਹ ਜਿਹੜਾ ਮਾਲਕ ਨੇ ਮਨੁੱਖਾ ਸਰੀਰ ਬਖਸ਼ਿਸ਼ ਕੀਤਾ ਹੈ ਨਾ, ਮਨੁੱਖ ਦੀ ਇਹ ਆਦਤ ਹੈ, ਇਹ ਫਿਤਰਤ ਹੈ, ਇਹ ਸੁਭਾਅ ਹੈ ਇਸ ਸਰੀਰ ਨੂੰ ਸੋਹਣਾ ਬਣਾਉਣ ਦੇ ਲਈ, ਸੁੰਦਰ ਬਣਾਉਣ ਦੇ ਲਈ ਬਹੁਤ ਕੋਸ਼ਿਸ਼ਾਂ ਕਰਦਾ ਹੈ ਕਿ ਮੈਂ ਦੂਸਰੇ ਨੂੰ ਸੋਹਣਾ ਦੇਖਾਂ, ਮੈਂ ਦੂਸਰੇ ਨੂੰ ਚੰਗਾ ਲੱਗਾਂ। ਇਹ ਬਾਜ਼ਾਰਾਂ ਚੋਂ ਖਰੀਦ ਕੇ ਉਹਨਾਂ ਵਸਤੂਆਂ ਨੂੰ ਸੇਵਨ ਕਰਦਾ ਹੈ ਜਿਨ੍ਹਾਂ ਵਸਤੂਆਂ ਤੋਂ ਉਹਨੂੰ ਲੱਗਦਾ ਹੈ ਕਿ ਇਹ ਮੈਨੂੰ ਸੁੰਦਰ ਬਣਾ ਸਕਦੀਆਂ ਹਨ, ਮੇਰੇ ਸਰੀਰ ਨੂੰ ਸੁੰਦਰ ਬਣਾ ਸਕਦੀਆਂ ਹਨ, ਮੈਂ ਸੋਹਣਾ ਬਣ ਸਕਦਾ ਹੈ। ਸਤਿਗੁਰੂ ਜੀ ਦੀ ਬਾਣੀ ਸਾਨੂੰ ਸਮਝਾਉਂਦੀ ਹੈ ਕਿ ਇਸ ਨਾਸ਼ਵਾਨ ਸੰਸਾਰ ਨੂੰ, ਇਸ ਨਾਸ਼ਵਾਨ ਸਰੀਰ ਨੂੰ ਸੁੰਦਰ ਬਣਾਉਣ ਦੇ ਲਈ ਤੂੰ ਬਹੁਤ ਕੋਸ਼ਿਸ਼ਾਂ ਕਰ ਰਿਹਾ ਹੈ। ਇੱਥੇ ਮਿੱਟੀ ਹੈ, ਇੱਕ ਦਿਨ ਇਸਨੇ ਮਿੱਟੀ ਵਿੱਚ ਮਿਲ ਜਾਣਾ ਹੈ, ਕਿਉਂਕਿ ਇੱਥੇ ਕਿਸੇ ਨੂੰ ਨਹੀਂ ਪਤਾ ਕਿ ਮਾਲਕ ਨੇ ਅਗਲਾ ਸਵਾਸ ਦੇਣਾ ਹੈ ਕਿ ਨਹੀਂ ਦੇਣਾ। ਭਾਵੇਂ ਬਹੁਤ ਸਿਆਣਾ ਹੋ ਗਿਆ ਹੈ ਮਨੁੱਖ, ਬੜੀ ਤਰੱਕੀ ਕਰ ਲਈ ਹੈ, ਪਰ ਇਹ ਜਿਹੜੀ ਜੀਵਨ ਅਤੇ ਮੌਤ ਦੀ ਗੱਲ ਹੈ ਨਾ, ਇਹ ਸਿਰਫ ਤੇ ਸਿਰਫ ਉਸ ਪਰਿਪੂਰਨ ਪਰਮਾਤਮਾ ਦੇ ਹੱਥ। ਮਨੁੱਖ ਨੂੰ ਤਾਂ ਇਹ ਵੀ ਨਹੀਂ ਪਤਾ ਕਿ ਅਗਲਾ ਸਵਾਸ ਆਉਣਾ ਹੈ ਜਾਂ ਨਹੀਂ ਆਉਣਾ, ਇਹ ਡੋਰ ਵੀ ਉਸ ਮਾਲਕ ਦੇ ਹੱਥ ਹੈ। ਇਸ ਸਰੀਰ ਨੂੰ ਸੁੰਦਰ ਬਣਾਉਣ ਦੇ ਬੜੇ ਉਪਰਾਲੇ ਕੀਤੇ, ਬੜੇ ਯਤਨ ਕੀਤੇ, ਬੜੀਆਂ ਵਸਤੂਆਂ ਦਾ ਸੇਵਨ ਕੀਤਾ, ਪਰ ਸਤਿਗੁਰੂ ਜੀ ਸਾਨੂੰ ਸਮਝਾਉਂਦੇ ਹਨ ਕਿ ਕਦੇ ਇਸ ਮਨ ਨੂੰ ਵੀ ਸੁੰਦਰ ਬਣਾਉਣ ਦੀ ਕੋਸ਼ਿਸ਼ ਕੀਤੀ ਹੈ? ਜਿੰਨੀ ਕੋਸ਼ਿਸ਼ ਤੂੰ ਇਹ ਸਰੀਰ ਨੂੰ ਸੁੰਦਰ ਬਣਾਉਣ ਲਈ ਕਰ ਰਿਹਾ ਹੈ, ਕਦੇ ਆਪਣੇ ਮਨ ਨੂੰ ਵੀ ਸੁੰਦਰ ਬਣਾਉਣ ਦੀ ਕੋਸ਼ਿਸ਼ ਕੀਤੀ ਹੈ? ਸੋਚਿਆ ਹੈ ਕਿ ਇਹ ਕਿਵੇਂ ਸੁੰਦਰ ਬਣਨਾ ਹੈ, ਕਿਉਂਕਿ ਮਨ ਤੇ ਨਾ ਬਾਜ਼ਾਰੀ ਵਸਤੂਆਂ ਨਾਲ ਸੁੰਦਰ ਨਹੀਂ ਬਣਨਾ। ਇਸ ਨੂੰ ਸੁੰਦਰ ਬਣਾਉਣ ਦੀ ਕਿਸ ਚੀਜ਼ ਦੀ ਜ਼ਰੂਰਤ ਹੈ? ਉਹ ਹੈ ਇਹ ਮਨ ਸੁੰਦਰ ਆਪਣਾ, ਹਰ ਨਾਮ ਮਜੀਠੇ ਰੰਗਰੀ। ਇਸ ਨੂੰ ਪ੍ਰਭੂ ਦੇ ਨਾਮ ਦੇ ਵਿੱਚ ਰੰਗਣਾ ਪਏਗਾ। ਇਸ ਮਨ ਨੂੰ ਸੁੰਦਰ ਬਣਾਉਣ ਲਈ ਇਹਨਾਂ ਦੁਨਿਆਵੀ ਵਸਤੂਆਂ ਦੀ, ਸੰਸਾਰਿਕ ਪਦਾਰਥਾਂ ਦੀ ਜ਼ਰੂਰਤ ਨਹੀਂ ਹੈ, ਇਸ ਮਨ ਨੂੰ ਸੁੰਦਰ ਬਣਾਉਣ ਦੇ ਲਈ ਪ੍ਰਭੂ ਦੇ ਨਾਮ ਦੀ ਜ਼ਰੂਰਤ ਹੈ, ਹਰੀ ਦੇ ਨਾਮ ਦੀ ਜ਼ਰੂਰਤ ਹੈ, ਗੁਰੂ ਦੇ ਸ਼ਬਦ ਦੀ ਜ਼ਰੂਰਤ ਹੈ। ਸ਼ਾਇਦ ਸਾਡਾ ਜ਼ੋਰ ਇਸ ਸਰੀਰ ਨੂੰ ਸੁੰਦਰ ਬਣਾਉਣ ਲਈ ਲੱਗਿਆ ਹੈ, ਮਨ ਵਾਲੇ ਪਾਸੇ ਕਿਸੇ ਦਾ ਧਿਆਨ ਨਹੀਂ, ਕਿਉਂਕਿ ਫੈਸਲਾ ਤੇ ਆਖਿਰ ਮਨ ਦਾ ਹੋਣਾ ਹੈ ਨਾ। ਸਰੀਰ ਤੇ ਮਿੱਟੀ ਹੈ, ਇਸਨੇ ਮਿੱਟੀ ਵਿੱਚ ਮਿਲ ਜਾਣਾ ਹੈ, ਇਸ ਦੀ ਕੋਈ ਵੈਲਿਊ ਨਹੀਂ, ਕੋਈ ਅਹਿਮੀਅਤ ਨਹੀਂ ਹੈ। ਆਓ ਗੁਰੂ ਪਿਆਰਿਓ, ਇਹ ਸਾਨੂੰ ਮਾਲਕ ਨੇ ਸਤਸੰਗਤ ਵੀ ਇਸੇ ਲਈ ਬਖਸ਼ਿਸ਼ ਕੀਤੀ ਹੈ ਕਿ ਇੱਥੇ ਆ ਕੇ ਸਾਨੂੰ ਪਤਾ ਲੱਗੇ ਇਹ ਮਨ ਸੁੰਦਰ ਕਿਵੇਂ ਬਣਨਾ ਹੈ, ਤੇ ਇਸ ਸੁੰਦਰ ਹੋਏ ਮਨ ਦੇ ਨਾਲ ਫਿਰ ਪ੍ਰਭੂ ਦਾ ਸਿਮਰਨ ਕਿਵੇਂ ਕਰਨਾ ਹੈ। ਸਾਰੇ ਗੁਰੂ ਕਿਰਪਾ, ਇਹ ਮਨ ਸੁੰਦਰ ਆਪਣਾ, ਹਰ ਨਾਮ ਮਜੀਠੈ ਰੰਗਰੀ, ਤਿਆਗ ਸਿਆਣਪ ਚਾਤਰੀ ਤੂੰ ਜਾਣ ਗੋਪਾਲ ਨੇ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਰ ਯੁਗ ਯੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਰ ਨਾਖਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦਿਓ ਮੁਖ ਲਾਇਆ। ਜਨ ਨਾਨਕ ਐਸਾ ਹਰ ਸੇਵਿਆ, ਅੰਤ ਲਏ ਛਡਾਇਆ। ਸਲੋਕ ਮਹੱਲਾ ਪਹਿਲਾ।

ਪ੍ਰਸਾਦ ਸੋ ਦਰ ਤੇਰਾ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਤੇਰੇ ਨਾਦ ਅਨੇਕ ਅਸੰਖਾ ਕਿਤੇ ਤੇਰੇ ਵਾਵਣ ਹਾਰੇ

ਆਈ। ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ, ਕਰ ਕਰ ਦੇਖੈ ਕੀਤਾ ਆਪਣਾ ਜਿਉਂ ਤਿਸ ਦੀ ਵਡਿਆਈ। ਜੋ

ਮਾਇਆ ਨਾਉ। ਸਾਚੇ ਨਾਮ ਕੀ ਲਾਗੈ ਭੂਖ, ਉਤ ਭੁਖੈ ਖਾਏ ਚਲੀਐ ਦੁਖ। ਸੋ ਕਿਉਂ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚੈ ਨਾਏ ਰਹਾਉ। ਸਾਚੇ ਨਾਮ ਕੀ ਤਿਲ ਵਡਿਆਈ, ਆਖ ਥਕੇ ਕੀਮਤ ਨਹੀਂ ਪਾਈ। ਜੇ ਸਭ ਮਿਲਕੈ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ।

ਨਾਨਕ ਤਿਨ ਕੁਰਬਾਣਾ। ਹਰ ਧਿਆਵਹਿ ਹਰ ਧਿਆਵਹਿ ਤੁਦ ਜੀ ਸੇ ਜਾਨ, ਜੁਗ ਮੈਂ ਸੁਖ ਵਾਸੀ ਸੇ ਮੁਕਤ ਭਏ, ਜਿਨ ਹਰ ਧਿਆਇਆ ਜੀ ਤਿਨ ਟੂਟੀ ਜਮ ਕੀ ਫਾਸੀ। ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ।

उपसमासी से तन जिन हर त्याया जी जन नानक तिन बल जासी तेरी भगत

ਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ ਘਰ ਤਾਂ ਤੇਰਾ ਸਭ ਕਿਛੁ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟਹਾਉ ਜਿਸ ਦੀਆਂ ਇਹ ਵਡਿਆਈਆਂ ਕਹੈ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ

ਸੰਭਾਲੇ ਸਾਹੇ ਸਾਹੇ ਬਿਰਥਾ ਕੋਏ ਨਾ ਜਾਏ ਜੇ ਆਵੇ ਤੋ ਦਿਆਹੇ। ਸਲੋਕ ਮਹੱਲਾ ਪੰਜਵਾਂ ਅੰਤਰ ਗੁਰ ਆਰਾਧਣਾ ਜਿਹਵਾ ਜਪ ਗੁਰ ਨਾਉ ਨੇਤਰੀ ਸਤਿਗੁਰ ਪੇਖਣਾ ਸਰਵਣੀ ਸੁਨਣਾ ਗੁਰ ਨਾਉ ਸਤਿਗੁਰ ਸੇ ਤੀਰਤਿਆ ਦਰਗਹਿ ਪਾਈਐ ਠਾਉ। ਕਹੁ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵਾਥ ਦੇ ਜਗ ਮਹਿ ਉੱਤਮ ਕਾਢੀਐ ਵਿਰਲੇ ਕੇ ਮਹੱਲਾ ਪੰਜਵਾਂ ਰੱਖ।

ਸਤਸੰਗਤ ਜੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਸ ਭਗਵਤੀ ਪਾਤਸ਼ਾਹ ਦਸਵੀਂ ਪ੍ਰਿਤਮ ਭਗਵਤੀ ਸਿਮਰ ਕਹੇ ਗੁਰੂ ਨਾਨਕ ਲਈ ਤਿਆਹ ਫਿਰ ਅੰਕਿਤ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਇ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਤਿਆਹ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਾਰਨ ਉਹਨੇ ਦਿਆਵਤ ਆਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹ ਦੇ ਪੁੱਤਰ ਆਤਮਕ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠਦਾਰ ਦਾ ਧਿਆਨ ਕਰਕੇ ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ ਗਰੀਬਨ ਮਹਾਰਾਜ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਹੱਡੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਵੰਡ ਛਕਿਆ ਦੇਹ ਚਲਾਈ ਤੇ ਵਾਹੀ ਦੇਹ ਕੰਢੇੜ ਕੀ ਦਰਦ ਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਜਿੰਨਾ ਸਿੰਘਾਂ ਸਿੰਘਣੀਆਂ ਧਰਮ ਹੇਠ ਸੀ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲਵਾਈਆਂ ਚਰਖੜੀਆਂ ਦੇ ਚੜੇ ਹਰ ਨਚਰਾਏ ਗਏ ਗੁਰਦੁਆਰੇ ਸਿਆਵਾ ਤੇ ਕੁਰਬਾਨੀਆਂ ਕੀਤਾ ਧਰਮ ਨੇ ਆ ਰਿਹਾ ਸੀ ਕਿਸੇ ਦੇ ਸਤਸੰਗ ਨਿਭਾਇਆ ਤਿੰਨਾ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਤੱਕ ਧੰਸਵਾਦ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚੇਤਾ ਹੈ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਗੁਰੂ ਖਾਲਸਾ ਸਾਹਿਬ ਤਾਂ ਰੱਖਿਆ ਰਿਆਇਤ ਦੇਖਦੇ ਕੀ ਫਤਿਹ ਬਿਰਧ ਕੀ ਪੈਚ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੁਰਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਚੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੇ ਮਤ ਪੱਧ ਕੇ ਰਾਖੇ ਆਪ ਵਾਹਿਗੁਰੂ ਗੁਰੂ ਗਰੀਬ ਨਿਵਾਜ ਪੰਜੇ ਸਦਾ ਸਹਾਇ ਦਿੱਤਾ ਜੀ ਗੁਰਦੁਆਰਾ ਨਨਕਾਣਾ ਸਾਹਿਬ ਪੰਜਾ ਸਾਹਿਬ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਆਪ ਦੇ ਪੰਥ ਨੂੰ ਵਿਛੋੜਿਆ ਗਿਆ ਹੈ ਉਹਨਾਂ ਦੇ ਕੋਲੇ ਦਰਸ਼ਨ ਦੀ ਦਾਤ ਤੇ ਸੇਵਾ ਸੰਭਾਲ ਸਕਦਾ ਹਾਂ ਆਪਣੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਊਟਿਆਂ ਦੀ ਓਟ ਗੁਰੂ ਨਿਆਸਰਿਆਂ ਦੇ ਆਸਰੇ ਗੁਰੂ ਧੰਨ ਧੰਨ ਗੁਰੂ ਗ੍ਰੰਥ ਉਤਾਰ ਜੀ ਦੋਹੇ ਕਰ ਜੋੜ ਕਰੋ ਅਰਦਾਸ ਤੁਧ ਭਾਵੇ ਤਾਣੇ ਰਾਸ ਹੇ ਗਰੀਬ ਨਿਵਾਜ ਜੀ ਆਪ ਜੀ ਦੇ ਚਰਨ ਕਾਉਣਾ ਦਰਦਾਸ ਇੰਤਜ਼ਾਰ ਜੀ ਆਪ ਨੇ ਬਖਸ਼ਿਸ਼ ਕੀਤੀ ਹੈ ਗਰੀਬ ਨਿਵਾਜ ਜੀ ਆਪ ਦੇ ਚਰਨਾਂ ਪਿੱਤਰ ਰਵਾਣੀ ਸੁਖਮਣੀ ਸਾਹਿਬ ਦੇ ਸੰਪੂਰਨ ਪਾਠ ਨੇ ਦਿੱਤਾ ਹੈ ਅਪਰੰਤ ਆਦਮੇ ਸੰਧਿਆ ਸਮਾਂ ਜਾਣ ਕੇ ਆਪ ਦੇ ਚਰਨਾਂ ਸੋਧਦਾਰ ਰਹਿਰਾਜ ਸਾਹਿਬ ਦੇ ਪਾਠ ਕੀਤੇ ਕਿਰਪਾ ਕਰੋ ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ੋ ਪੜੀ ਹੋਈ ਬਾਣੀ ਸੋਧ ਕੇ ਸੱਚਖੰਡ ਪ੍ਰਵਾਨ ਕਰੋ ਬਾਣੀ ਦਾ ਭਾਵ ਸਾਰੀਆਂ ਸੰਗਤਾਂ ਦੀ ਹਿਰਦਿਆਂ ਚ ਸਾਂਡ ਕਿਰਪਾਲ ਦਾ ਕਰੋ ਜੀ ਅੱਗੋ ਤੋਂ ਸ਼ੋਧ ਤੇ ਪਿੱਤਰ ਬਾਣੀ ਟਾਣੀ ਬਾਰ ਬੁੱਧੀ ਬਖਸ਼ਿਸ਼ ਕਰੋ ਕਿਰਵਾਜ ਇਸ ਖੁਸ਼ੀ ਵਿੱਚ ਆਪ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਪਿੱਤਰ ਕੜਾਬ ਸ਼ਾਹ ਜੀ ਦੇਗਾ ਤਿਆਰ ਕਰ ਹਾਜ਼ਰਦਾਰ ਆਪ ਜੀ ਭੋਗ ਲਾਓ ਸ਼ਹੀਦ ਪ੍ਰਸਾਦ ਸਾਹ ਸੰਗਤ ਦੇ ਅਸਣਾ ਲਾਇਕ ਹੋਵੇ ਜੋ ਜੀ ਸਕੇ ਸਵਾਸ ਸਵਾਸ ਆਪ ਜੀ ਦਾ ਪਿੱਤਰ ਨਾਮ ਜਪੇ ਬਖਸ਼ਿਸ਼ ਕਰੋ ਦਤਾਰ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰੋ ਸੁੱਖਾਂ ਦਾ ਪ੍ਰਕਾਸ਼ ਕਰੋ ਦੇਸ਼ ਵਿਦੇਸ਼ ਰੱਖਿਆ ਬਖਸ਼ਿਸ਼ ਕਰੋ ਜੀ ਕਿਰਪਾ ਕਰੋ ਦਤਾਰ ਆਪ ਜੀ ਬਖਸ਼ੀਆਂ ਦਾਤਾਂ ਚ ਰੰਗਣਾ ਤੁਰ ਸਵਾਰੀਆਂ ਪ੍ਰਵਾਨ ਕਰਨੀ ਗੁਰੂ ਜੀ ਬਿਲਾਜ ਬਖਸ਼ਿਸ਼ ਕਰੋ ਦਤਾਰ ਜੀ ਹਰਜੀਤ ਚੰਦ ਦਾ ਲੋੜੀ ਸਕੇ ਸਭ ਨਵਾਨ ਹੇ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਦੀ ਬਖਸ਼ਿਸ਼ ਹੋਈ ਹੈ ਆਸ਼ੀਰਵਾਦ ਦੇ ਰਿਹਾ ਜੇਠ ਦਾ ਮਹੀਨਾ ਚਲਿਆ ਦਤਾਰ ਆਪ ਨੇ ਕਿਰਪਾ ਕੀਤੀ ਪਹਿਲਾਂ ਕਿਰਨ ਮਹਾਰਾਜ ਜੀ ਦਤਾਰ ਪੱਜਿਆ ਜੀ ਸਾਖ ਦਾ ਮਹੀਨਾ ਆਪਦੇ ਪਾਣੀ ਅੰਦਰ ਸੁੱਖਾਂ ਦਾ ਬਤੀਤ ਹੋਇਆ ਕਿਰਪਾ ਕਰੋ ਜੇਠ ਦਾ ਮਹੀਨਾ ਚੜਿਆ ਜਿਹੜਾ ਮਹੀਨਾ ਵੀ ਸੁੱਖਾਂ ਦਾ ਬਤੀਤ ਕਰਨਾ ਸੱਚੇ ਪਾਤਸ਼ਾਹ ਜੀ ਸਭ ਸੰਗਤਾਂ ਨੂੰ ਸ਼ੁਭ ਕਾਮਨਾ ਨਾਲ ਬਖਸ਼ਿਸ਼ ਕਰਨਾ ਸਾਰੀਆਂ ਸੰਗਤਾਂ ਚਾਂਦੀ ਸੁੱਖਾਂ ਦੀ ਚੰਡਿਕਾ ਕਰਨੀ ਸਾਰਾ ਮਹੀਨਾ ਸੁੱਖਾਂ ਦਾ ਬਤੀਤ ਕਰਨਾ ਅੰਸ਼ਾਂ ਸ਼ਾਦਾ ਬਖਸ਼ੋ ਹਰ ਪ੍ਰਕਾਰ ਦੀ ਰੱਖਿਆ ਬਖਸ਼ ਦਤਾਰ ਕਿਰਪਾ ਕਰੋ ਸੰਸਾਰ ਭਰ ਵਿੱਚ ਸੁੱਖ ਸ਼ਾਂਤੀ ਬਖਸ਼ਣ ਦੀ ਬਾਲਤਾ ਕਰੋ ਜੀ ਗੁਰੂ ਗਰੀਬ ਨਿਵਾਜ ਬਖਸ਼ ਕਰੋ ਦਤਾਰ ਅੰਮ੍ਰਿਤ ਵੇਲੇ ਤੋਂ ਲੈ ਕੇ ਦਰ ਤੇ ਆਈਆਂ ਸਾਫ਼ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰੋ ਘੜੀਆਂ ਨੇ ਖਿਲਾਓ ਸੰਗਤਾਂ ਦਾ ਦਰ ਤੇ ਤਿਰਫੁਰ ਪੇਟਾ ਬਣਾਉਣ ਸ਼ੁਭਕਾਮਨਾ ਪੂਰਨ ਕਰੋ ਜੀ ਗੁਰੂ ਜੀ ਬਣਵਾਇਆ ਅੱਜ ਸੰਗਰਾਂ ਦਾ ਦਿਨ ਜਾਣ ਕੇ ਬੇਅੰਤ ਪੁਰਾਣਾ ਵੱਲੋਂ ਬੇਅੰਤ ਮਾਇਆ ਬੇਅੰਤ ਰਸਦਾਂ ਆਪਦੇ ਲੰਗਰਾਂ ਦੇ ਅੱਗਾਂ ਸੁਣੇ ਮੰਦਰਾਂ ਵਾਸਤੇ ਆਦਮੀ ਪ੍ਰਵਾਨ ਕਰੋ ਕਮਾਈਆਂ ਸਬਰ ਕਰੋ ਸ਼ੁਭਕਾਮਨਾ ਪੂਰਨ ਦਤਾਰ ਸਾਫ਼ ਸੰਗਤਾਂ ਦੀਆਂ ਸ਼ੁਭਕਾਮਨਾਵਾਂ ਸਮਾਧਾਂ ਪੂਰੀਆਂ ਕਰੋ ਜੀ ਗੁਰੂ ਜੀ ਬਣਵਾਇਆ ਕਿਰਪਾ ਕਰੋ ਦਤਾਰ ਦਰਦ ਆਈਆਂ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰੋ ਘੜੀਆਂ ਲੈ ਕੇ ਲਾਓ ਦਰ ਕਿਰਪਾ ਕਰੋ ਸਵਾਭ ਸੰਗਤਾਂ ਦੇ ਕਦਮ ਲੇਖੇ ਲਾਉਣੇ ਯਾਤਰਾ ਪ੍ਰਵਾਨ ਕਰਨੀ ਸਾਰੇ ਪ੍ਰਵਾਨ ਚ ਆਪ ਤੰਦਰੁਸਤੀ ਸੁੱਖ ਸ਼ਾਂਤੀ ਚੱਲ ਬਖਸ਼ ਵਾਲਦਾ ਕਰੋ ਜੀ ਗੁਰੂ ਗਰੀਬ ਨਿਵਾਜ ਮਿਹਰ ਕਰੋ ਦੂਰ ਦੁਰਾਡੇ ਕਰ ਬੈਠੀਆਂ ਲਾਇਕ ਤਾਂ ਸ਼ਰਮਣ ਕਰ ਰਹੀ ਹਾਂ ਸਾਰੀ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰੋ ਘੜੀਆਂ ਲੈ ਕੇ ਲਾਓ ਸਤਾਰਾ ਆਪਣੇ ਕਿਰਪਾ ਜੀ ਸੰਗਤਾਂ ਉਦੋਂ ਬਖਸ਼ੇ ਨੇ ਸੰਗਤ ਆਪਣੇ ਚਰਨਾਂ ਧੰਨਵਾਦ ਕਰਦੇ ਹਾਂ ਸ਼ੁਕਰੀਆ ਅਦਾ ਕਰਦੇ ਹਾਂ ਬੇਅੰਤ ਮਾਇਆ ਆਨਲਾਈਨ ਗੁਰੂ ਘਰ ਨੂੰ ਗੁਰੂ ਘਰ ਸੇਵਾ ਸੰਗਤ ਹਰ ਸੰਗਤਾਂ ਮਾਇਆ ਪੇਟਾ ਕਾਰੀ ਚਰਨੇ ਪ੍ਰਵਾਨ ਕਰੋ ਬਖਸ਼ਾ ਦੀਆਂ ਕਿਰਪਾ ਜੀ ਕਮਾਈਆਂ ਸਫਲ ਕਰੋ ਕਾਰੋਬਾਰ ਦੇ ਮਦਦਾਰ ਸਭ ਸੰਗਤਾਂ ਦੀਆਂ ਸ਼ੁਭਕਾਮਨਾਵਾਂ ਸਮਾਧਾਂ ਪੂਰੀਆਂ ਕਰੋ ਜੀ ਕਿਰਪਾ ਗੁਰੂ ਜੀ ਨਿਵਾਜ ਬਖਸ਼ਿਸ਼ ਕਰੋ ਦਰ ਤੇ ਹਰ ਹਾਜ਼ਰੀ ਪਾਣੀ ਸੰਗਤਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨੀ ਕਿਰਪਾ ਦਤਾਰ
ਸਾਰੀਆਂ ਸੰਗਤਾਂ ਦੇ ਪਰਿਵਾਰਾਂ ਚ ਸੁੱਖ ਰੱਖੋ, ਸੁੱਖ ਰੱਖਦਾ ਰਾਜ ਬਖਸ਼ ਹਾਰ ਮਿਹਰ ਕਰੋ, ਸੇਵਾ ਪ੍ਰਵਾਨ ਕਰੋ, ਪੂਰਨ ਰੰਗ ਮਾਜ ਬਖਸ਼ੋ, ਪਿੱਤਰ ਗੁਰਾਂ ਬਖਸ਼ਣ ਪ੍ਰਣ ਅੱਜ ਦੀ ਸ਼ਾਮਾਂ ਦੀ ਕਥਾ ਕਿਸ ਬਾਰਮਤਾ ਵਾਸਤੇ ਆਗਾ ਬਖਸ਼ੋ, ਰਹਿੰਦੇ ਕਾਰ ਸਵਾਰ ਕੇ ਚੰਨ ਅਨੁਵਾਦ ਮਦਦਾਰ, ਸ਼ੁੱਧ ਅਤੇ ਪਿੱਤਰ ਸੇਵਾ ਲੈਣ ਦੀ ਬਾਤ ਹਾਰ, ਸਹੀ ਪਿਆਰੇ ਮੇਰੇ ਦਿਲ ਪੰਜਾਬ ਦਾ ਨਾਮ ਜਿਤਾ ਹਾਂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੇ ਤਵੀ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇ ਜੋ ਪ੍ਰਭ ਕੋ ਮਿਲ ਬੋਝ ਹੈ ਕੋਝ ਸ਼ਬਦ ਮੈਂ। ਰਾਜ ਕਰੇਗਾ ਖਾਲਸਾ ਆਗੀ ਰਹੇ ਨਾ ਖਾਲ ਹੋਏ ਸਾ ਮਿਲੇਂਗੇ ਬਜੇ ਸ਼ਰਨ ਜੋ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾ, ਜੋ ਸ਼ਰਦਾ ਕਰ ਸੇਵਦੇ ਗੁਰੂ ਪਾਰੇ ਉਤਾਰਨ ਹਾ, ਖੰਡਾ ਜਾ ਕੇ ਹੱਥ ਮੈਂ ਕਲਗੀ ਸੋਹ ਸੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਪੰਜਵਾਂ, ਘਰ ਦੂਜਾ। ਮਾਤ ਗਰਭ ਮਹਿ ਆਪਨ ਸਿਮਰਨ ਦੇ,

0: ਖਾਲਸਾ
1: ਵਾਹਿਗੁਰੂ ਜੀ ਕੀ
0: ਫਤਿਹ।
1: ਆਓ ਸਤਿਕਾਰਯੋਗ ਸਾਧ ਸੰਗਤ ਜੀ, ਮਾਰੇ ਬਖਸ਼ ਜਾਪ ਸੰਗਤ ਨੇ ਮੇਰੀ ਸ਼ਰਧਾ ਪਾਵਨ ਸਤਿ ਪਵਿੱਤਰ ਗੁਰਬਾਣੀ ਸੁਖਮਨੀ ਸਾਹਿਬ ਦੇ ਸੰਪੂਰਨ ਪਾਠ ਸਰਵ ਕੀਤੇ ਨੇ ਉਪਰੰਤ ਸਾਂਝਾ ਸਮਾਂ ਜਾਣ ਕੇ ਸੋਧਾ ਰਾਤ ਸਾਹਿਬ ਪਾਠ ਸਰਵ ਕੀਤੇ ਹਨ, ਅਰਦਾਸ ਸਾਧੀਆਂ ਭਰੀਆਂ ਨੇ, ਮਾਰੇ ਬਖਸ਼ੇ ਪਵਿੱਤਰ ਨਾਮੇ ਸਰਵ ਕੀਤੇ ਹਨ। ਸੋ ਸਾਂਝਾ ਅੱਜ ਦਾ ਸੁਭਾਸ਼ ਸਮਾਂ ਗੁਰੂ ਸਾਹਿਬ ਨੇ ਆਪ ਗੁਰਮੁਖਾਤਮ ਬਖਸ਼ਿਸ਼ ਕੀਤਾ ਹੈ। ਆਓ ਸ਼ਾਮਲ ਜੀ ਰਵਾਮ ਹੋ ਰਹੇ ਨੇ, ਸੋ ਆਪ ਸੰਗਤ ਨੇ ਮੇਰੀ ਸ਼ਰਧਾ ਸਰਵਣ ਕਰਨੇ ਨੇ, ਕਿਉਂਕਿ ਅੱਜ ਮਾਰੇ ਬਖਸ਼ਿਸ਼ ਸਪਨਾ ਸੰਗਰਾਂਦ ਦਾ ਦਿਹਾੜਾ ਹੈ। ਸੋ ਜੇਰ ਦਾ ਮਹੀਨਾ ਚੜਿਆ, ਆਪ ਸਭ ਸੰਗਤਾਂ ਨੂੰ ਸੰਗਰਾਂ ਦੀਆਂ ਲੱਖ ਲੱਖ ਮੁਬਾਰਕਾਂ ਹੋਣ। ਚੜਿਆ ਮਹੀਨਾ ਸਭ ਸੰਗਤਾਂ ਵਾਲੇ ਸੁੱਖ ਸ਼ਾਂਤੀ ਵਾਲਾ ਹੋਵੇ, ਸ਼ੁਭ ਕਾਮਨਾ ਵਾਲਾ ਹੋਵੇ, ਅਤੇ ਸੰਸਾਰ ਭਰ ਵਿੱਚ ਗੁਰੂ ਸਾਹਿਬ ਸੁੱਖ ਸ਼ਾਂਤੀ ਬਖਸ਼ਿਸ਼ ਕਰਕੇ ਸਰਬੱਤ ਦਾ ਭਲਾ ਕਰਨ, ਸਭ ਦੀਆਂ ਸ਼ੁਭ ਕਾਮਨਾ ਸਰਬੱਤ ਦਾ ਪੂਰੀਆਂ ਕਰਨ, ਸਾਰੇ ਪੁਰਾਣੇ ਸਰਦਾਰ ਆਪ ਕਿਰਪਾ ਕਰਕੇ ਸੁੱਖ ਰੱਖਣ। ਸਤਿ ਸਭ ਤੋਂ ਪਹਿਲਾਂ ਕੀਰਤਨ ਕਰਨਗੇ ਭਾਈ ਸੁਰਜੀਤ ਸਿੰਘ ਦਾ ਜੱਥਾ ਸ਼ੀਲਾ ਸਾਹਿਬ ਦਾ, ਤਕਰੀਬਨ 6:50 ਤੱਕ। ਇਹਨਾਂ ਬਾਅਦ ਕੀਰਤਨ ਕਰਨਗੇ ਭਾਈ ਸਤਨਾਮ ਸਿੰਘ ਦਾ ਜੱਥਾ 7:30 ਤੱਕ, ਅਤੇ ਬਾਅਦ ਆਪ ਸੰਗਤ ਨੂੰ ਪਤਾ ਹੈ ਭਾਈ ਭਿੰਦਰਪਾਲ ਸਿੰਘ ਸਾਡੇ ਪਾਸ ਆਏ ਹੋਏ ਨੇ, ਉਹਨਾਂ ਨੇ ਕਥਾ ਕਰਨੀ ਹੈ 7:30 ਤੋਂ ਲੈ ਕੇ 8:45 ਤੱਕ, ਭਾਵ 9:45 ਤੱਕ। ਸਾਰੇ ਸੰਗਤ ਨੂੰ ਬੇਨਤੀ ਹੈ ਸਮੇਂ ਮਹਾਰਾਜ ਨਿੱਘੀ ਹੋ ਕੇ ਬੈਠ ਕੇ ਅੱਜ ਸਾਰਾ ਸਮਾਂ ਕਥਾ ਕੀ ਦਰਬਾਰ ਸਰਵਣ ਕਰਕੇ ਜੀਵਨ ਦੀਆਂ ਘੜੀਆਂ ਸਫਲਾ ਕਰੋ। ਸਾਰੀ ਸੰਗਤਾਂ ਨੂੰ ਬਾਰ ਬਾਰ ਬੇਨਤੀ ਹੈ, ਜ਼ਰੂਰ ਗੁਰੂ ਘਰ ਆਇਆ ਕਰੋ, ਆਓ ਮੱਥਾ ਟੇਕ ਕੇ ਅਰਦਾਸ ਕਰੋ, ਅਤੇ ਜਿੰਨੀ ਦੇਰ ਤੱਕ ਚਾਹੋ ਮਹਾਰਾਜ ਨਿੱਘੀ ਹੋ ਕੇ ਬੈਠ ਕੇ ਸਾਥ ਕਥਾ ਕੀ ਦਰਬਾਰ ਤੁਸੀਂ ਸਰਵਣ ਕਰ ਸਕਦੇ ਹੋ। ਬਾਕੀ ਸਾਧ ਸੰਗਤ ਜੀ, ਆਪ ਸੰਗਤਾਂ ਨੂੰ ਬੇਨਤੀ ਹੈ ਕਿ ਅੰਮ੍ਰਿਤ ਸੰਚਾਰ ਹੋ ਰਿਹਾ ਹੇਵਡ ਗੁਰੂ ਘਰ ਸਵੇਰੇ 10 ਵਜੇ 17 ਮਈ ਨੂੰ ਹੇਵਡ ਗੁਰੂ ਘਰ ਅੰਮ੍ਰਿਤ ਸੰਚਾਰ ਹੋ ਰਿਹਾ ਸਵੇਰੇ 10 ਵਜੇ। ਤਾਂ ਸਾਰੀ ਸੰਗਤਾਂ ਨੂੰ ਇਹ ਵਾਰ ਵਾਰ ਬੇਨਤੀ ਹੈ ਕਿ ਜਿਨ੍ਹਾਂ ਨੇ ਅੱਜ ਤੱਕ ਅੰਮ੍ਰਿਤ ਛਕ ਨਹੀਂ ਛਕਿਆ, ਉਹਨਾਂ ਸਾਰਿਆਂ ਨੂੰ ਬੇਨਤੀ ਹੈ ਕਿ ਅੰਮ੍ਰਿਤ ਛਕੋ ਅਤੇ ਗੁਰੂ ਵਾਲੇ ਬਣੋ। ਸਾਧ ਸੰਗਤ ਜੀ, ਆਪ ਸੰਗਤਾਂ ਨੂੰ ਪਤਾ ਹੈ ਕਿ ਜੀ ਨਾਰਥ ਸਾਲ ਸਾਊਥ ਸਾਲ ਦੀ ਕੰਸਟਰਕਸ਼ਨ ਚੱਲ ਰਹੀ ਹੈ, ਜਿਸ ਵਿੱਚ ਬੇਨਤ ਕਰਕੇ ਹੋ ਰਿਹਾ। ਸੋ ਮਹਾਰਾਜ ਬਖਸ਼ਿਸ਼ ਹੈ ਬੇਅੰਤ ਪੁਰਾਣਾ ਵੱਲੋਂ ਬੇਅੰਤ ਮਾਇਆ ਕੰਸਟਰਕਸ਼ਨ ਵਾਸਤੇ ਹਾਜ਼ਰ ਹੋ ਰਹੀ ਹੈ, ਰੋਬਟ ਪਾ ਗਏ ਹਨ। ਸੋ ਜਿਨ੍ਹਾਂ ਜਿਨ੍ਹਾਂ ਅੱਜ ਤੱਕ ਦਸਵੰਧ ਨਹੀਂ ਦਿੱਤਾ, ਉਹ ਜ਼ਰੂਰ ਦਸਵੰਧ ਦੇ ਕੇ ਆਪਣੀ ਮਾਇਆ ਸਫ਼ਰ ਕਰੋ, ਅਤੇ ਗੁਰੂ ਘਰ ਦੇ ਚਾਰ ਕਰਦੇ ਕਾਰਜਾਂ 'ਚ ਹਿੱਸਾ ਪਾ ਕੇ ਅਸੀਂ ਸਾਰੇ ਮਿਲ ਕੇ ਇਸ ਨਾ ਬੜੀ ਚਾਨਕ ਚੌਕ ਨਾਲ ਇਹ ਸਾਰੇ ਕਾਰਜ ਨੂੰ ਸੰਪੂਰਨ ਕਰੀਏ। ਸਤਿ ਸੰਗਤ ਜੀ, ਆਪ ਸੰਗਤ ਨੂੰ ਬੇਨਤੀ ਹੈ ਕਿ ਮੈਂ ਇਸ ਤਰ੍ਹਾਂ ਨੂੰ ਹੈ ਛੋਟਾ ਕੱਲੂ ਘਾਰਾ ਕਾਨੂੰ ਆਣ ਛੰਭ ਵਾਲਾ ਗੁਰਦਾਸਪੁਰ ਜ਼ਿਲ੍ਹੇ, ਸਤਿ ਸੰਗਤ ਜੀ ਜਿਨ੍ਹਾਂ ਨੇ ਸਾਡੇ ਵਾਸਤੇ ਇਹ ਮਹਾਨ ਕੁਰਬਾਨੀਆਂ ਕੀਤੀਆਂ। ਸਾਰੀ ਸੰਗਤ ਨੂੰ ਬੇਨਤੀ ਹੈ ਕਿ ਸਾਰਿਆਂ ਨੂੰ ਹਾਜ਼ਰੀਆਂ ਭਰ ਕੇ ਉਹਨਾਂ ਸਾਰਿਆਂ ਨੂੰ ਸ਼ਰਧਾਂਜਲੀ ਭੇਟ ਕਰੀ ਅਤੇ ਉਹਨਾਂ ਬੱਚਿਆਂ ਦਾ ਧੰਨਵਾਦ ਕਰੀਏ। ਸਤਿ ਸੰਗਤ ਜੀ, ਮੈਂ 27 ਤੋਂ ਲੈ ਕੇ 31 ਤੱਕ ਕੀਰਤਨ ਕਰ ਰਹੇ ਨੇ ਭਾਈ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ। ਸਾਰੀ ਸੰਗਤ ਨੂੰ ਬੇਨਤੀ ਹੈ 27 ਤੋਂ ਲੈ ਕੇ 31 ਹਾਜ਼ਰੀਆਂ ਭਰੋ, ਸਮੇਂ ਯਤਨ ਕਰੋ। ਸਤਿ ਸੰਗਤ ਜੀ, ਭਾਈ ਸਾਹਿਬ ਤਿਆਰ ਨੇ ਕਿ ਦਰਮ ਕਰਨਗੇ, ਸਾਨੂੰ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀਓ, ਰੱਬੀ ਬਾਣੀ ਦੇ ਕੀਰਤਨ ਗਾਇਨ ਕਰਦੇ ਹਾਂ। ਇੱਕ ਨਹੀਂ ਅਨੇਕਾਂ ਫੁੱਲਾਂ ਹੋ ਗਈਆਂ ਹੋਣਗੀਆਂ, ਸਤਿਗੁਰ ਸੱਚੇ ਪਾਤਸ਼ਾਹ ਸਮੂਹ ਸੰਗਤ ਬਖਸ਼ੰਦ ਹੈ, ਹੋਈਆਂ ਫੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ ਜੀ। ਆਓ ਪਿਆਰ ਸਾਹਿਬ ਅਗਲਾ ਪ੍ਰੋਗਰਾਮ ਸਰਵਣ ਕਰੋ, ਫਤਿਹ ਦੀ ਸਾਂਝ ਪਾਓ ਜੀ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜੇਠ ਜੁੜਨ ਦਾ ਲੋਹੜੀ ਹੈ, ਜਿਸ ਅੱਗੇ ਸਭ ਨਿਬੰਨ ਪਰ ਸੱਜਣ ਦਾਵਣ ਲੱਗਿਆ ਕਿਸੇ ਦੇ ਹੀ ਬੰਨ। ਸੰਗਰਾਂਦ ਦੇ ਦਿਹਾੜੇ ਤੇ ਆ ਕੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਫਿਸਰਤ ਰਾਹੀ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਰਾਹੀ ਬਣ ਕੇ ਕੀਰਤਨ ਤੇ ਕਥਾ ਸਰਵਣ ਕਰਕੇ ਸਾਹਿਬਾਂ ਦੀਆਂ ਬਖਸ਼ਾਂ ਲੈ ਰਹੀ ਪਰਮ ਸਤਿਕਾਰ ਜੋ ਸਾਧ ਸੰਗਤ ਜੀਓ, ਆਓ ਗੁਰਾਂ ਦੀ ਬਖਸ਼ੀ ਫਤਿਹ ਸਾਂਝੀ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਸਾਹਿਬ ਭਾਈ ਸਤਨਾਮ ਸਿੰਘ ਜੀ ਗੁਰਦਾਸਪੁਰ ਵਾਲੇ, ਅਤੇ ਉਹਨਾਂ ਦਾ ਕੀਰਤਨ ਜਥਾ ਜਿਹਨਾਂ ਨੇ ਆਪਣੀ ਰਾਹੀ ਬਾਣੀ ਦੀ ਬਰਸਤੇ ਨੇ ਕੀਰਤਨ ਸਰਵਣ ਕਰਾਉਣੇ, ਉਹਨਾਂ ਦਾ ਹਾਰਦਿਕ ਧੰਨਵਾਦ ਜੀ। ਇਸ ਤੋਂ ਪਹਿਲਾਂ ਕਿ ਪੰਥ ਦੇ ਮਾਨ ਵਿਦਵਾਨ ਅਤੇ ਕਥਾਕਾਰ ਸਤਿਕਾਰ ਜੋ ਭਾਈ ਸਾਹਿਬ ਭਾਈ ਕਿੰਦਪਾਲ ਸਿੰਘ ਜੀ ਆਪ ਜੀ ਨੂੰ ਭਗਤ ਕਬੀਰ ਜੀ ਦੇ ਸਲੋਕਾਂ ਦੀ ਜੋ ਲੜੀਵਾਰ ਕਥਾ ਕਰ ਰਹੇ ਨੇ ਉਹ ਆਰੰਭ ਕਰਨ, ਦੋ ਤਿੰਨ ਮਿੰਟ ਦਾ ਸਮਾਂ ਲੈਣ ਲਈ ਮਿਰਦਾਸ ਗੁਰੂ ਸਾਹੀ ਕਰੇਗਾ ਜੀ ਸੂਚਨਾਵਾਂ ਦੇਣ ਲਈ। ਪਹਿਲੀ ਸੂਚਨਾ ਹੈ ਬਿਲਡਿੰਗ ਜੋ ਬਣ ਰਹੀਆਂ ਹਨ ਨੌਰਥ ਸਾਹਿਬ ਅਤੇ ਸਾਊਥ ਸਾਹਿਬ, ਉਸ ਲਈ ਆਪਣੇ ਵੱਧ ਤੋਂ ਵੱਧ ਸੰਬੰਧ ਪਾ ਕੇ ਗੁਰੂ ਦੀਆਂ ਬਖਸ਼ਾਂ ਲੈਣੀਆਂ ਜੀ। ਮੈਂ ਸੰਖੇਪ ਰੂਪ ਚੱਲ ਰਿਹਾ ਜੀ। ਸਹਿਜ ਪਾਠ ਜੋ ਆਪਾਂ ਸਵਾਦ ਦੇ ਭਲੇ ਰੱਖੇ ਨੇ, ਅਜੇ ਵੀ ਨਾਂ ਮੇਰੇ ਪਾਸ ਆ ਰਹੇ ਨੇ, ਟੈਕਸਟ ਕਰ ਦਿਓ 708-712-4141 ਜੀ। ਭਾਈ ਸਾਹਿਬ ਜੀ ਦਾ ਕੱਲ੍ਹ ਦਾ ਜੋ ਕਥਾ ਦਾ ਸਮਾਂ ਹੈ ਇਸੇ ਤਰ੍ਹਾਂ ਹੀ ਹੈ, ਸ਼ਾਮ ਨੂੰ 7:30 ਤੋਂ 8:45 ਅੱਜ ਵੀ, ਅਤੇ ਐਤਵਾਰ ਨੂੰ ਸਮਾਂ ਹੈ ਜੀ ਕਥਾ ਦਾ 12:15 ਤੋਂ 1:30 ਤੱਕ। ਉਸ ਤੋਂ ਅੱਗੇ ਚਲੀਏ, ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ ਸਾਡੇ ਪਾਸ ਆ ਕੇ ਕੀਰਤਨ ਕਰਨਗੇ 27 ਤੋਂ ਲੈ ਕੇ 31 ਤੱਕ। ਧੰਨ ਧੰਨ ਗੁਰੂ ਅਰਜਨ ਦੇਵ ਜੀ ਦੀ ਮਹਾਨ ਸ਼ਹੀਦੀ ਦਾ ਦਿਹਾੜਾ ਹੈ ਜੀ 18 ਜੂਨ ਨੂੰ ਜੋ ਆਪਾਂ ਮਨਾਉਣਾ। ਸਿੱਖ ਹੈਰੀਟੇਜ ਨਾਈਟ ਵੀ 18 ਜੂਨ ਨੂੰ ਹੀ ਹੈ, ਸ਼ਾਮ ਨੂੰ 6:30 ਦੈਟ ਸੀ ਬੇਸਬਾਲ ਦੀ ਗੇਮ ਦੇ ਵਿੱਚ। ਮੈਂ ਹੁਣ ਸਮਾਂ ਨਹੀਂ ਦੇਣਾ ਹੋਰ, ਨਾ ਆਪਣੇ ਆਪ ਲਈ ਸਕੀਮਾਂ ਚਾਹੁੰਦਾ ਹੋਇਆ। ਆਓ ਆਪਾਂ ਹੁਣ ਕਥਾ ਨਾਲ ਜੁੜੀਏ, ਗੁਰੂ ਦੀਆਂ ਬਖਸ਼ਾਂ ਲਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸਤਨਾਮ ਧੰਨਵਾਦ ਖੇ

ਨਾ ਸੋਈਏ ਅਸਾਰ ਅਸਾਰ ਦੇ ਲਫ਼ਜ਼ੀ ਅਰਥ ਆਪਾਂ ਕੀਤੇ ਸਨ ਬੇਖਬਰ ਗਾਫਿਲ ਤੂੰ ਗਾਫਿਲ ਹੋ ਕੇ ਸੌ ਨਾ ਉੱਠ ਜਾਗ ਤੇ ਜਾਗ ਕੇ ਪਰਮਾਤਮਾ ਦੀ ਬੰਦਗੀ ਕਰ ਅੱਠੇ ਪੈਰ ਤੂੰ ਕੂਕਦਾ ਰਹੇਗਾ ਰਾਤ ਦਿਵਸ ਕੇ ਕੂਕਨੇ ਕਬੂ ਕੇ ਸੁਣੇ ਪੁਕਾਰ ਕਦੀ ਤਾਂ ਤੇਰੀ ਪੁਕਾਰ ਸੁਣੀ ਜਾਏਗੀ ਨਾ ਹੁਣ ਇੱਥੇ ਇੱਕ ਬੇਨਤੀ ਹੋਰ ਇੱਕ ਦੋ ਕਰਨੀਆਂ ਨੇ ਜੀ ਇੱਕ ਤੇ ਉਹਨਾਂ ਕਿਹਾ ਵੀ ਤੂੰ ਜਾਗ ਵੇਖੋ ਜਾਗਣਾ ਤੇ ਸੌਣਾ ਵੀ ਦੋ ਤਰ੍ਹਾਂ ਦਾ ਉਂਝ ਵੈਸੇ ਗੁਰਬਾਣੀ ਨੇ ਕਿਹਾ ਬਹੁਤ ਪ੍ਰਕਾਰ ਦਾ ਹੈ ਜਾਗਣਾ ਤੇ ਸੌਣਾ ਕਈ ਵਾਰੀ ਸਾਡਾ ਤਨ ਜਾਗਦਾ ਹੈ ਪਰ ਮਾਨਸਿਕ ਤੌਰ ਤੇ ਸਾਡੇ ਇੰਦਰੇ ਸੁੱਤੇ ਰਹਿੰਦੇ ਆ ਇੱਥੇ ਉਹਨਾਂ ਕਿਹਾ ਵੀ ਬੇਖਬਰ ਹੋ ਕੇ ਸੌਣਾ ਗਾਫਲ ਹੋ ਕੇ ਸੌਣਾ ਤੂੰ ਜਾਗ ਹੁਣ ਅੱਖਾਂ ਦੇਖਦੀਆਂ ਨੇ ਪਰ ਜੇ ਅੱਖਾਂ ਪਰ ਤਨ ਪਰ ਧਨ ਹੀ ਦੇਖ ਕੇ ਮਨ ਫੁਰਨੇ ਬਣਾਉਂਦਾ ਅੱਖਾਂ ਸੁੱਤੀਆਂ ਹੋਈਆਂ ਨੇ ਕੰਨ ਸੁਣਦੇ ਨੇ ਪਰ ਜੇ ਨਿੰਦਿਆ ਚੁਗਲੀ ਸੁਣੀ ਜਾਂਦੇ ਆ ਗੁਰਦੇਵ ਕਹਿੰਦੇ ਘੁੱਕ ਨੀਂਦ ਵੀ ਸੁੱਤੇ ਹੋਏ ਨੇ ਨੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ ਸਰਵਣ ਸੋਏ ਸੁਣ ਨਿੰਦ ਵਿਚਾਰ ਰਸਨਾ ਸੋਈ ਲੋ ਮਿੱਠੇ ਸਵਾਦ ਮਨ ਸੋਇਆ ਮਾਇਆ ਬਿਸਮਾਤ ਹੁਣ ਇਹਨੂੰ ਜਗਾਉਣ ਵਾਸਤੇ ਗੁਰਬਾਣੀ ਨੇ ਕਈ ਤਰ੍ਹਾਂ ਦੇ ਸਾਨੂੰ ਤਰੀਕੇ ਦੱਸੇ ਵੀ ਕਿਸੇ ਤਰੀਕੇ ਨਾਲ ਇਹ ਜਾਗ ਪਏ ਥੋੜੀ ਬੇਨਤੀ ਸੁਣਿਓ ਕਿ ਕੂਕ ਪੁਕਾਰ ਤੁਹਾਨੂੰ ਯਾਦ ਕਰ ਹੁਣ ਉਹਨੂੰ ਜਗਾਉਣ ਵਾਸਤੇ ਮੌਤ ਵੀ ਚੇਤੇ ਕਰਾਈ ਕਿਸੇ ਤਰੀਕੇ ਨਾਲ ਜਾਗ ਪਏ ਇਹਨੂੰ ਜਗਾਉਣ ਵਾਸਤੇ ਸੱਚ ਹੈ ਕਿ ਨਾਸ਼ਵਾਨਤਾ ਵੀ ਯਾਦ ਕਰਾਈ ਕਬੀਰ ਸਾਹਿਬ ਦੇ ਤਿੰਨ ਸ਼ਲੋਕ ਜੀ ਆਪਾਂ ਪਹਿਲਾਂ ਇਹਦੀ ਵਿਚਾਰ ਕਰ ਚੁੱਕੇ ਹਾਂ ਉਹ ਇੱਕ ਬਚਨ ਹੈ ਕਬੀਰ ਸੋਤਾ ਕਿਆ ਕਰੇ ਜਾਗ ਰੋਏ ਪੈ ਦੁੱਖ ਤੂੰ ਸੁੱਤਾ ਕੀ ਕਰ ਰਿਹਾ ਗਾਫਲਤਾਈ ਦੀ ਨੀਂਦ ਵਿੱਚ ਉੱਠ ਜਾਗ ਤੇਰੇ ਅੰਦਰ ਨੂੰ ਪੈ ਆ ਜਾਏ ਜਾਗ ਰੋਏ ਪੈ ਦੁੱਖ ਜਾਕਾ ਬਾਸਾ ਗੁਰਮੈਂ ਜਿਨ੍ਹਾਂ ਦਾ ਵਸੇਬਾ ਹੀ ਕਬਰਾਂ ਵਿੱਚ ਹੈ ਸੋ ਕਿਉਂ ਸੋਵੈ ਸੁੱਖ ਇਹਦਾ ਮਤਲਬ ਇਹ ਹੈ ਕਿ ਜਿਸ ਬੰਦੇ ਨੇ ਜਾਣੇ ਜਿਹਦੇ ਸਾਹਮਣੇ ਮੌਤ ਹੈ ਤੂੰ ਤਾਂ ਮੌਤ ਵਾਲੀ ਕਬਰ ਵਿੱਚ ਪਿਆ ਹੋਇਆ ਤੂੰ ਕਿਹੜੀ ਗਾਫਲਤਾਈ ਦੀ ਨੀਂਦ ਵਿੱਚ ਸੁੱਤਿਆ ਹੋਇਆ ਤੂੰ ਜਾਗ ਉੱਥੇ ਉਹਨਾਂ ਨੇ ਸਾਨੂੰ ਮੌਤ ਯਾਦ ਕਰਾਈ ਮਹਾਰਾਜ ਨੇ ਕਿਹਾ ਵੀ ਜਾਗ ਰੋਏ ਪੈ ਦੁੱਖ ਜਾ ਕਾ ਬਾਸਾ ਗੋਰ ਮੈਂ ਸੋ ਕਿਉਂ ਸੋਵੈ ਸੁੱਖ ਹੁਣ ਇਹਦੇ ਨਾਲ ਅਗਲਾ ਸਲੋਕ ਹੈ ਕਬੀਰ ਸੋਤਾ ਕਿਆ ਕਰੇ ਬੈਠਾ ਰਹੋ ਔਰ ਜਾਗ ਗੁਰਮੁਖੋ ਬੰਦਾ ਬਹਿਗਾ ਜਾਗਦਾ ਵੀ ਬੈਠੇਗਾ ਨਾ ਇੱਕ ਬੈਠ ਰਹੋ ਦੂਜਾ ਜਾਗਦਾ ਰਹੋ ਬੈਠਾ ਰਹੋ ਔਰ ਜਾਗ ਕੀ ਜਾਗ ਹੁਣ ਬੰਦੇ ਜਾਗ ਤਾਂ ਪੈਂਦੇ ਆ ਸਵੇਰੇ ਸਵੇਰੇ ਸੱਚੀ ਤੁਹਾਨੂੰ ਕਹਿੰਦਾ ਬਾਬਾ ਸ਼ਾਮ ਸਿੰਘ ਜੀ ਮੇਰਾ ਖਿਆਲ ਉਹਨਾਂ ਦੀ ਵੀ ਇਹ ਸ਼ਤਾਬਦੀ ਏ ਇਹ ਸਾਲ 123 ਸਾਲ ਦੇ ਕਰੀਬ ਬਾਬਾ ਸ਼ਾਮ ਸਿੰਘ ਜੀ ਉਮਰ ਭੋਗ ਕੇ ਗਏ ਆਪ ਜੀ ਬੜੀ ਵਾਰੀ ਆਪਾਂ ਜ਼ਿਕਰ ਕੀਤਾ ਜਿਨ੍ਹਾਂ ਦਾ ਸਿਰੰਦਾ ਸਿੱਖ ਅਜਾਇਬ ਘਰ ਵਿੱਚ ਪਿਆ ਹੋਇਆ ਜਿਨ੍ਹਾਂ ਦਾ ਰੋਜ਼ ਦਾ ਨੇਮ ਇੰਨੇ ਕਮਾਲ ਦਾ ਸੀ ਜੀ ਸੱਚ ਕਹਿੰਦੇ ਹਾਂ ਕਿ ਅਸੀਂ ਤਾਂ ਸਿਰਫ ਗੱਲਾਂ ਵਾਲੇ ਪ੍ਰਚਾਰਕ ਹਾਂ 70 ਸਾਲ ਬਿਨਾਂ ਨਾਗਾ ਅੰਮ੍ਰਿਤ ਵੇਲੇ ਦਾ ਕੀਰਤਨ ਕਰਨਾ ਇਹ ਗੁਰੂ ਰਾਮਦਾਸ ਦੀ ਕਿਰਪਾ ਹੀ ਹੈ ਅੱਜ ਇੱਕ ਵਾਰਡ ਖੁੱਲਦਾ ਸੰਗਤ ਬਾਹਰ ਬੈਠੀ ਹੁੰਦੀ ਹੈ ਨਾ 70 ਸਾਲ ਉਹਨਾਂ ਦਾ ਜੀਵਨ ਲਿਖਣ ਵਾਲੇ ਕਹਿੰਦੇ ਆ ਆਮ ਨਹੀਂ ਉਹਨਾਂ ਦਾ ਜੀਵਨ PhD ਕੀਤੇ ਹੋਏ ਡਾਕਟਰਾਂ ਨੇ ਯੂਨੀਵਰਸਿਟੀ 'ਚ ਲਿਖਿਆ 70 ਸਾਲ ਉਹ ਜਦੋਂ ਕਿਵਾੜ ਖੁੱਲਦਾ ਸੀ ਤੇ ਪਹਿਲਾ ਸ਼ਬਦ ਖੁੱਲਣ ਲੱਗਿਆ ਜਦੋਂ ਅੰਦਰੋਂ ਸਮਾਂ ਪਤਾ ਲੱਗ ਜਾਣਾ ਘੜਿਆਲ ਵੱਜਦਾ ਸੀ ਉਦੋਂ ਜਦੋਂ ਖੁੱਲਣ ਲੱਗਦੇ ਸਨ ਤੇ ਇੱਕੋ ਦਮ ਸਰੰਦਾ ਪਕੜ ਕੇ ਉੱਚੀ ਸਾਰੀ ਆਵਾਜ਼ ਵੀ ਸੰਗਤ ਨੂੰ ਕਹਿੰਦੇ ਸਨ ਗਾਓ ਕਿ ਦਰ ਮਾਦੇ ਤੁਹਾਡੇ ਦਰਬਾਰ ਤੁਝ ਬਿਨ ਸੁਰਤ ਕਰੇ ਕੋ ਮੇਰੀ ਦਰਸ਼ਨ ਦੀਜੈ ਖੋਲ ਕੁਵਾਰ ਅੱਜ ਤੱਕ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਜਿਤਨਾ ਮਰਜ਼ੀ ਕੋਈ ਤਕੜਾ ਬੰਦਾ ਆ ਜਾਏ ਅਮੀਰ ਆ ਜਾਏ ਵਜ਼ੀਰ ਆ ਜਾਏ ਕਿਸੇ ਦਾ ਨਾਮ ਲੈ ਕੇ ਸੰਗਤੀ ਰੂਪ ਚ ਅਰਦਾਸ ਨਹੀਂ ਹੁੰਦੀ ਆਪ ਨੂੰ ਪਤਾ ਸਭ ਤੋਂ ਪਹਿਲੀ ਅਰਦਾਸ ਜਦੋਂ ਆਪਾਂ ਸੇਵਾ ਕਰਨ ਜਾਂਦੇ ਹਾਂ ਇਸ਼ਨਾਨ ਦੀ ਜੀ ਜਿਨ੍ਹਾਂ ਸਿੰਘਾਂ ਕੀਤੇ ਉਹਨੂੰ ਪਤਾ ਹੋਣਾ ਸਭ ਤੋਂ ਪਹਿਲਾਂ ਇਸ਼ਨਾਨ ਕਰਾਉਣ ਦੀ ਅਰਦਾਸ ਹੁੰਦੀ ਹੈ ਇਸ ਤਰ੍ਹਾਂ ਨਹੀਂ ਕਦਮ ਜਾ ਕੇ ਇਸ਼ਨਾਨ ਕਰਾ ਦਿੱਤਾ ਉੱਥੇ ਅਰਦਾਸ ਹੁੰਦੀ ਹੈ ਬਕਾਇਦਾ ਕਿ ਇਸ਼ਨਾਨ ਕਰਾਉਣ ਲੱਗਿਆ ਉਦੋਂ ਪਹਿਲਾਂ ਅਰਦਾਸ ਕਰਦੇ ਆ ਫਿਰ ਜਿਹੜੀ ਅਰਦਾਸ ਦੇਖਦੀ ਹੁੰਦੀ ਹੈ ਉਹਦੇ ਵਿੱਚ ਸਿਰਫ ਬਾਬਾ ਸ਼ਾਮ ਸਿੰਘ ਜੀ ਦਾ ਨਾਂ ਲਿਆ ਜਾਂਦਾ ਹੈ ਖੈਰ ਮੈਂ ਆਪ ਨੂੰ ਜਿਹੜੀ ਬੇਨਤੀ ਕਰਨ ਲੱਗਾ ਉਦੋਂ ਤਾਂ ਵੇਖੋ ਸਮਾਂ ਕਦੇ ਪੇਪਰ ਹੀ ਹੁੰਦਾ ਸੀ ਸਪਤਾਹਕ ਆਉਂਦਾ ਸੀ ਇਹ ਇਸ ਤਰ੍ਹਾਂ ਨਹੀਂ ਸਨ ਉਹਨਾਂ ਦਾ ਜੀਵਨ ਪਟਿਆਲਾ ਯੂਨੀਵਰਸਿਟੀ ਛਾਪੀ

ਪਿਆ ਤੇ ਉਹ ਚ ਇੱਕ ਘਟਨਾ ਲਿਖੀ ਹੈ। ਉਹਦੇ ਵਿੱਚ ਕਹਿੰਦੇ ਨੇ ਜਦੋਂ ਬਿਰਧ ਬਹੁਤ ਹੋ ਗਏ ਨਾ ਤੇ ਕਿਸੇ ਨਾ ਕਿਸੇ ਸੇਵਾਦਾਰ ਨੇ ਕੋਲ ਰਹਿਣਾ ਤੇ ਇੱਕ ਦਿਨ ਉਹ ਰਾਤ ਉੱਠੇ ਕਿਰਿਆ ਸੋਧਣ ਲਈ ਜਾਣਾ ਸੀ। ਬਜ਼ੁਰਗ ਬਹੁਤ ਹੋਈ 123 ਸਾਲ ਕੋਈ ਥੋੜੀ ਉਮਰ ਤੇ ਉਹਨਾਂ ਦੇਖਿਆ ਜਿਹੜਾ ਉਹਨਾਂ ਦਾ ਸੇਵਾਦਾਰ ਸੀ ਨਾ ਉੱਥੇ ਸੇਵਾ ਸ਼ਹਿਰ ਚ ਆਇਆ ਉਹ ਤੇ 4 ਦਿਨਾਂ ਦੀ ਪੁਰਾਣੀ ਅਖਬਾਰ ਪੜ੍ਹੀ ਜਾਏ ਰਾਤ ਨੂੰ ਉੱਠਦਿਆਂ ਸਾਰ ਉਹਨਾਂ ਕਿਹਾ ਕਹਿਣ ਲੱਗੇ ਪੜਵਿਆ ਮਨ ਤਾਂ ਅੱਗੇ ਕਿਉਂ ਨਹੀਂ ਟਿਕਦਾ ਆਹ ਵੇਲਾ ਜਪਜੀ ਸਾਹਿਬ ਪੜ੍ਹਨ ਦਾ ਕਿ ਅਖਬਾਰਾਂ ਪੜ੍ਹਨ ਦਾ ਹੈ। ਮੈਂ ਸਿਰਫ ਬੇਨਤੀ ਕੀਤੇ ਸ਼ਬਦ ਉਹਨਾਂ ਹੀ ਵਰਤਿਆ ਬੈਠਾ ਰਹੋ ਔਰ ਜਾਗ ਦਾ ਮਤਲਬ ਫੇਸਬੁੱਕ ਦੇਖਣਾ ਨਹੀਂ ਬੈਠਾ ਰਹੋ ਔਰ ਜਾਗ ਦਾ ਅਰਥ ਬਾਕੀ ਗੱਲਾਂ ਕਰਨੀਆਂ ਨੀ ਸਭ ਤੋਂ ਪਹਿਲਾਂ ਜਦੋਂ ਤੂੰ ਉੱਠਿਆ ਬੈਠ ਤੇ ਬੈਠ ਕੇ ਤੂੰ ਕੁੱਕਣਾ ਸ਼ੁਰੂ ਕਰ ਤੇ ਉਹ ਸਤਿਗੁਰਾਂ ਨੇ ਸਭ ਤੋਂ ਪਹਿਲਾਂ ਚਲੋ ਆਪਾਂ ਹੁਣ ਕਹਿੰਦੇ ਹਾਂ ਸਭ ਤੋਂ ਪਹਿਲਾਂ ਇਸ਼ਨਾਨ ਤੇ ਇਸ਼ਨਾਨ ਕਰਨਾ ਹੈ ਜੀ ਕਈ ਗੁਰਮੁਖ ਪਿਆਰੇ ਕੇਸੀ ਕਰਦੇ ਆ ਉਹਨਾਂ ਦੀ ਆਪਣੀ ਆਪਣੀ ਚੋਇਸ ਹੈ ਆਪਣੀ ਮਰਜ਼ੀ ਹੈ ਪਰ ਹੁਣ ਜੇ ਕਹਿ ਦਿਓ ਇਸ਼ਨਾਨ ਦੀ ਲੋੜ ਹੀ ਕੋਈ ਨੀ ਜੀ ਨਾ ਇਸ਼ਨਾਨ ਨੂੰ ਉੱਥੇ ਖੰਡਨ ਕੀਤਾ ਜਿਹੜਾ ਭਗਤੀ ਤੋਂ ਵਿਹੂਣਾ ਹੈ। ਜਿਵੇਂ ਅਸੀਂ ਮਹਾਰਾਜ ਦੇ ਬਚਨ ਪੜ੍ਹਦੇ ਹਾਂ ਕਿ ਤੀਰਥ ਇਸ਼ਨਾਨ ਨੂੰ ਜਲ ਕੇ ਮੱਜਣ ਜੇਗਤ ਹੋਵੇ ਨਿਤ ਨਿਤ ਮੇਂਢਕ ਨਹਾਵੇ ਜੈਸੇ ਮੇਂਢਕ ਤੈਸੇ ਉਹ ਨਾਲ ਫਿਰ ਜੋਨੀ ਆਵੇ ਪਰ ਗੁਰੂ ਸਾਹਿਬ ਨੇ ਤਾਂ ਕਿਹਾ ਉੱਠ ਇਸ਼ਨਾਨ ਕਰੋ ਪ੍ਰਭਾਤੇ ਸੋਏ ਹਰ ਆਰਾਧੇ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਪਏ ਰੋਗਾ। ਪਰ ਸਭ ਤੋਂ ਪਹਿਲਾਂ ਇਸ਼ਨਾਨ ਤੋਂ ਪਹਿਲਾਂ ਕੀ ਕਰੇ ਇਸ਼ਨਾਨ ਤੋਂ ਪਹਿਲਾਂ ਸਿੱਖ ਜਦੋਂ ਜਾਗ ਆਵੇ ਮਹਾਰਾਜ ਕਹਿੰਦੇ ਉੱਠਦਿਆਂ ਸਾਰ ਜਾਂ ਤਾਂ ਸਿਮਰਨ ਕਰੇ ਤੇ ਮੈਂ ਇੱਕ ਤਰੀਕਾ ਸਾਰੀਆਂ ਸੰਗਤਾਂ ਨੂੰ ਥਾਂ ਤੇ ਇੱਕੋ ਬੇਨਤੀ ਕਰੀ ਜਾ ਰਿਹਾ ਜਿਸ ਮੁਲਕ ਜਾਣਾ ਸੱਚੀ ਤੁਹਾਨੂੰ ਕਹਾਂ ਸੰਗਤਾਂ ਸੁਣਨ ਵਾਸਤੇ ਬਹੁਤ ਇਕੱਠ ਹੁੰਦਾ ਜਦੋਂ ਪੁੱਛੀਦਾ ਸਾਰੇ ਜਪਜੀ ਸਾਹਿਬ ਕਰਦੇ ਹੋ ਸਾਰੇ ਚੁੱਪ ਕਰ ਜਾਂਦੇ ਟਾਵੇਂ ਟਾਵੇਂ ਆਪਾਂ ਤਾਂ ਪਹਿਲੀ ਬਾਣੀ ਨਾਲ ਹੀ ਅਜੇ ਜੁੜੇ ਹੋਏ ਉੱਠਦਿਆਂ ਸਾਰੇ ਨੇਮ ਬਣਾਈਏ ਮੈਂ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਗੱਲਾਂ ਕਰਨੀਆਂ ਸਭ ਤੋਂ ਪਹਿਲਾਂ ਬਾਬਾ ਜੀ ਦੇ ਬਚਨ ਪੜ੍ਹਨੇ ਇਸ ਭਾਵਨਾ ਨਾਲ ਤੇ ਮਹਾਰਾਜ ਕਹਿੰਦੇ ਨੇ ਤੂੰ ਬੈਠਾ ਰਹੋ ਔਰ ਜਾਗ ਕੀ ਜਾਗ ਜਾ ਕੇ ਸੰਗਤੇ ਵਿਛੜਾ ਤਾਂ ਹੀ ਕਹਿ ਸੰਗਲਾ ਇਹ ਜਾਗਣ ਦਾ ਮਤਲਬ। ਤੀਸਰਾ ਉਹਨਾਂ ਦਾ ਸਲੋਕ ਹੈ ਕਬੀਰ ਮੈਂ ਇਸ ਤੁਕ ਦੇ ਅਰਥ ਫਿਰ ਕਰ ਰਿਹਾ ਕਬੀਰ ਕੇਸੋ ਕੀਸੋ ਕੂਕੀਆ ਨਾ ਸੋਈਏ ਅਸਾਰ ਉੱਥੇ ਉਹਨਾਂ ਦਾ ਬਚਨ ਹੈ ਕਬੀਰ ਸੋਤਾ ਕਿਆ ਕਰੇ ਉੱਠ ਕੇ ਨਾ ਜਪੈ ਮੁਰਾਰ ਕੂਕ ਤੂੰ ਉੱਠ ਕੇ ਨਾ ਜਪੈ ਮੁਰਾਰ ਹੁਣ ਥੋੜੀ ਜੀ ਕੋਈ ਆਵਾਜ਼ ਦੇਵੇ ਆਪਾਂ ਬਰਦਾਸ਼ਤ ਨਹੀਂ ਕਰਦੇ ਸੱਚੀ ਤੁਹਾਨੂੰ ਦੱਸਾਂ ਜਦੋਂ ਵੀ ਕੋਈ ਨੀਂਦ ਤੋਂ ਹਟਾਉਂਦਾ ਸਾਨੂੰ ਬਿਲਕੁਲ ਨਹੀਂ ਚੰਗਾ ਲੱਗਦਾ ਭਾਵੇਂ ਅੱਤ ਦਾ ਨਜ਼ਦੀਕੀ ਰਿਸ਼ਤੇਦਾਰ ਹੋਵੇ। ਮਹਾਰਾਜ ਨੇ ਉੱਥੇ ਵਜਨ ਕੀਤਾ ਕਬੀਰ ਸੋਤਾ ਕਿਆ ਕਰੇ ਉੱਠ ਕੇ ਨਾ ਜਪੈ ਮੁਰਾਰ ਇੱਕ ਦਿਨ ਸੋਵਨ ਹੋਏਗੋ ਲਾਂਬੇ ਗੋਡ ਪਸਾਰ ਉਦੋਂ ਕਿਸੇ ਨੇ ਠਾਣਾ। ਮੈਂ ਤਾਂ ਬੇਨਤੀ ਕੀਤੀ ਸਾਨੂੰ ਜਗਾਉਣ ਵਾਸਤੇ ਵੀ ਉਹ ਮੌਤ ਚੇਤੇ ਕਰਾਈ ਗਈ। ਜਿਵੇਂ ਇੱਕ ਦੋ ਬਚਨ ਆਪਾਂ ਹੋਰ ਲੈਂਦੇ ਹਾਂ ਆਪ ਜੀ ਸਤਿਗੁਰਾਂ ਦਾ ਸ਼ਬਦ ਪੜ੍ਹ ਦੇਖੋ ਯਕ ਅਰਜ਼ ਗੁਫਤਮ ਪੇਸ਼ ਤੋਂ ਦਰ ਗੋਸ਼ ਕੁਨ ਕਰਤਾਰ ਹੱਕਾ ਕਬੀਰ ਕਰੀਮ ਤੋਂ ਬੇਐਬ ਪਰਵਦਗਾਰ ਅੱਗੇ ਕੀ ਹੈ ਦੁਨੀਆਂ ਮੁਕਾਮੇ ਫਾਨੀ ਦੁਨੀਆਂ ਮੁਕਾਮੇ ਫਾਨੀ ਮੁਕਾਮ ਦਰ ਤੇ ਟਿਕਾਣਾ ਜਿਸ ਦੁਨੀਆਂ ਨੂੰ ਮੇਰੇ ਮਨਾਂ ਤੋਂ ਆਪਣਾ ਘਰ ਟਿਕਾਣਾ ਬਣਾਈ ਬੈਠੇ ਇਸ ਦੁਨੀਆਂ ਨੇ ਇੱਕ ਦਿਨ ਫਨਾ ਹੋ ਜਾਣਾ ਹੈ ਪਤਾ ਨਹੀਂ ਕਦੋਂ ਹੋ ਜਾਏ। ਦੁਨੀਆਂ ਮੁਕਾਮੇ ਫਾਨੀ ਤਹਿਕੀਕ ਦਿਲਦਾਨੀ ਤਹਿਕੀਕ ਤਹਿਕੀਕਾਤ ਪੜਚੋਲ ਕਰ ਲੈ ਮਹਾਰਾਜ ਕਹਿ ਮੈਂ ਤੈਨੂੰ ਸੱਚ ਕਹਿ ਰਿਹਾ ਤੂੰ ਕਿਸੇ ਹੋਰ ਬੰਦੇ ਨੂੰ ਹੀ ਪੁੱਛ ਕੇ ਵੇਖ ਲਈ ਸੂਝਵਾਨਾਂ ਨੂੰ ਪੁੱਛ ਕੇ ਵੇਖ ਜਿੰਨੀ ਮਰਜ਼ੀ ਪੜਚੋਲ ਕਰ ਜਿਸ ਥਾਂ ਤੇ ਆਪਾਂ ਰਹਿੰਦੇ ਹਾਂ ਇੱਕ ਦਿਨ ਖਤਮ ਹੋਣ ਵਾਲੀ ਹੈ। ਤਹਿਕੀਕ ਦਿਲਦਾਨੀ ਅਗਲਾ ਬਚਨ ਆਪਣੇ ਤੇ ਟੁਕਾਇਆ ਮਮ ਸਰ ਮੁਵੇ ਅਜ਼ਰਾਈਲ ਗ੍ਰਫਤ ਹੈ ਤਿਲ ਖੇਚਨਾ ਦਾਨੀ ਇਹ ਕਾਹਦੇ ਵਾਸਤੇ ਸਮਝਾਇਆ ਜੀ ਇਹ ਝੂਠ ਨਹੀਂ ਸੱਚੀ ਇਹ ਗੱਪ ਨਹੀਂ ਇਹ ਮੇਰੇ ਤੁਹਾਡੇ ਨਾਲ ਵਾਪਰਨ ਵਾਲਾ ਹੈ। ਮਮ ਸਰ ਮੂਵੇ ਮੇਰੇ ਸਿਰ ਦੇ ਮੂਵੇ ਵਾਲਾਂ ਨੂੰ ਕੇਸਾਂ ਨੂੰ ਮੌਤ ਦੇ ਫਰਿਸ਼ਤੇ ਨੇ ਪਕੜਿਆ ਹੋਇਆ ਉਹ ਦਿਲਾ ਤੈਨੂੰ ਸਮਝ ਨਹੀਂ ਪੈਂਦੀ ਉੱਠ ਕੇ ਰੱਬ ਦੀ ਬੰਦਗੀ ਕਰਿਆ ਸਿਮਰਨ ਕਰ। ਮੈਂ ਫਿਰ ਬੇਨਤੀ ਕਰਾਂ ਮਮ ਸਰ ਮੂਵੇ ਅਜ਼ਰਾਈਲ ਗ੍ਰਫਤ ਹੈ ਦਿਲ ਖੇਚਨਾ ਦਾਨੀ ਆਹ ਪਾਠ ਕਰ ਦਿਓ ਗੁਰੂ ਤੇਗ ਬਹਾਦਰ ਸਾਹਿਬ ਦਾ ਜਾਗ ਲਿਖੋ ਰੇ ਮਨਾ ਕਬੀਰ ਕੇਸੋ ਕੇਸੋ ਕੋਕੀਆ ਜਾਗ ਲਿਖੋ ਰੇ ਮਨਾ ਜਾਗ ਲਿਖੋ ਕਾਂ ਗਾਫਲ ਸੋਇਆ ਤੂੰ
ਬੇਖਬਰ ਹੋ ਕੇ ਸੌ ਗਿਆ, ਜੋ ਤਨ ਉਪਜਿਆ ਸੰਗ ਹੀ ਸੋਪੀ ਸੰਗ ਨ ਖੋਇਆ। ਜਿਹੜਾ ਤਨ ਸੰਗ ਚ ਹੈ ਇਸ ਤਨ ਨੇ ਜਾਣਾ ਨੀ। ਮਾਤ ਪਿਤਾ ਸੁਤ ਬੰਦ ਦਨ ਹਿਤ ਜਾਸੋ ਕੀ ਨਾ ਜਿਉ ਛੁਟਿਓ ਜਬ ਦੇ ਤੇ ਡਾਰ ਅਗਨ ਮੈਂ ਦੀਨਾ। ਜੀਵਤ ਲੋ ਵਿਵਹਾਰ ਹੈ ਜਬ ਕੋ ਤੁਮ ਜਾਨੋ, ਨਾਨਕ ਹਰ ਗੁਣ ਗਾਏ ਲੈ ਸਭ ਸੁਪਨ ਸਮਾਨ। ਇੱਥੇ ਭਗਤ ਜੀ ਕਹਿ ਰਹੇ ਸਨ ਕਬੀਰ ਕੇਸੋ ਕੇਸੋ ਕੂਕੀਐ, ਉਹਨੂੰ ਪੁਕਾਰੀਏ ਨਾ ਸੋਈਏ ਅਸਾਰ, ਬੇਖਬਰ ਹੋ ਕੇ ਨਾ ਸੋਈਏ, ਰਾਤ ਦਿਵਸ ਕੇ ਕੂਕਨੇ ਕਬੂ ਕੇ ਸੁਣੇ ਪੁਕਾਰ। ਰਾਤ ਦਿਵਸ ਪੁਕਾਰੇਗਾ ਤੇ ਉਹ ਪੁਕਾਰ ਜ਼ਰੂਰ ਸੁਣੇਗਾ। ਹੁਣ ਅਗਲਾ ਬਚਨ ਸੀ ਜੀ ਜਿਹੜਾ ਆਪਾਂ ਕੱਲ ਨਹੀਂ ਸੀ ਕੀਤਾ, ਇਹ ਆਪ ਜੀ ਥੋੜਾ ਧਿਆਨ ਦਿਆ ਜੀ ਆਪ ਸਤਿਗੁਰੂ ਦੀ ਬਾਣੀ ਵੱਲ ਆਪਾਂ ਜ਼ਿਆਦਾ ਵੈਸੇ ਰਹਿੰਦੇ ਹਾਂ। ਕਬੀਰ ਕਾਇਆ ਕਜਲੀ ਬਨ ਭਇਆ, ਭਗਤ ਕਬੀਰ ਸਾਹਿਬ ਜੀ ਕਹਿ ਰਹੇ ਜਿਹੜੀ ਸਾਡੀ ਕਾਇਆ ਹੈ, ਕੱਲ ਮੈਂ ਆਪ ਜੀ ਨੂੰ ਕਿਹਾ ਸੀ ਇੱਥੇ ਲਫ਼ਜ਼ ਵਰਤਿਆ ਕਜਲੀ, ਪਰ ਸੰਸਕ੍ਰਿਤ ਦਾ ਸ਼ਬਦ ਹੈ ਕਦਲੀ। ਕਦਲੀ ਦਾ ਅਰਥ ਕੇਲਾ, ਬਨ ਦਾ ਅਰਥ ਜੰਗਲ। ਕਬੀਰ ਕਾਇਆ ਕਜਲੀ ਬਨ ਭਇਆ, ਆ ਸਾਡੇ ਮਨੁੱਖਾਂ ਦਾ ਜਿਹੜੀ ਕਾਇਆ ਹੈ ਸਰੀਰ ਹੈ ਇਹ ਕੇਲਿਆਂ ਦਾ ਜੰਗਲ ਹੈ। ਤੇ ਅਗਲਾ ਬਚਨ ਇਹਦੇ ਵਿੱਚ ਹੈ ਕਿ ਮਨ ਕੁੰਚਰ ਮੈਂ ਮੰਤ, ਹੁਣ ਕਈਆਂ ਨੇ ਮੈਂ ਮੰਤ ਇਕੱਠਾ ਪਾਠ ਲਿਖਿਆ ਹੈ ਪਰ ਮੇਰਾ ਖਿਆਲ ਉੱਤੇ ਵੱਖਰਾ ਵੱਖਰਾ ਪਾਠ ਆ ਰਿਹਾ ਹੋਣਾ। ਹੁਣ ਇਹਦਾ ਅਰਥ ਹੈ ਕਿ ਇਹ ਸਰੀਰ ਜਿਹੜਾ ਹੈ ਇਹ ਅਸਲ ਚ ਕੇਲਿਆਂ ਦਾ ਕੋਮਲ ਕੋਮਲਤਾ ਦਾ ਜੰਗਲ ਹੈ ਤੇ ਇਹਦੇ ਵਿੱਚ ਰਹਿ ਵੜ ਕੌਣ ਗਿਆ। ਕਹਿਣ ਲੱਗੇ ਮਨ ਕੁੰਚਰ, ਕੁੰਚਰ ਦਾ ਲਫ਼ਜ਼ੀ ਅਰਥ ਆਪਾਂ ਜਾਣਦੇ ਹਾਂ ਹਾਥੀ, ਮਨ ਹਾਥੀ ਤੇ ਨਾਲ ਸ਼ਬਦ ਵਰਤਿਆ ਮੈਂ ਮੰਤ, ਇਹਦਾ ਪਾਠ ਮੈਂ ਕਰਨਾ, ਇਹਦਾ ਅਰਥ ਹੈ ਇਹ ਆਪਣਾ ਜੀ ਨਸ਼ਾ ਜਿਹਨੂੰ ਮੈਂ ਕਹਿੰਦੇ ਹਾਂ, ਫਾਰਸੀ ਦਾ ਸ਼ਬਦ ਹੈ ਮੈਂ। ਉਂਝ ਮਹਾਰਾਜ ਦੀ ਬਾਣੀ ਆਪ ਪੜ੍ਹਦੇ ਹੋ ਇੱਥੇ ਮੈਂ ਦਾ ਅਰਥ ਵਿੱਚ ਵੀ ਹੈ, ਘੱਟ ਘੱਟ ਮੈਂ ਹਰਜੂ ਬਸ ਹੈ ਮੈਂ ਨਾ, ਉੱਥੇ ਵੀ ਗੁਰੂ ਤੇਗ ਬਹਾਦਰ ਉੱਥੇ ਮੈਂ ਦਾ ਅਰਥ ਵਿੱਚ, ਇੱਥੇ ਮੈਂ ਦਾ ਅਰਥ ਹੈ ਨਸ਼ਾ ਸ਼ਰਾਬ ਮੰਤ। ਮੈਂ ਬੜਾ ਹੈਰਾਨ ਹੋਇਆ ਵੀ ਮੇਰਾ ਖਿਆਲ ਲਫ਼ਜ਼ ਇਹ ਹੀ ਇਕੱਲਾ ਮਿਲਿਆ ਗੁਰੂ ਗ੍ਰੰਥ ਸਾਹਿਬ ਚ। ਉਂਝ ਮੰਤ ਦਾ ਅਰਥ ਸਲਾਹ ਵੀ ਹੁੰਦਾ, ਮੰਤ ਦਾ ਅਰਥ ਮੰਤਰ ਵੀ ਹੁੰਦਾ, ਇੱਥੇ ਮੰਤ ਦਾ ਅਰਥ ਵੱਖਰਾ ਆਇਆ, ਇਹਦਾ ਅਰਥ ਹੈ ਮਸਤ, ਮਸਤ ਹੋਇਆ ਮੈਂ ਮੰਤ, ਇਹਦਾ ਅਰਥ ਕਿ ਨਸ਼ੇ ਵਿੱਚ ਮਸਤ ਹੋਇਆ। ਹੁਣ ਫਿਰ ਇਹਦੇ ਅਖਰੀ ਅਰਥ ਪਹਿਲਾਂ ਧਿਆਨ ਨਾਲ ਸੁਣ ਲਈਏ ਜੀ, ਆਪਾਂ ਵਿਚਾਰ ਲਈਏ। ਕਬੀਰ ਕਾਇਆ ਕਜਲੀ ਬਨ ਭਇਆ, ਸਾਡਾ ਸਰੀਰ ਜਿਹੜਾ ਇਹ ਕੇਲਿਆਂ ਦਾ ਜੰਗਲ ਹੈ, ਇਸ ਵਿੱਚ ਮਨ ਜਿਹੜਾ ਹੈ ਉਹ ਮਸਤ ਹਾਥੀ ਦੀ ਤਰ੍ਹਾਂ ਤੇ ਨਸ਼ੇ ਚ ਗੁੱਟ ਹੋਇਆ ਪਿਆ। ਮਨ ਕੁੰਚਰ ਮੈਂ ਮੰਤ, ਫਿਰ ਧਿਆਨ ਨਾਲ ਸੁਣਿਓ ਇਹ ਤਿੰਨ ਅਰਥ ਜ਼ਰੂਰ ਧਿਆਨ ਦਿਆ। ਜੇ ਮੈਂ ਫਿਰ ਬੇਨਤੀ ਕਰਾਂ ਜਿਹੜੀ ਕਥਾ ਹੁੰਦੀ ਹੈ ਨਾ ਜੀ, ਪਲੀਜ਼ ਅਖਰੀ ਅਰਥਾਂ ਵੱਲ ਜ਼ਰੂਰ ਧਿਆਨ ਦਿਓ ਤੇ ਇਹ ਗੱਲ ਹੋਰ ਯਾਦ ਰੱਖਿਓ। ਮੈਂ ਅਰਥ ਕਰ ਰਿਹਾ ਪੜ੍ਹ ਕੇ ਵਿਚਾਰ ਕੇ ਵੀ, ਮੇਰਾ ਖਿਆਲ ਮੈਂ 10-12 ਟੀਕੇ ਰੋਜ਼ ਵੇਖਣਾ ਫਿਰ ਅਰਦਾਸ ਕਰੀ। ਕੱਲ ਮੈਂ ਇਹਨੂੰ ਛੇੜਿਆ ਨਹੀਂ ਅੱਗੇ ਕਿਉਂਕਿ ਮੇਰੇ ਮਨ ਸੀ ਮੰਤ ਸ਼ਬਦ ਜਿਹੜਾ ਹੈ ਇਹਦਾ ਵਿਦਵਾਨ ਕੀ ਅਰਥ ਕਰਨਗੇ, ਪਰ ਜਦੋਂ ਕਥਾ ਕਰਦਿਆਂ ਤੁਹਾਡੀ ਸੁਰਤ ਵਿੱਚ, ਮੈਂ ਹੰਕਾਰ ਚ ਨਹੀਂ ਕਹਿੰਦਾ, ਤੁਹਾਡੀ ਸੁਰਤ ਚ ਕੋਈ ਅਰਥ ਹੋਰ ਗੁਰੂ ਬਖਸ਼ੇ ਉਹ ਸ਼ੇਅਰ ਜ਼ਰੂਰ ਕਰਿਆ ਕਰੋ, ਕਿਉਂਕਿ ਗੁਰਬਾਣੀ ਅਗਾਧ ਬੋਧੇ ਜੀ। ਆਪਾਂ ਦਾਅਵਾ ਕਰ ਦਈਏ ਵੀ ਗਿਆਨੀ ਸ਼ਬਦ ਲੱਗ ਗਿਆ ਜੀ, ਸੰਗਤ ਸੁਣਨ ਆ ਗਈ, ਨਹੀਂ ਨਹੀਂ ਨਹੀਂ ਪਿਆਰਿਓ, ਇਹ ਤਾਂ ਸਤਿਗੁਰੂ ਕਿਰਪਾ ਕਰੇ। ਮੈਂ ਇੱਕ ਵਾਰ ਕਿਹਾ ਸੀ ਕਿ ਗੁਰੂ ਹਰਗੋਬਿੰਦ ਸਾਹਿਬ ਅਰਥ ਕੀਤੇ ਸਤਿਗੁਰਾਂ ਨੇ, ਜਪਜੀ ਸਾਹਿਬ ਦੇ ਅਰਥ ਕੀਤੇ ਭਾਈ ਕਰਮਚੰਦ ਜੀ ਦੇ ਕਹਿਣ ਤੇ ਕਸ਼ਮੀਰ ਕੀਤੇ ਮਹਾਰਾਜ ਜੀ। ਜਪਜੀ ਸਾਹਿਬ ਦੀ ਜਦੋਂ ਅਰਥਾਂ ਦੀ ਸੰਪੂਰਨਤਾ ਹੋਈ ਤੇ ਉਸ ਵਕਤ ਮਹਾਰਾਜ ਜੀ ਨੇ ਨਾ ਜੀ ਸੰਗਤ ਨੇ ਸ਼ੁਕਰਾਨਾ ਕਰਨਾ ਸੀ, ਭਾਈ ਕਰਮਚੰਦ ਜੀ ਨੇ ਕਿਹਾ ਸਤਿਗੁਰੂ ਆਪ ਜੀ ਦਾ ਸ਼ੁਕਰ, ਆਪ ਜੀ ਨੇ ਜਪਜੀ ਸਾਹਿਬ ਦੇ ਅਰਥ ਕੀਤੇ ਤੇ ਮੈਂ ਬੇਨਤੀ ਕਰਾਂਗਾ, ਤੁਸੀਂ ਪ੍ਰਬੰਧਕ ਵੀਰ ਬੈਠੇ ਹੋ ਜਿਹੜੀ ਬਾਣੀ ਰੁਟੀਨ ਚ ਪੜ੍ਹੀ ਜਾਂਦੀ ਹੈ ਨਾ, ਭਾਈ ਸਾਹਿਬ ਤੁਹਾਡੇ ਕੋਲ ਐਨ 2-3 ਕਥਾ ਵਾਚਕ ਨੇ ਮੇਰਾ ਖਿਆਲ, ਤੁਸੀਂ ਇੱਕ ਕੰਮ ਕਰਿਆ ਕਰੋ, ਮੈਂ ਬੇਨਤੀ ਕਰ ਸਕਣਾ ਕਿ ਸਿਰਫ ਅੱਖਰੀ ਅਰਥ ਹੀ ਸੰਗਤ ਨੂੰ ਦੱਸੀ ਜਾਓ। ਮੰਨ ਲਓ ਆਪਾਂ ਨੂੰ ਘੰਟਾ ਸਮਾਂ ਮਿਲ ਗਿਆ ਤੇ ਆਪਾਂ 4 ਅਸ਼ਟਪਦੀਆਂ ਦੇ ਅੱਖਰੀ ਅਸ਼ਟ ਕਰ ਲਈਏ, ਡਿਟੇਲ ਚ ਨਾ ਜਾਈਏ ਕਿਉਂਕਿ ਸੰਗਤ ਨੇ ਕਥਾ ਤੇ ਕਰਨੀ ਨੀ, ਪਰ ਘੱਟੋ ਘੱਟ ਜੋ ਬਾਣੀ ਆਪਾਂ ਪੜ੍ਹ ਰਹੇ ਹਾਂ ਉਹ ਅਰਥਾਂ ਦੀ ਸਮਝ ਪਏ। ਉੱਥੇ ਉਹਨਾਂ ਕਿਹਾ ਮਹਾਰਾਜ ਆਪ ਜੀ ਦਾ ਸ਼ੁਕਰ, ਆਪ ਜੀ ਨੇ ਅਰਥ ਕੀਤੇ, ਸਤਿਗੁਰਾਂ ਨੇ ਜਿਹੜਾ ਉੱਤਰ ਦਿੱਤਾ ਉਹ ਗੁਰਬਿਲਾਸ ਚ ਹੈ,
ਬੋਹਰ ਸ਼੍ਰੀ ਮੁਖ ਬਚਨ ਪਖਾਨੋ ਅਰਥ ਜਾਹੇ ਗੁਰੂ ਨਾਨਕ ਜਾਨੋ, ਅਰਥ ਜਾਹੇ ਗੁਰੂ ਨਾਨਕ ਜਾਨੋ। ਹੁਣ ਮੇਰੀ ਫਿਰ ਬੇਨਤੀ ਹੈ, ਮੈਂ ਅਰਥ ਕਰ ਜਾਂਗਾ ਕਿ ਤਿੱਥੇ ਖੰਡ ਮੰਡਲ ਵਰ ਪਾਣ ਜੇ ਕੋ ਕਥਾ ਤਾਂ ਅੰਤ ਅਨੰਤ ਤਿੱਥੇ ਲੋ ਲੋ ਆਕਾਰ ਜਿਵਜੂ ਹੁਕਮ ਤਿਵੈ ਤਿਵਕਾਰ ਵੇਖੈ ਵਿਗਸੈ ਕਰ ਵਿਚਾਰ ਨਾਨਕ ਕਥਨਾ ਕਰੜਾ। ਗੁਰਮੁਖੋ ਇਹ ਅਰਥ ਮੈਂ ਕਰ ਦਿੱਤੇ ਨੇ, ਪਰ ਗੁਰੂ ਸਾਹਿਬ ਜਿਸ ਥਾਂ ਤੇ ਗੱਲ ਕਰਦੇ ਪਏ ਆ, ਜਿਸ ਖੰਡ ਦੀ ਗੱਲ ਕਰਦੇ ਪਏ ਆ, ਇਹ ਬੋਧਕ ਗਿਆਨ ਨਹੀਂ, ਇਹ ਉਹ ਰੂਹਾਨੀ ਗਿਆਨ ਹੈ ਜਿਹੜਾ ਸਤਿਗੁਰਾਂ ਦਾ ਆਪ ਅਨੁਭਵ ਹੈ, ਜਿਸ ਸੱਚ ਖੰਡ ਉਹ ਮਾਣਦੇ ਪਏ ਆ। ਇਸ ਕਰਕੇ ਮੈਂ ਬੇਨਤੀ ਕੀਤੀ ਜੀ, ਇਹ ਕੁੰਚਰ ਮੈਂ ਮੰਤ, ਇਹ ਕੇਲੇ ਦਾ ਜੰਗਲ ਹੈ ਸਰੀਰ ਸਾਡਾ, ਮਨ ਇਹਦੇ ਵਿੱਚ ਹਾਥੀ ਹੈ ਤੇ ਨਸ਼ੇ ਚ ਮਦਹੋਸ਼ ਹੈ। ਮੈਂ ਮੰਤ ਇਹਦਾ ਅਰਥ ਹੋ ਗਿਆ ਨਸ਼ੇ ਵਿੱਚ, ਸ਼ਰਾਬ ਵਿੱਚ। ਅੱਗੇ ਮਹਾਰਾਜ ਕਹਿੰਦੇ ਨੇ ਹੁਣ ਇਹ ਭੂਤਰ ਗਿਆ। ਭੂਤਰ ਗਿਆ ਸ਼ਬਦ ਪਤਾ ਹੈ ਨਾ ਜੀ, ਕਿਉਂਕਿ ਬੜਾ ਪੁਰਾਣਾ ਸ਼ਬਦ ਭੂਤਰਿਆ, ਜਦੋਂ ਹਾਥੀ ਭੂਤਰ ਜਿਹਾ ਪਰਵਾਹ ਨਹੀਂ ਕਰਦਾ ਹੁੰਦਾ, ਇਹ ਬੰਦਾ ਭੂਤਰਿਆ ਬੰਦ ਕਾਬੂ ਨਹੀਂ ਹੁੰਦਾ, ਦੁਨੀਆ ਮਾਰ ਜਾਂਦਾ ਸਾਰੀ। ਉਹ ਨਸ਼ੇ ਚ ਆਇਆ, ਹਾਥੀ ਭੂਤਰ ਗਿਆ ਹੁਣ, ਤੇ ਮਹਾਰਾਜ ਕਹਿੰਦੇ ਹੁਣ ਇਹਨੂੰ ਕਾਬੂ ਕਿਵੇਂ ਕੀਤਾ ਜਾਏ। ਅੰਕਸ ਗਿਆਨ, ਇਹ ਯਾਦ ਰੱਖਿਓ, ਉਹਦਾ ਪਾਠ ਆਪਾਂ ਗਿਆਨ ਹੀ ਕਰਨਾ ਹੈ। ਅੰਕਸ, ਅੰਕਸ ਦਾ ਅਰਥ ਕੁੰਡਾ, ਲੋਹੇ ਦਾ ਕੁੰਡਾ ਜਿਹਦੇ ਨਾਲ ਹਾਥੀ ਤੁਰਦਾ। ਗਿਆਨ ਰਤਨ ਹੈ, ਇਹਦਾ ਅਰਥ ਕਿ ਜਿਹੜਾ ਕੁੰਡਾ ਹੈ, ਜਿਵੇਂ ਲੋਹੇ ਦੇ ਕੁੰਡੇ ਨਾਲ ਮਸਤ ਹਾਥੀ ਕਾਬੂ ਆ ਜਾਂਦਾ, ਇਸੇ ਤਰ੍ਹਾਂ ਸਤਿਗੁਰਾਂ ਦਾ ਦਿੱਤਾ ਹੋਇਆ ਜਿਹੜਾ ਗਿਆਨ ਹੈ ਰਤਨ। ਹੁਣ ਵੈਸੇ ਰਤਨ ਦੇ ਅਰਥ ਸ੍ਰੀਮਾਨ ਭਾਈ ਵੀਰ ਸਿੰਘ ਜੀ ਨੇ ਕੀਤੇ ਨੇ ਬੈਰਾਗ, ਉਹਨਾਂ ਰਤਨ ਦੇ ਅਰਥ ਬੈਰਾਗ ਕੀਤੇ। ਇਹਦਾ ਮਤਲਬ ਗਿਆਨ ਅਤੇ ਉਪਰਾਮਤਾ ਦਾ ਕੰਡਾ, ਇਸ ਮਨ ਨੂੰ ਕਾਬੂ ਕਰਨ ਲਈ। ਅੰਕਸ ਗਿਆਨ ਰਤਨ ਹੈ ਖੇਵਟ, ਹਾਂ ਖੇਵਟ ਦਾ ਲਫ਼ਜ਼ੀ ਅਰਥ ਮਲਾਹ ਹੁੰਦਾ, ਹਾਥੀ ਤੇ ਮਲਾਹ ਦਾ ਕੀ ਕੰਮ ਜੀ। ਦੇਖੋ ਕਿਆ ਗੁਰਬਾਣੀ ਦੀ ਖੂਬਸੂਰਤੀ ਹੈ। ਹੁਣ ਇੱਥੇ ਅਰਥ ਮਲਾਹ ਨਹੀਂ ਕਰਨੇ, ਇੱਥੇ ਅਰਥ ਮਹਾਵਤ ਕਰਨੇ ਨੇ, ਕਿਉਂਕਿ ਮਲਾਹ ਵੀ ਤਾਂ ਚਲਾਉਂਦਾ ਨਾ ਬੇੜੀ ਨੂੰ, ਮਲਾ ਬੇੜੀ ਨੂੰ ਚਲਾਉਂਦਾ, ਮਹਾਵਤ ਹਾਥੀ ਨੂੰ ਚਲਾਉਂਦਾ। ਸਤਿਗੁਰੂ ਕਹਿੰਦੇ ਹੈ ਤਾਂ ਸ਼ਰਾਬ ਦੇ ਨਸ਼ੇ ਚ ਧੁੱਤ ਹੋਇਆ ਮਨ ਹਾਥੀ, ਅਖਰੀ ਅਰਥ ਕਰ ਰਹੇ, ਕੇਲਿਆਂ ਦੇ ਜੰਗਲ ਚ ਪੈ ਗਿਆ। ਗੁਰੂ ਦਾ ਦਿੱਤਾ ਹੋਇਆ ਗਿਆਨ ਇਹ ਕੁੰਡਾ ਹੈ, ਤੇ ਖੇਵਟ ਦਾ ਅਰਥ ਮਲਾ, ਉਂਝ ਇਹਦੇ ਭਾਵ ਅਰਥ ਹੈ ਮਹਾਵਤ। ਬਿਰਲਾ ਸੰਤ, ਕੋਈ ਟਾਵਾਂ ਟਾਵਾਂ ਮਹਾਂਪੁਰਖ ਗੁਰਮੁਖ ਹੈ ਜਿਹੜਾ ਗੁਰੂ ਦੇ ਗਿਆਨ ਦੇ ਕੁੰਡੇ ਦੇ ਨਾਲ ਇਸ ਭੂਤਰੇ ਮਨ ਨੂੰ ਕਾਬੂ ਕਰ ਲੈਂਦਾ ਹੈ, ਸਾਰੇ ਨਹੀਂ ਕਰ ਸਕਦੇ। ਇਹ ਸਤਿਗੁਰਾਂ ਨੇ ਅੱਜ ਬਚਨ ਕੀਤਾ, ਥੋੜਾ ਜਿਹਾ ਆਪਾਂ ਇਸ ਦੀ ਕਥਾ ਜ਼ਰੂਰ ਕਰਨੀ ਹੈ, ਕਿਉਂਕਿ ਕੱਲ ਕੀਤੀ ਨਹੀਂ, ਕਿਉਂਕਿ ਸਾਰੀ ਗੁਰਬਾਣੀ ਜਿਹੜੀ ਅਧਿਆਤਮਿਕਤਾ ਦਾ ਸੰਬੰਧ ਮਨ ਨਾਲ ਹੈ। ਉਂਝ ਸੱਚ ਦੱਸਾਂ, ਮਨ ਤੋਂ ਬਿਨਾਂ ਬੰਦਾ ਚੋਰੀ ਵੀ ਨਹੀਂ ਕਰ ਸਕਦਾ, ਮਨ ਤੋਂ ਬਿਨਾਂ ਪਾਪ ਵੀ ਨਹੀਂ ਕਰ, ਸਾਰੇ ਕੰਮ ਮਨ ਹੀ ਕਰਦਾ। ਗੁਰੂ ਸਾਹਿਬ ਨੇ ਗੱਲ ਮੁਕਾ ਦਿੱਤੀ, ਮੰਮਾ ਮਨ ਸਿਓ ਕਾਜ ਹੈ, ਮਨ ਸਾਧੇ ਸਿੱਧ ਹੋਏ। ਮਨ ਨੂੰ ਸਾਧਿਆ ਜਾਏ ਤੇ ਸਫਲਤਾ ਪ੍ਰਾਪਤ ਹੁੰਦੀ ਹੈ। ਇੱਥੇ ਸਤਿਗੁਰਾਂ ਨੇ ਕਿਹਾ ਕਿ ਮਨ ਜਿਹੜਾ ਹੈ ਉਹ ਨਸ਼ੇ ਚ ਹਾਥੀ ਜਿਵੇਂ ਹੈ ਉਸ ਤਰ੍ਹਾਂ ਹੈ। ਪਰ ਮੈਂ ਥੋੜੀ ਜਿਹੀ ਬੇਨਤੀ ਕਰਾਂ ਜੀ, ਚਲੋ ਦਾਰਸ਼ਨਿਕ ਲੋਕ ਜਿਹੜੇ ਨੇ, ਜਿਹੜੇ ਹੁਣ ਅੱਜ ਕੱਲ ਮਨੋਵਿਗਿਆਨਕ ਆਪਾਂ ਕਹਿੰਦੇ ਹਾਂ, ਉਹ ਮਨ ਦੀ ਵਿਆਖਿਆ ਕਰਦੇ ਆ। ਮੈਂ ਬੜੀ ਵਾਰੀ ਆਪਣਾ ਸਾਂਝ ਪਾਈ ਤੇ ਤੁਸੀਂ ਦੇਖੋ, ਸਭ ਤੋਂ ਜ਼ਿਆਦਾ ਗੁਰੂ ਗ੍ਰੰਥ ਸਾਹਿਬ ਵਿੱਚ ਮਨ ਨੂੰ ਸਾਧਨ ਤੇ ਜ਼ੋਰ ਦਿੱਤਾ ਗਿਆ ਕਿ ਮਨ ਕਾਬੂ ਕੀਤਾ ਜਾਏ। ਪਰ ਕਮਾਲ ਦੀ ਗੱਲ, ਗੁਰਦੁਆਰੇ ਵਿੱਚ ਮਨ ਦੀ ਗੱਲ ਬੜੀ ਘੱਟ ਹੁੰਦੀ ਹੈ, ਮਨ ਇੰਨਾ ਚਲਾ ਕੇ ਆਪਣੀ ਗੱਲ ਹੋਣ ਹੀ ਨਹੀਂ ਦਿੰਦਾ, ਹਾਂ ਕਦੀ ਨਹੀਂ ਪੈਰਾਂ 'ਤੇ ਪਾਣੀ ਪੈਣ ਦਿੰਦਾ। ਉਹ ਆਪਣੇ ਆਪ ਨੂੰ ਐਂ ਸੇਫ ਜ਼ੋਨ ਜਿਹਨੂੰ ਕਹਿੰਦੇ ਆ ਨਾ, ਉਹਦੇ ਵਿੱਚ ਆਪਣੇ ਆਪ ਰੱਖਦਾ। ਹੁਣ ਚਲੋ ਜਿਹੜੇ ਪੜ੍ਹੇ ਲਿਖੇ ਨੇ ਅੱਜ ਕੱਲ੍ਹ, ਚਲੋ ਇਹਨੂੰ ਮੈਡੀਕਲ ਦੇ ਤੌਰ ਤੇ ਮੰਨ ਲਿਆ ਗਿਆ, ਜਿਹੜੇ ਮਨੋਵਿਗਿਆਨਕ ਨੇ। ਮੈਂ ਬੜੀ ਵਾਰੀ ਕਿਹਾ ਚਲੋ ਜੀ, ਉਂਝ ਵੈਸੇ ਸਾਡੇ ਸਿੱਖਾਂ ਚ ਕਿਤਾਬਾਂ ਮਨ ਉੱਤੇ ਬਹੁਤ ਘਾਟੀਆਂ ਲਿਖੀਆਂ ਗਈਆਂ। ਇੱਕ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੀ ਕਿਤਾਬ ਹੈ, ਮੇਰਾ ਖਿਆਲ ਡਾਕਟਰ ਦਲਜੀਤ ਸਿੰਘ ਨੇ ਜੀ, ਲੰਡਨ ਮੈਂ ਮਿਲਿਆ ਵੀ ਹਾਂ ਡਾਕਟਰ ਦਲਜੀਤ ਸਿੰਘ ਵਿਰਕ ਸ਼ਾਇਦ ਨੇ, ਉਹਨਾਂ ਨੇ ਇੱਕ ਕਿਤਾਬ ਲਿਖੀ ਹੈ, ਇਸ ਮਨ ਕੋ ਕੋਈ ਖੋਜੋ ਪਾਏ। ਡਾਕਟਰ ਨੇਕੀ ਸਾਹਿਬ ਦੀ ਕਿਤਾਬ ਹੈ ਗੁਰਮਤ ਮਨੋਵਿਗਿਆਨ, ਇੱਕ ਉਹਨਾਂ ਦੀ ਕਿਤਾਬ ਯੂਨੀਵਰਸਿਟੀ ਨੇ ਛਾਪੀ ਸੀ ਅਚੇਤਨ ਦੀ ਲੀਲਾ, ਉਹ ਵੀ ਕਿਤਾਬ ਪੜ੍ਹਨ ਵਾਲੀ ਹੈ। ਕਿਉਂਕਿ ਮਨ ਤੇ ਬਹੁਤ ਘੱਟ ਕੰਮ ਕੀਤਾ ਗਿਆ ਜੀ, ਕਿਉਂਕਿ ਸਾਡਾ ਬਾਹਰਮੁਖੀ
ਕੰਮ ਹੀ ਨਿਬੜਦਾ ਹੀ ਕੋਈ ਨਹੀਂ। ਹੁਣ ਅਸਲ ਚ ਮਨੋਵਿਗਿਆਨ ਇਹ ਕਹਿੰਦਾ ਵੀ ਮਨ ਦੇ ਤਿੰਨ ਰੂਪ ਕਹਿੰਦਾ ਨਾ, ਇਹ ਕੌਨਸ਼ੀਅਸ, ਸਬ ਕੌਨਸ਼ੀਅਸ, ਅਨਕੌਨਸ਼ੀਅਸ ਤੇ ਸੁਪਰ ਕੌਨਸ਼ੀਅਸ। ਇਹ ਸ਼ਬਦ ਅਸੀਂ ਵਰਤਨੇ ਆ ਪਾਪਾ। ਜਦੋਂ ਸਤਿਗੁਰੂ ਦੀ ਬਾਣੀ ਵੱਲ ਆਈਏ ਤੇ ਇੱਥੇ ਮਨ ਦੇ ਦੋ ਪੱਖ ਨੇ, ਇਹ ਵਿਰੋਧਾਭਾਸੀ ਵੀ ਹੈ। ਇੱਕ ਪਾਸੇ ਮਨ ਪੋਜ਼ਿਟਿਵ ਹੈ, ਦੂਜੇ ਪਾਸੇ ਉਹੀ ਮਨ ਨੈਗੇਟਿਵ ਹੈ। ਇਹਨੂੰ ਸੁੱਖ ਆਪਣੀ ਆਪਣੀ ਬੋਲੀ ਚ ਕੀ, ਇੱਕ ਪਾਸੇ ਮੈਲਾ ਮਨ ਹੈ ਤੇ ਦੂਜੇ ਪਾਸੇ ਨਿਰਮਲ ਮਨ ਹੈ। ਦੋ ਮਨ, ਇੱਕ ਮੈਲਾ ਮਨ, ਇੱਕ ਨਿਰਮਲ ਮਨ। ਸਤਿਗੁਰਾਂ ਨੇ ਫਿਰ ਸਾਨੂੰ ਸਮਤ ਦੇਣ ਦੇ ਲਈ, ਹੁਣ ਅਗਲੀ ਗੱਲ ਮਨ ਹੈ ਕੀ, ਅੱਜ ਵੀ ਅਸੀਂ ਬੈਠੇ ਸਾਂ ਗੱਲ ਕਰ ਰਹੇ ਭਾਈ ਨਵਨੀਤ ਸਿੰਘ, ਮਨ ਕੀ ਹੈ? ਜੇ ਆਮ ਲਫ਼ਜ਼ਾਂ ਚ ਦੇਖੀਏ, ਅਸੀਂ ਸਰਮ ਖੰਡ ਦੇ ਵਿੱਚ ਗੁਰਮਤ ਅੰਤਕਰਨ ਪੜ੍ਹਦੇ ਹਾਂ। ਅੰਤਕਰਨ ਆਪਾਂ ਸਮਝਦੇ ਨਾ ਸਾਰੇ, ਦਸ ਤੇ ਸਾਡੇ ਆਹ ਇੰਦਰੇ ਨੇ, ਇੱਕ ਗਿਆਰਵਾਂ ਵੀ ਹੈ ਜਿਹੜਾ ਦਿਸਦਾ ਨਹੀਂ, ਉਹਨੂੰ ਅੰਤਰ ਇੰਦਰੀ ਵੀ ਕਹਿੰਦੇ ਆ। ਮਨ ਨੂੰ ਇੰਦਰੀ ਵੈਸੇ ਮੰਨਿਆ, ਉਹ ਗਿਆਰਵਾਂ ਜਿਹੜਾ ਉਹਨੂੰ ਅੰਤਕਰਨ ਕਹਿੰਦੇ ਆ, ਜਿਹਨੂੰ ਸ਼ਾਂਕ ਵਾਲਾ ਸਾਂਖ ਸ਼ਾਸਤਰ ਵਿਦਾਂਤ ਆਪਣੇ ਆਪਣੇ ਢੰਗ ਨਾਲ ਕਹਿੰਦਾ ਹੈ। ਤੇ ਗੁਰਮਤ ਨੇ ਚਾਰ ਸ਼ਬਦ ਵਰਤੇ ਨੇ, ਤਿੱਥੈ ਘੜੀਆ ਸੁਰਤ ਮਤ ਮਨ ਤੇ ਬੁੱਧ। ਮੈਂ ਆਪ ਨੂੰ ਬੇਨਤੀ ਕਰਾਂਗਾ ਵੀ ਜਿਹੜਾ ਵਿਦਾਂਤ ਉਹ ਚਾਰ ਕਹਿੰਦਾ ਹੈ, ਮਨ ਬੁੱਧ ਚਿੱਤ ਤੇ ਹੰਕਾਰ, ਚਾਰ ਨੇ ਜੀ, ਮਨ ਬੁੱਧ ਚਿੱਤ ਤੇ ਹੰਕਾਰ। ਪਰ ਇੱਥੇ ਸੁਰਤ ਮਤ ਮਨ ਬੁੱਧ ਹੈ, ਤੇ ਮਨ ਚ ਆਪਣਾ ਆਵੇਗਾ ਵੀ ਹੰਕਾਰ ਤੇ ਚਿੱਤ ਆਏ ਨੇ। ਸੁਰਤ ਆ ਗਈ, ਮਤ ਆ ਗਈ, ਮਨ ਆ ਗਿਆ ਤੇ ਬੁੱਧ ਆ ਗਈ। ਇਹ ਹੈ ਕਿ ਸਾਡੇ ਅੰਦਰ ਦੀ ਸਾਰੀ ਕਹਾਣੀ। ਗੁਰਮਤ ਨੇ ਇਸ ਗੱਲ ਨੂੰ ਕਿਹਾ ਕਿ ਅਸਲ ਚ ਮਨ ਇੱਕ ਖਿਆਲ ਹੀ ਹੈ ਨਾ। ਹੁਣ ਕਈ ਸਾਡੇ ਵਿਦਵਾਨ ਬ੍ਰੇਨ ਨਾਲ ਵਿਆਖਿਆ ਕਰਦੇ ਆ, ਮੈਂ ਭੁੱਲ ਗਿਆ ਤੇ ਮੈਨੂੰ ਮਾਫ਼ ਕਰਦੇ ਆ ਜੇ। ਬ੍ਰੇਨ ਵਿੱਚ ਤੇ ਮਨ ਚ ਫਰਕ ਹੈ ਜਿੰਨੀ ਕੁਝ ਸਮਝ ਪਈ। ਬ੍ਰੇਨ ਤਾਂ ਸਭ ਕੁਝ ਦਿਸਦਾ ਪਿਆ, MRI ਕਰਾ ਦੋ, ਇੱਕ ਇੱਕ ਨਾੜੀ, ਹੁਣ ਫੁਰਨਾ ਥੋੜਾ ਦਿਸਦਾ ਪਿਆ। ਹੁਣ ਮਨ ਜਿਹੜਾ ਇੱਕ ਖਿਆਲ ਹੈ, ਮਨ ਖਿਆਲ ਪੈਦਾ ਕਰਦਾ ਤੇ ਸੰਸਕ੍ਰਿਤ ਵਾਲੇ ਸਿੱਧਾ ਜਿਹਾ ਸ਼ਬਦ ਵਰਤਦੇ ਨੇ, ਸੰਕਲਪੋ ਵਿਕਲਪੋ ਵਾ ਮਨੋ। ਸੰਕਲਪ ਤੇ ਵਿਕਲਪ ਜਿਹੜਾ ਪੈਦਾ ਕਰਦਾ ਪੰਜ ਉਂਝ ਗੁਰੂ ਗ੍ਰੰਥ ਸਾਹਿਬ ਚ ਨਾ ਸੰਕਲਪ ਸ਼ਬਦ ਆਇਆ ਤੇ ਨਾ ਵਿਕਲਪ ਸ਼ਬਦ ਆਇਆ, ਦੋਨੋਂ ਨਹੀਂ ਆਏ। ਸੰਕਲਪ ਆਪਾਂ ਵਰਤਨੇ ਸੀ। ਮਨ ਇੱਕ ਫੁਰਨਾ ਹੈ। ਹੁਣ ਕਈ ਅੱਜ ਵੀ ਸੀ ਗੱਲ ਕਿ ਕਈ ਇਹਨਾਂ ਚਾਰਾਂ ਨੂੰ ਮਨ ਦੇ ਵੱਖਰਾ ਵੱਖਰਾ ਰੂਪ ਦੱਸਦੇ। ਮਨ ਖਿਆਲ ਹੈ, ਬੁੱਧੀ ਉਹ ਸ਼ਕਤੀ ਹੈ ਸਾਡੇ ਅੰਦਰ ਦੇ ਇੰਦਰੇ ਦੀ ਹੈ ਮਨ ਨਾਲ ਹੀ ਸੰਬੰਧਿਤ, ਕਿ ਜਿਹੜੀ ਮਨ ਵਿੱਚ ਉੱਠੇ ਹੋਏ ਫੁਰਨੇ ਦਾ ਨਿਸ਼ਚਾ ਕਰਦੀ ਹੈ, ਨਿਸ਼ਚਾ ਬਣਾਉਂਦੀ ਹੈ, ਨਿਰੀਖਣ ਕਰਦੀ ਹੈ। ਉਸ ਤੋਂ ਬਾਅਦ ਅੱਗੇ ਹੈ ਚਿੱਤ। ਚਿੱਤ ਜਿਹੜਾ ਪੁਰਾਣੀਆਂ ਯਾਦਾਂ ਸਮੇਟ ਕੇ ਬੈਠਾ, ਜੇ ਚਿੱਤ ਨਾ ਹੋਵੇ ਆ ਇਨਸਾਨੀ ਸਭਿਅਤਾ ਬਚ ਨਹੀਂ ਸੀ ਸਕਦੀ ਜੀ। ਇਨਸਾਨ ਦੇ ਰਿਸ਼ਤੇ ਦੀ ਕਦਰ ਤਾਂ ਬਚੀ, ਰੱਬ ਨੇ ਨੂੰ ਚਿੱਤ ਦਿੱਤਾ ਹੈ। ਪਰ ਅਗਲੀ ਗੱਲ, ਹੰਕਾਰ ਕੀ ਹੈ? ਹੰਕਾਰ ਇੱਕ ਹੁੰਦਾ ਬਾਰਮੁਖੀ। ਹੰਕਾਰ ਸਾਡੇ ਮਨ ਦੀ ਉਹ ਬਿਰਤੀ ਹੈ ਅੰਦਰ ਦੀ, ਜਿਹੜੀ ਮਮਤਾ ਤੇ ਮੋਹ ਨਾਲ ਰਿਸ਼ਤੇ ਬਣਾਉਂਦੀ ਹੈ। ਫਿਰ ਅਰ ਸੁਣਿਓ, ਮਹਾਰਾਜ ਜੀ ਨੇ ਸ਼ਬਦ ਵਰਤਿਆ ਕਿ ਹੁਣ ਇੱਥੇ ਜੀ ਤਿੱਥੇ ਘੜੀਏ ਸੁਰਤ ਮਤ ਮਨ ਬੁੱਧ। ਅਰ ਸੁਣਿਓ, ਭਾਈ ਕਾਨ ਸਿੰਘ ਨਾਭਾ ਹੋਣਾ ਨੇ ਜਦੋਂ ਇਹਦੇ ਅਰਥ ਕੀਤੇ ਨਾ ਸੁਰਤ ਮਤ ਮਨ ਬੁੱਧ ਦੇ, ਉਹਨਾਂ ਸੁਰਤ ਦਾ ਅਰਥ ਚੇਤਾ ਕੀਤਾ ਤੇ ਮਤ ਦਾ ਲਫ਼ਜ਼ੀ ਅਰਥ ਉਹਨਾਂ ਨੇ ਮਮਤਵ ਕੀਤਾ, ਹੰਕਾਰ ਨਾਲ ਕੀਤਾ। ਸੁਰਤ ਮਤ ਮਨ ਬੁੱਧ। ਹੁਣ ਆਪਣੀ ਗੱਲ ਚੱਲਦੀ ਵੀ ਮਨ, ਦੇਖੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਮਨ ਨੂੰ ਬਾਹਰਮੁਖੀ ਪ੍ਰਤੀਕ ਬਿੰਬ ਲੈ ਕੇ ਵੀ ਸਮਝਾਉਣ ਦਾ ਯਤਨ ਕੀਤਾ। ਹੁਣ ਅੱਜ ਸਤਿਗੁਰਾਂ ਨੇ ਸ਼ਬਦ ਕੀ ਵਰਤਿਆ, ਕਾਇਆਂ ਨੂੰ ਜੰਗਲ ਬਣਾ ਦਿੱਤਾ ਕੇਲਿਆਂ ਦਾ ਤੇ ਮਨ ਨੂੰ ਹਾਥੀ ਬਣਾ ਦਿੱਤਾ। ਗੁਰੂ ਕੇ ਗਿਆਨ ਨੂੰ ਸਤਿਗੁਰਾਂ ਨੇ ਅੰਕਿਤ ਬਣਾ ਦਿੱਤਾ ਭਗਤ ਜੀ ਨੇ, ਤੇ ਜਿਹੜਾ ਇਹ ਕੋਈ ਟਾਵਾਂ ਟਾਵਾਂ ਇਹਨੂੰ ਕਾਬੂ ਕਰਦਾ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਮਨ ਦੇ ਕਈ ਰੂਪ ਦੱਸੇ ਗਏ। ਅਸੀਂ ਇੱਕ ਪਾਠ ਕਰਨੇ ਆ, ਇਹ ਮਨ ਸ਼ਕਤੀ, ਇਹ ਮਨ ਸੀਓ, ਇਹ ਮਨ ਪੰਚ ਤੱਤ ਕੋ ਜੀਓ, ਇਹ ਮਨ ਲੈ ਜੋ ਉਨ ਮਨ ਰਹੇ ਤੋ ਤੀਨ ਲੋਕ ਕੀ ਪਾਤਿਕ ਹੈ। ਹੁਣ ਇਹ ਮਨ ਜਦੋਂ ਮਾਇਆ ਵੀ ਹੁੰਦਾ ਹੈ ਉਦੋਂ ਸ਼ਕਤੀ ਹੈ, ਜਦੋਂ ਇਹ ਆਤਮਕ ਤੌਰ ਤੇ ਚੱਲਦਾ ਉਦੋਂ ਕਿਹਾ ਜਾਂਦਾ ਇਹ ਮਨ ਸੀਓ ਸ਼ਿਵਕਾ ਰੂਪ ਹੈ। ਇਹ ਮਨ ਸ਼ਕਤੀ, ਇਹ ਮਨ ਸੀਓ, ਇਹ ਮਨ ਪੰਚ ਤੱਤ ਕੋ ਜੀਓ, ਜਦੋਂ ਦੇਹ ਨਾਲ ਜੁੜਦਾ ਇਹ ਮਨ ਲੈ, ਇਸ ਮਨ ਨੂੰ ਇਸ ਬਿਰਤੀ ਤੋਂ ਨੀਵੀਂ ਤੋਂ ਉਠਾ ਕੇ ਜੋ ਉਨ ਮਨ ਰਹੇ ਤੋ ਤੀਨ ਲੋਕ ਕੀ
ਬਾਤੇ ਕਹੇ। ਹੁਣ ਉੱਥੇ ਮਨ ਨੂੰ ਕਈ ਰੂਪ ਦਿੱਤੇ। ਇੱਕ ਵਾਰੀ ਮੈਂ ਪਿਛਲੇ ਸਾਲ ਇਹ ਕਿਹਾ ਸੀ, ਮਨ ਜੋਗੀ, ਹਾਂ ਮਨ ਜੋਗੀ, ਮਨ ਭੋਗੀਆ, ਮਨ ਮੂਰਖ ਗਵਾਰ, ਮਨ ਦਾਤਾ, ਮਨ ਮੰਗਤਾ, ਮਨ ਸਿਰ ਗੁਰ ਕਰਤਾਰ, ਇੱਕੋ ਹੀ ਮਨ ਹੈ ਨਾ। ਫਿਰ ਅਰਜ ਕਹਿ, ਹਾਲਾਂਕਿ ਆਪਣੀ ਗੱਲ ਸੁਣਦਿਆਂ ਵੀ ਉਕਤਾਂਦਾ ਜੀ, ਮੈਂ ਅੱਗੇ ਆਪ ਨੂੰ ਕਿਹਾ ਆਪਣੇ ਪੈਰਾਂ ਤੇ ਮਨ ਕਦੀ ਪਾਣੀ ਨਹੀਂ ਪੈਣ ਦਿੰਦਾ, ਬਸ ਇਹੀ ਇਹਦੀ ਚਲਾਕੀ ਹੈ, ਇਹਦੀਆਂ ਦੁਲੱਤੀਆਂ ਨੇ ਜੀ। ਹੁਣ ਸਤਿਗੁਰੂ ਕਹਿ ਰਹੇ ਨੇ, ਇੱਕ ਪਾਸੇ ਜਦੋਂ ਇਹ ਜੁੜਦਾ ਹੈ ਸਿਮਰਨ ਵਿੱਚ, ਬਾਣੀ ਵਿੱਚ, ਕੀਰਤਨ ਚ, ਇਹ ਜੋਗੀ ਹੈ। ਦੂਜੇ ਪਾਸੇ ਜਦੋਂ ਇਹ ਬਾਹਰ ਨਿਕਲ ਕੇ ਬਾਹਰ ਮੁਖੀ ਇੰਦਰੀਆਂ ਦੇ ਭੋਗ ਵਿੱਚ ਪੈਂਦਾ, ਇਹ ਭੋਗੀ ਹੈ। ਇੱਕ ਪਾਸੇ ਕਹਿੰਦਾ ਖਾਏ ਪੱਲੇ ਕੁਛ ਵੀ ਨਹੀਂ, ਦਰ ਦਰ ਤੇ ਮੰਗਣ ਤੁਰ ਪੈਂਦਾ, ਇੱਕ ਪਾਸੇ ਕੁਝ ਆਉਂਦਾ ਤੇ ਲੋਕਾਂ ਨੂੰ ਵੰਡਣ ਤੁਰ ਪੈਂਦਾ। ਮਹਾਰਾਜ ਕਹਿੰਦੇ ਮਨ ਜੋਗੀ, ਮਨ ਭੋਗੀਆ, ਮਨ ਮੂਰਖ ਗਵਾਰ, ਮਨ ਦਾਤਾ, ਮਨ ਮੰਗਤਾ, ਮਨ ਸਿਰ ਗੁਰ ਕਰਤਾਰ। ਅਗਲੀ ਬੇਨਤੀ ਹੋਰ ਸੁਣਿਓ ਅਜੇ, ਜੇ ਸੱਚ ਕਹਿ ਗੁਰੂ ਗ੍ਰੰਥ ਸਾਹਿਬ ਵਿੱਚ ਮਨ ਦੇ ਕਈ ਰੂਪ ਦੱਸੇ। ਹੁਣ ਅੱਜ ਆ ਦੱਸਿਆ ਮਹਾਰਾਜ ਜੀ ਨੇ ਜੀ, ਹਾਥੀ। ਇੱਕ ਵਚਨ ਹੁੰਦਾ ਕਾਇਆ ਨਗਰ ਇੱਕ ਬਾਲਕ ਵਸਿਆ, ਇੱਥੇ ਜੰਗਲ ਕਿਹਾ ਕਾਇਆ ਨੂੰ, ਉੱਥੇ ਨਗਰ ਕਿਹਾ। ਕਹਿੰਦੇ ਸਰੀਰ ਨਗਰ ਦੇ ਵਿੱਚ ਨਿੱਕਾ ਜਿਹਾ ਨਿਆਣਾ ਰਹਿੰਦਾ ਤੇ ਜਿਵੇਂ ਨਿਆਣਾ ਟਿਕਦਾ ਕੋਈ ਨੀ, ਇਹ ਵੀ ਨਹੀਂ ਟਿਕਦਾ। ਕਾਇਆ ਨਗਰ ਇੱਕ ਬਾਲਕ ਵਸਿਆ, ਖਿੰਨ ਪਲ ਥਿਰ ਨਾ ਰਖਾਈ, ਅਨਕ ਉਪਾਵ ਜਤਨ ਕਰ ਤਾਕੇ ਬਾਰਗ ਪਾਰ ਪਰਮਾਈ। ਨਿਆਣਾ ਕਦੀ ਟਿਕਦਾ ਜੀ? ਵਾਰ ਵਾਰ ਕਦੀ ਹੱਸਦਾ, ਕਦੀ ਰੋਂਦਾ, ਕਦੀ ਖੁਸ਼ ਹੁੰਦਾ। ਕਹਿਣ ਲੱਗੇ ਇਸ ਕਾਇਆ ਦੇ ਵਿੱਚ ਮਨ ਜਿਹੜਾ ਉਹ ਬੱਚੇ ਦੀ ਤਰ੍ਹਾਂ ਰਹਿੰਦਾ। ਸਤਿਗੁਰਾਂ ਨੇ ਇੱਕ ਹੋਰ ਬਚਨ ਵਰਤਿਆ ਇਹਨੂੰ ਸਮਝਾਉਣ ਲਈ। ਹਜ਼ੂਰ ਦਾ ਇੱਕ ਬਚਨ ਹੈ, ਆਪ ਜੀ ਉਹ ਸ਼ਬਦ ਤੋਂ ਜਾਣੂ ਹੋ, ਮਨ ਖੁੱਠੜ ਨਹੀਂ ਤੇਰਾ ਵਿਸ਼ਵਾਸ। ਧੰਨ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਤੇਰਾ ਕੋਈ ਭਰੋਸਾ ਨਹੀਂ, ਤੂੰ ਮਾਂ ਉਦਮਾਦਾ ਖਰ ਕਾ ਪੈ ਕਰ ਤੋ ਛੁੱਟੇ ਜੋ ਉਪਰ ਲਾਦਾ। ਜਿਵੇਂ ਖੋਤੇ ਦੇ ਪੈਰ ਦਾ ਸੰਗਲ ਤਾਂ ਖੋਲੋ ਜੇ ਉੱਤੇ ਭਾਰ ਲੱਦ ਲਿਆ, ਜੇ ਭਾਰ ਨਾ ਲੱਦਿਆ ਹੋਵੇ। ਕਈ ਵਾਰੀ ਯਾਦ ਰੱਖਿਓ, ਪੈਰਾਂ ਚੋਂ ਪੈਖੜ ਖੋਲੋ, ਮਾਲਕ ਨੂੰ ਦੁਲੱਤੀਆਂ ਮਾਰਨ ਲੱਗ ਪੈਂਦਾ। ਸਤਿਗੁਰਾਂ ਨੇ ਖੋਤਾ ਵੀ ਕਿਹਾ, ਊਠ ਵੀ ਕਿਹਾ, ਪਿਆਰਿਆ ਵੀ ਕਿਹਾ, ਮੂਰਖ ਵੀ ਕਿਹਾ, ਬੜੇ ਸ਼ਬਦ ਵਰਤੇ ਆ। ਮੈਂ ਸਿਰਫ ਇੱਕ ਬੇਨਤੀ ਕਰਾਂਗਾ ਜੀ, ਇਹ ਮਨ ਹੰਕਾਰੀ ਜਦੋਂ ਹੋ ਜਾਂਦਾ ਫਿਰ ਇਹ ਕਿਸੇ ਦੀ ਪਰਵਾਹ ਨਹੀਂ ਕਰਦਾ, ਕਿਤੇ ਨਹੀਂ ਟਿਕਦਾ। ਇੱਥੇ ਸਤਿਗੁਰੂ ਅਜੇ ਬਚਨ ਕਰ ਰਿਹਾ ਕਿ ਮਨ ਹਾਥੀ ਦੀ ਤਰ੍ਹਾਂ ਹੈ, ਪਰ ਨਾਲ ਤਰੀਕਾ ਦੱਸ ਦਿੱਤਾ, ਗੁਰੂ ਦੇ ਸ਼ਬਦ ਨਾਲ ਹੀ ਕਾਬੂ ਆ ਸਕਦਾ, ਹੋਰ ਕੋਈ ਤਰੀਕਾ ਨਹੀਂ। ਪਰ ਇੱਕ ਹੋਰ, ਜਿੰਨੇ ਕਾਬੂ ਕਰਨਾ ਉੱਥੇ ਵੀ ਗੈਰ ਹਾਜ਼ਰ ਹੋ ਜਾਂਦਾ। ਜਿਹੜੀਆਂ ਗੱਲਾਂ ਮੈਂ ਇੱਕ ਵਾਰ ਕਿਹਾ ਸੀ, ਕਿਤੇ ਵੀ ਚੇਤੇ ਨਾ ਆਉਣ। ਜਦੋਂ ਆਪਾਂ ਪਾਠ ਸ਼ੁਰੂ ਕਰਨੇ ਆ, ਪਤਾ ਨਹੀਂ ਕਿਤੋਂ ਕਿਤੇ ਮੁਰਦੇ ਜਾਗਣ ਲੱਗ ਪੈਂਦੇ, ਮਰਿਆਂ ਨਾਲ ਲੜੀ ਜਾਂਦਾ, ਇਸ ਲਈ ਕਰਦਾ। ਸਤਿਗੁਰੂ ਨੇ ਮੈਨੂੰ ਕਿਹਾ ਸੀ, ਇੰਨੀ ਤੇਜ਼ ਸਪੀਡ ਕੋਈ ਨਹੀਂ ਦੁਨੀਆਂ ਦੀ ਜਿੰਨੀ ਤੇਜ਼ ਸਪੀਡ ਸਾਡੇ ਮਨ ਦੀ ਹੈ, ਖਿਆਲ ਦੀ ਹੈ। ਸਭ ਤੋਂ ਤੇਜ਼ ਮੈਂ ਕਿਹਾ ਸੀ ਇਹ ਸਪੀਡ ਲਾਈਟ ਹੈ ਨਾ, ਆ ਜਿਹੜੀ ਰੋਸ਼ਨੀ ਦੀ ਰਫਤਾਰ ਸਭ ਤੋਂ ਤੇਜ਼ ਹੈ, ਪਰ ਖਿਆਲ ਤਾਂ ਉਹਦੇ ਤੋਂ ਵੀ ਤੇਜ਼ ਹੈ। ਹੁਣ ਜਿਹੜਾ ਇੰਨਾ ਤੇਜ਼ ਹੈ ਉਹਨੂੰ ਕੋਈ ਕਰਮਕਾਂਡ ਕਾਬੂ ਕਰ ਲੂਗਾ? ਜਿਹਦੇ ਸਾਹਮਣੇ ਲਾਈਟ ਸਪੀਡ ਕੁਛ ਵੀ ਨਹੀਂ ਜੀ, ਮਨ ਇੰਨਾ ਤੇਜ਼ ਹੈ, ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਬਖਸ਼ਿਸ਼ ਕੀਤੀ, ਏਡੇ ਤੇਜ਼ ਰਫਤਾਰ ਚੱਲਣ ਵਾਲੇ ਮਨ ਨੂੰ ਇਹਦੇ ਤੋਂ ਤੇਜ਼ ਕੋਈ ਪਕੜ ਸਕਦਾ ਤੇ ਕੇਵਲ ਗੁਰੂ ਕਾ ਸ਼ਬਦ ਪਕੜ ਸਕਦਾ। ਇਹ ਸ਼ਬਦ ਤੋਂ ਬਿਨਾਂ ਕਾਬੂ ਆ ਹੀ ਨਹੀਂ ਸਕਦਾ। ਪਰ ਜਦੋਂ ਹੁਣ ਦੇਖੋ ਇਹਦੀ ਇਹ ਕਰਦਾ ਕਿ ਅਸੀਂ ਇੱਕ ਸਾਖੀ ਸਾਰੇ ਤਕਰੀਬਨ, ਜਦੋਂ ਅਸੀਂ ਮਨ ਦੀ ਗੱਲ ਚੱਲਦੀ, ਅਸੀਂ ਗੁਰੂ ਨਾਨਕ ਸਾਹਿਬ ਜੀ ਦੀ ਉਹ ਸਾਖੀ ਸਾਰੇ ਪ੍ਰਚਾਰਕ ਅਸੀਂ ਸੁਣਾਉਂਦੇ ਹਾਂ, ਉਹ ਗੱਲ ਬੜੇ ਪਤੇ ਦੀ ਹੈ। ਕੱਲੀ ਸਿਰਫ ਕਾਜੀ ਤੱਕ ਤੇ ਦੌਲਤ ਖਾਂ ਤੱਕ ਨਹੀਂ, ਜਦੋਂ ਸਤਿਗੁਰੂ ਤਿੰਨ ਦਿਨ ਵਹੀਂ ਤੋਂ ਬਾਹਰ ਨਿਕਲਦੇ ਆ, ਇਹਨੂੰ ਮੰਨੀਏ ਆਪਾਂ, ਵਹੀਂ ਤੋਂ ਬਾਹਰ ਨਿਕਲੇ ਤਿੰਨ ਦਿਨ ਕਿੱਥੇ ਰਹੇ? ਚਲੋ ਬਾਣੀ ਵਿੱਚ ਸਤਿਗੁਰਾਂ ਨੇ ਕਿਹਾ, ਭਾਈ ਗੁਰਦਾਸ ਸਾਹਿਬ ਨੇ ਸ਼ਬਦ ਵਰਤੇ, ਸਾਡੀ ਪੁਰਾਤਨ ਜਨਮ ਸਾਖੀ ਨੇ ਉਸ ਸੰਵਾਦ ਨੂੰ, ਉਸ ਵਾਰਤਾਲਾਪ ਨੂੰ ਦੱਸਿਆ। ਪਰ ਅਸੀਂ ਭਾਵੇਂ ਅੱਜ ਕੱਲ ਬੁਲਾਰੇ, ਮੈਂ ਕਿਸੇ ਨੂੰ ਮਾੜਾ ਨਹੀਂ ਕਹਿੰਦਾ, ਅਸੀਂ ਕਹਿ ਦਿੰਦੇ ਹਾਂ ਮਹਾਰਾਜ ਪਰਲੇ ਪਾਸੇ ਚਲੇ ਗਏ, ਮਹਾਰਾਜ ਸੋਚਣ ਲੱਗ ਪਏ। ਨਹੀਂ ਪਿਆਰੇ, ਇਹ ਸ਼ਬਦ ਨਾ ਵਰਤਿਆ ਕਰੀਏ, ਉਂਜ ਸਤਿਗੁਰੂ ਕੀ ਗੱਤ ਸਤਿਗੁਰੂ ਜਾਣੇ। ਮਹਾਰਾਜ ਨੇ ਇੱਕ ਬਚਨ ਕਿਹਾ, ਜਦੋਂ ਤਿੰਨਾਂ ਦਿਨਾਂ ਬਾਅਦ ਬਾਹਰ ਆਏ ਤੇ ਸਿਰ ਤੇ ਜੂੜਾ ਕੀਤਾ ਮਹਾਰਾਜ ਦਾ, ਤੇ ਤੇੜ ਕੁਪੀਨ ਸੀ, ਲੰਗੂਟ ਸੀ, ਜੋ ਆਪਾਂ ਪੜ੍ਹਨੇ ਇਤਿਹਾਸ ਚ, ਤੇ ਉਸ ਗੱਲ ਨੂੰ ਸਤਿਗੁਰਾਂ ਨੇ ਆਪਣੀ ਮਾਝ ਕੀ ਵਾਰ ਵਿੱਚ ਕਿਹਾ, ਹਾਂ ਢਾਡੀ ਵੇਕਾਰ ਕਾਰਲ ਆਇਆ,
ਰਾਤ ਦੇਹੋ ਕਹਿਵਾਰ ਅੱਗੇ ਧੁਰੋਂ ਫਰਮਾਇਆ, ਇਸ ਤੁਕ ਨੂੰ ਧਿਆਨ ਨਾਲ ਮੇਰੀ ਬੇਨਤੀ ਸੁਣੋ। ਇਹਦਾ ਮਤਲਬ ਕੁਝ ਵਾਪਰਿਆ, ਹਉ ਢਾਡੀ ਢਾਡੀ ਦਰ ਤੇ ਸਿਫਤਾਂ ਕਰਨ ਵਾਲਾ, ਬੇਕਾਰ ਦਰ ਚ ਜਿਹੜਾ ਕੰਮ ਨਹੀਂ ਕੋਈ ਕਰ ਰਿਹਾ। ਕਹਿੰਦੇ ਕਿਸੇ ਕੰਮ ਨਹੀਂ ਸਾਂ ਆਪਾਂ ਨਿਮਰਤਾ, ਸਾਨੂੰ ਕਾਲੇ ਲਾ ਦਿੱਤਾ ਤੇ ਕਹਿ ਦਿੱਤਾ ਦਿਨ ਹੋਵੇ ਰਾਤ ਹੋਵੇ ਸਵੇਰੇ ਹੋਵੇ ਸ਼ਾਮ ਹੋਵੇ ਕੋਈ ਮੌਸਮ ਹੋਵੇ, ਹੇ ਢਾਡੀ ਤੂੰ ਇਹ ਕੰਮ ਕਰਨਾ ਹੀ ਕਰਨਾ ਹੈ। ਹਉ ਢਾਡੀ ਬੇਕਾਰ ਕਾਰੇ ਲਾਇਆ, ਰਾਤ ਦਿਓ ਕਹਿ ਵਾਰ ਧੁਰੋਂ ਫਰਮਾਇਆ, ਢਾਡੀ ਸੱਚੇ ਮਹਿਲ ਖਸਮ ਬੁਲਾਇਆ। ਮੇਰੀ ਫਿਰ ਬੇਨਤੀ, ਇਸ ਤੁਕ ਨੂੰ ਮੈਂ ਅਰਥ ਨਹੀਂ ਕਰ ਸਕਾਂਗਾ, ਉਹ ਕਿਹੜਾ ਮਹਿਲ ਹੈ ਜਿੱਥੇ ਖਸਮ ਨੇ ਢਾਡੀ ਨੂੰ ਬੁਲਾਇਆ। ਗੁਰੂ ਸਾਹਿਬ ਕਹਿੰਦੇ ਢਾਡੀ ਸੱਚੇ ਮਹਿਲ ਖਸਮ ਬੁਲਾਇਆ, ਸੱਚੀ ਸ਼ਬਦ ਸਲਾਹ ਕੱਪੜਾ ਪਾਇਆ, ਸੱਚਾ ਅੰਮ੍ਰਿਤ ਨਾਮ ਭੋਜਨ ਆਇਆ, ਗੁਰਮਤੀ ਖਾਧਾ ਰਜ ਤਿੰਨੀ ਸੁਖ ਪਾਇਆ। ਮਹਾਰਾਜ ਕਹਿੰਦੇ ਢਾਡੀ ਕਰੇ ਪਸਾਓ ਸ਼ਬਦ ਵਜਾਇਆ। ਹੁਣ ਆਹ ਬੇਨਤੀ ਹੈ, ਕਾਰੇ ਲਾਇਆ, ਰਾਤ ਦਿਓ ਲਾਇਆ, ਸ਼ਿਵ ਸਲਾਹ ਦਾ ਕੱਪੜਾ ਪਾਇਆ, ਸੱਚਾ ਅੰਮ੍ਰਿਤ ਨਾਮ ਭੋਜਨ, ਮੈਂ ਹੁਣ ਅਰਥ ਕਰ ਰਿਹਾ ਜੀ, ਤੁਕ ਨਹੀਂ ਬਦਲ ਰਿਹਾ, ਅੰਮ੍ਰਿਤ ਨਾਮ ਭੋਜਨ ਆਇਆ। ਹੁਣ ਜਿੰਨੀ ਕੁਝ ਸਮਝ ਪਈ, ਭਾਈ ਸਾਹਿਬ ਨੇ ਕਹਿ ਦਿੱਤਾ ਪਹਿਲਾਂ ਬਾਬੇ ਪਾਇਆ ਬਖਸ਼ਦਰ, ਪਿੱਛੋਂ ਦੇ ਫਿਰ ਘਾਲ ਕਮਾਈ, ਰੇਤ ਅੱਕ ਆਹਾਰ ਕਰ ਰੋੜਾਂ ਦੀ ਗੁਰ ਕਰੀ ਵਿਛਾਈ, ਭਾਰੀ ਕਰੀ ਤਪੱਸਿਆ, ਵੱਡੇ ਭਾਗ ਹਰ ਸਿਉਂ ਬਣਿਆਈ, ਬਾਬਾ ਪਹਿਦਾ ਸੱਚਖੰਡ ਨੌਨਿਦ ਨਾਮ ਗਰੀਬੀ ਪਾਈ। ਚਲੋ ਭਾਈ ਸਾਹਿਬ ਨੇ ਇਸ਼ਾਰਾ ਕਰ ਦਿੱਤਾ, ਜਨਮ ਸਾਖੀ ਨੇ ਆਪਣੇ ਢੰਗ ਨਾਲ ਕਿਹਾ, ਪਰ ਮੈਨੂੰ ਤਾਂ ਉਹ ਤਿੰਨ ਬਚਨ ਇੰਨੇ ਸ਼ਰਧਾ ਚ ਭਿੱਜੇ ਲੱਗਦੇ ਆ, ਜਦੋਂ ਸਤਿਗੁਰੂ ਆਉਂਦੇ ਆ ਤੇ ਉਹ ਤਿੰਨ ਬਚਨ ਨੋਟ ਰੱਖਿਓ। ਇਹ ਗੁਰੂ ਸਾਹਿਬ ਦੀ ਵਡਿਆਈ ਕਰ ਰਿਹਾ ਸਾਖੀਕਾਰ, ਕਹਿੰਦਾ ਵਾਹਿਗੁਰੂ ਜੀ ਦੇ ਘਰੋਂ ਪਹਿਲਾ ਬਚਨ ਆਇਆ ਕਿ ਨਾਨਕ ਜਿਸ ਉੱਪਰ ਤੇਰੀ ਨਜ਼ਰ ਤਿਸ ਉੱਪਰ ਮੇਰੀ ਨਜ਼ਰ। ਵਾਹ ਵਾਹ, ਜਿਸ ਉੱਪਰ ਤੇਰੀ ਨਜ਼ਰ, ਸਮਝ ਗਿਆ ਨਾ, ਜਿਹਦੇ ਉੱਤੇ ਤੇਰੀ ਨਜ਼ਰ ਉੱਥੇ ਵਾਹਿਗੁਰੂ ਜੀ ਨਜ਼ਰ। ਨਾਨਕ ਜਿਸ ਉੱਪਰ ਤੇਰੀ ਨਜ਼ਰ ਤਿਸ ਉੱਪਰ ਮੇਰੀ ਨਜ਼ਰ, ਜਿਸ ਉੱਪਰ ਤੇਰਾ ਕਰਮ, ਕਰਮ ਦਾ ਅਰਥ ਬਖਸ਼ਿਸ਼, ਤਿਸ ਉੱਪਰ ਮੇਰਾ ਕਰਮ। ਸਤਿਗੁਰੂ, ਮੈਂ ਫਿਰ ਬੇਨਤੀ ਕਰਾਂਗਾ ਸੰਗਤ ਜੀ, ਗੁਰੂ ਨਾਨਕ ਸਾਹਿਬ ਜੀ ਨੂੰ ਵਾਹਿਗੁਰੂ ਸਾਡੀ ਸ਼ਰਧਾ ਪੈਦਾ ਕਰੋ। ਅਸੀਂ ਐਜ ਵਿਅਕਤੀ ਨਾ ਜਾਣੀਏ ਕਿ 1469 ਨੂੰ ਆਏ ਤੇ 1539 ਨੂੰ ਚਲੇ ਗਏ, ਨਹੀਂ ਪਿਆਰਿਓ। ਗੁਰੂ ਨਾਨਕ ਸਾਹਿਬ ਨੂੰ ਮੁਹੱਬਤ ਕਰਨ ਵਾਲਾ ਇਹ ਯਕੀਨ ਜਾਣੇ ਕਿ ਉਹਦਾ ਬਾਬਾ ਰੱਬ ਦੀ ਦਰਗਾਹ ਦਾ ਬਸੀਟ ਹੈ, ਉਸ ਦਰਗਾਹ ਦਾ ਵਕੀਲ ਹੈ। ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਉਹਨਾਂ ਨੂੰ ਇਹ ਸ਼ਬਦ ਕਹਿ, ਨਾਨਕ ਜਿਸ ਉੱਪਰ ਤੇਰੀ ਨਜ਼ਰ ਤਿਸ ਉੱਪਰ ਮੇਰੀ ਨਜ਼ਰ, ਜਿਸ ਉੱਪਰ ਤੇਰਾ ਕਰਮ ਤਿਸ ਉੱਪਰ ਮੇਰਾ ਕਰਮ। ਆਵਾਜ਼ ਆਈ, ਮੇਰਾ ਨਾਂ ਪਾਰ ਬ੍ਰਹਮ ਪਰਮੇਸ਼ਰ, ਤੇਰਾ ਨਾਂ ਗੁਰ ਪਰਮੇਸ਼ਰ। ਮੇਰਾ ਨਾਂ ਪਾਰ ਬ੍ਰਹਮ ਪਰਮੇਸ਼ਰ, ਤੇਰਾ ਨਾਂ ਗੁਰ ਪਰਮੇਸ਼ਰ, ਇਹ ਸ਼ਬਦ ਵਰਤੇ ਆ। ਹੁਣ ਮੇਰੀ ਬੇਨਤੀ, ਜਦੋਂ ਬਾਬਾ ਜੀ ਬਾਹਰ ਆਏ ਤੇ ਉੱਥੇ ਪਹਿਲਾ ਸ਼ਬਦ ਇਹ ਕਿਹਾ, ਆਪਾਂ ਫਿਰ ਉਸ ਮੈਂ ਥੋੜੀ ਸਾਖੀ ਜਾਣ ਕੇ ਲਈਏ ਜੀ, ਕਿ ਮਨ ਕਾਬੂ ਆਉਣ ਲਈ ਉੱਥੇ ਸ਼ਬਦ ਵਰਤਿਆ, ਨਾ ਕੋਈ ਹਿੰਦੂ ਨਾ ਮੁਸਲਮਾਨ, ਰੌਲਾ ਪੈ ਗਿਆ ਕੁਦਮ ਸਾਰੇ ਸ਼ਹਿਰ ਚ। ਬੜੀ ਬਹੁਤ ਵਿਸਤਾਰ ਦਿੱਤਾ ਸਾਖੀਕਾਰ ਨੇ। ਉੱਥੇ ਸਵਾਲ ਉੱਠਿਆ ਜੀ, ਮਹਾਰਾਜ ਬੈਠੇ ਨੇ ਤੇ ਉਸ ਵਕਤ ਉਹਨਾਂ ਨੇ ਸੁਨੇਹਾ ਭੇਜਿਆ ਤੇ ਜਿਹੜੇ ਜਨਮ ਸਾਖੀ ਚ ਬੋਲਣੇ ਇਹ ਸ਼ਬਦ ਕਹਿ ਕਿ ਆ ਕੇ ਨੌਕਰ ਨੇ ਜੀ ਨਾਨਕ ਸਤਿਗੁਰਾਂ ਲਈ ਸ਼ਬਦ ਵਰਤਿਆ, ਤੁਹਾਨੂੰ ਦੌਲਤ ਖਾਂ ਉਹ ਆਪਣੇ ਦਰਬਾਰ ਚ ਬੁਲਾਉਂਦਾ ਹੈ, ਇਹ ਸ਼ਬਦ ਵਰਤਿਆ ਨਾ। ਉਹ ਚਲੋ ਉਹ ਜਨਮ ਸਾਖੀ ਦੀ ਭਾਸ਼ਾ ਹੈ। ਹਜ਼ੂਰ ਨੇ ਅੱਗੋ ਸ਼ਬਦ ਕਿਹਾ, ਮੈਨੂੰ ਕਿਆ ਪਰਵਾਹ ਪੜੀ ਤੇਰੇ ਨਵਾਬ ਕੀ, ਅਸਾਨੂੰ ਕਿਆ ਪਰਵਾਹ ਪੜੀ ਤੇਰੇ ਨਵਾਬ ਕੀ। ਉਹ ਬੰਦਾ ਵਾਪਸ ਆ ਗਿਆ, ਉਹਨੇ ਆ ਕੇ ਨਵਾਬ ਸਾਹਿਬ ਨੂੰ ਕਿਹਾ, ਨਹੀਂ ਜੀ ਉਹਨਾਂ ਤਾਂ ਪਰਵਾਹ ਹੀ ਨਹੀਂ ਕੀਤੀ। ਹੁਣ ਦੌਲਤ ਖਾਂ ਦੇ ਭਾਗ ਚੰਗੇ, ਉਹਨੇ ਕਿਹਾ ਤੂੰ ਬੋਲਿਆ ਕੀ ਸੀ। ਕਹਿੰਦਾ ਮੈਂ ਇਹੀ ਕਿਹਾ ਵੀ ਦੌਲਤ ਖਾਂ ਦੇ ਦਰਬਾਰ ਚ ਹਾਜ਼ਰ ਹੋਵੋ, ਤੈਨੂੰ ਬੁਲਾਇਆ। ਕਹਿਣ ਲੱਗੇ ਵਾਪਸ ਜਾ, ਇਹ ਸ਼ਬਦ ਕਹਿ, ਯਾ ਨਾਨਕ ਖੁਦਾਏ ਦੇ ਵਾਸਤੇ ਦੀਦਾਰ ਬਖਸ਼, ਖੁਦਾਏ ਦੇ ਵਾਸਤੇ ਦੀਦਾਰ ਬਖਸ਼ਣ। ਆਹ ਸ਼ਬਦ ਬੜਾ ਕਮਾਲ ਦਾ ਜੇ, ਖੁਦਾਏ ਦੇ ਵਾਸਤੇ। ਕਹਿੰਦੇ ਤਪ ਬਾਬਾ ਉੱਠਿਆ ਤੇ ਨਾਲ ਆਵਾਜ਼ ਦੇ ਕੇ ਕਹਿਣ ਲੱਗੇ, ਖੁਦਾਏ ਦੇ ਵਾਸਤੇ ਤਾਂ ਜਿੰਦ ਵੀ ਹਾਜ਼ਰ ਹੈ। ਚਲੋ ਸਾਡੇ ਮਾਲਕ ਦਾ ਹੁਕਮ ਆ ਗਿਆ, ਉਹ ਹੁਕਮ ਕਰਤਾਰ ਦਾ। ਉੱਥੇ ਗਏ, ਉੱਥੇ ਸਵਾਲ ਸੀ ਕਿ ਤੁਸੀਂ ਕਹਿ ਦਿੱਤਾ ਨਾ ਕੋ ਹਿੰਦੂ ਨਾ ਮੁਸਲਮਾਨ। ਉੱਥੇ ਫਿਰ ਸਤਿਗੁਰਾਂ ਨੇ ਸ਼ਬਦ ਉਚਾਰਨ ਕੀਤਾ, ਮੁਸਲਮਾਨ ਕਹਾਵਣ ਮੁਸ਼ਕਲ,
ਦੂਜਾ ਸ਼ਬਦ ਕਿਹਾ ਮੇਰ ਮਸੀਦ ਸਦਕ ਮਸੱਲਾ ਹੱਕ ਹਲਾਲ ਕੁਰਾਨ ਸਰਮ ਸੁਨਤ ਸੀਲ ਰੋਜਾ ਹੋਹੋ ਮੁਸਲਮਾਨ ਕਰਨੀ ਕਾਬਾ ਸੱਚ ਪੀਰ ਕਲਮਾ ਕਰਮ ਨਿਵਾਜ ਤਸਬੀ ਸਾਤ ਇਸ ਭਾਵ ਸੀ ਨਾਨਕ ਰੱਖੇ ਲਾਜ। ਉਹਨਾਂ ਕਿਹਾ ਜੀ ਹਿੰਦੂ ਕਿਉਂ ਨੀ? ਸਤਿਗੁਰਾਂ ਦਾ ਇੱਕ ਬਚਨ ਹੈ, ਕਹਿਣ ਲੱਗੇ ਹਿੰਦੂ ਕਹਿ ਕਰ ਹਿੰਦੂ ਆਵੇ। ਤੇ ਮੇਰੀ ਬੇਨਤੀ ਜੀ ਆਪਾਂ ਇਹ ਨਾ ਖੁਸ਼ ਹੋਈਏ, ਮੁਸਲਮਾਨ ਨੂੰ ਕਿਹਾ ਹਿੰਦੂ ਨੂੰ ਕਿਹਾ ਖਿਮਾ ਕਰ ਦਿਓ ਜੇ ਬਾਬਾ ਜੀ ਇਹ ਤਾਂ ਸਤਿਗੁਰੂ ਤਾਂ ਸਮਰੱਥ ਨੇ, ਜੇ ਫੇਰਾ ਪਾ ਕੇ ਸਾਡੀ ਝਾਤੀ ਮਾਰਨ ਤਾਂ ਕਹਿਣਾ ਦੂਜੇ ਤੇ ਉਂਗਲ ਚੁੱਕਣੀ ਬਹੁਤ ਸੌਖੀ ਹੈ। ਹਿੰਦੂ ਕਹਿ ਕਰ ਹਿੰਦੂ ਆਵੇ, ਹਿੰਦੂ ਦੇ ਘਰ ਪੰਡਿਤ ਹਿੰਦੂ ਆਇਆ, ਸੂਤ ਜਨੇਊ ਪੜਗਲ ਪਾਵੇ, ਚੌਕੇ ਤੇ ਬੈਠਾ ਉਹਨੇ ਪੜਿਆ ਮੰਤਰ ਤੇ ਧਾਗਾ ਪਾ ਦਿੱਤਾ, ਸੇਤ ਸੂਤ ਜਨੇਊ ਪੜਗਲ ਪਾਵੇ, ਸੂਤ ਪਾਏ ਕਰੇ ਬੁਰਿਆਈ, ਨਾਤਾ ਧੋਤਾ ਥਾਏ ਨਾ ਪਾਈ। ਕਹਿੰਦੇ ਕੋਈ ਹਿੰਦੂ ਨੀ, ਕੋਈ ਮੁਸਲਮਾਨ ਨੀ, ਸਭ ਬਾਹਰ ਦੇ ਵਿਖਾਵੇ ਦੁਕਾਨਾਂ ਨੇ। ਇਹ ਬੜੀ ਜ਼ਰੂਰਤ ਹੈ ਜੀ ਗੱਲ ਕਰਨ ਦੇ ਲਈ। ਉਹਨਾਂ ਕਿਹਾ ਫਿਰ ਤੁਹਾਡੀ ਸਮਦ੍ਰਿਸ਼ਟੀ ਉੱਥੇ, ਫਿਰ ਦੂਜੇ ਬੜੇ ਸਨ, ਕਹਿਣ ਲੱਗੇ ਛੱਡੋ ਜੀ ਇਹ ਤਾਂ ਦੀਵਾਨਾ ਹੋ ਗਿਆ, ਇਹਨੂੰ ਸਮਝ ਕੋਈ ਨਹੀਂ। ਇਤਿਹਾਸ ਜਨਮ ਸਾਖੀ ਵਾਲਾ ਕਹਿੰਦਾ ਬਾਬਾ ਜੀ ਨੇ ਕਿਹਾ ਮਰਦਾਨਿਆਂ ਰਬਾਬ ਛੇੜ ਆ ਗਿਆ, ਲੈ ਕੇ ਮਰਦਾਨੇ ਦੀ ਖੁਸ਼ੀ ਕਿਤੇ ਸਮਝੀ ਜਾਂਦੀ ਸੀ। ਤਿੰਨਾਂ ਦਿਨਾਂ ਬਾਅਦ ਜਿਹੜਾ ਮੁਰਸ਼ਦ ਆਇਆ ਬੈਰਾਗ ਸੀ, ਉਹਨੇ ਰਬਾਬ ਆਂਦੀ ਤੇ ਹਜ਼ੂਰ ਨੇ ਕਿਹਾ ਭਇਆ ਦੀਵਾਨਾ ਸ਼ਾਹ ਕਾ ਨਾਨਕ ਬੋਰਾਨਾ ਹਉ ਹਰ ਬਿਨ ਔਰ ਨਾ ਜਾਣਾ, ਕੋਈ ਆਖੇ ਭੂਤਨਾ ਕੋ ਕਹਿ ਬੇਤਾਲਾ, ਕੋਈ ਆਖੇ ਆਦਮੀ ਨਾਨਕ ਵਿਚਾਰਾ, ਭਇਆ ਦੀਵਾਨਾ ਸ਼ਾਹ ਕਾ ਨਾਨਕ ਬੋਰਾਨਾ ਹਉ ਹਰ ਬਿਨ ਔਰ ਨਾ ਜਾਣਾ, ਤਉ ਦੀਵਾਨਾ ਜਾਣੀਏ ਜਾਂ ਭੈ ਦੀਵਾਨਾ ਹੋਏ, ਇੱਕ ਹੀ ਸਾਹਿਬ ਬਾਰਾ ਦੂਜਾ ਅਵਰ ਨਾ ਜਾਣੇ ਕੋਏ, ਤਉ ਦੀਵਾਨਾ ਜਾਣੀਏ ਜਾਂ ਏਕਾਕਾਰ ਕਮਾਏ, ਹੁਕਮ ਪਛਾਣੇ ਖਸਮ ਕਾ ਤੂਜੀ ਅਵਰ ਸਿਆਣ ਪਕਾਏ, ਤਉ ਦੀਵਾਨਾ ਜਾਣੀਏ ਜਾਂ ਸਾਹਿਬ ਧਰੇ ਪਿਆਰ, ਮੰਦਾ ਜਾਣੇ ਆਪ ਕੋ ਅਵਰ ਪਲਾ ਸੰਸਾਰ। ਵਾਹ ਵਾਹ, ਜਦੋਂ ਬਾਬਾ ਜੀ ਨੇ ਕੀਰਤਨ ਕੀਤਾ, ਹੁਣ ਯਾਦ ਰੱਖਿਓ ਆਮ ਬੰਦਾ ਬਦਲਣਾ ਬੜਾ ਸੌਖਾ ਜੇ, ਗਿਆਨੀ ਬਦਲਣਾ ਬੜਾ ਮੁਸ਼ਕਲ, ਉਹਦੀ ਆਪਣੀ ਉਮਰ। ਕਾਜੀ ਕਹਿੰਦਾ ਜੇ ਨਮਾਜ਼ ਦਾ ਸਮਾਂ ਹੋ ਗਿਆ, ਚਲੋ ਆਪਾਂ ਚੱਲੀਏ। ਬਾਬਾ ਜੀ ਨੂੰ ਨਾਲ ਲੈ ਲਿਆ, ਸਾਰਾ ਸੁਲਤਾਨਪੁਰ ਜੀ ਗੱਲ ਸ਼ੁਰੂ ਹੋ ਗਈ। ਬੇਬੇ ਨਾਨਕੀ ਕੋਲ ਗਏ, ਭਾਈਆ ਜੈ ਰਾਮ ਜੀ ਪਲਟਾ ਉਹਦੇ ਕੋਲ ਗਏ, ਬੇਬੇ ਨੂੰ ਜਾ ਕੇ ਦੱਸਿਆ ਜੀ ਬਾਬਾ ਜੀ ਕਚਹਿਰੀ ਤੋਂ ਮਸੀਤ ਚਲੇ ਗਏ, ਕੋਈ ਕਹਿਣ ਮੁਸਲਮਾਨ ਬਣ ਚਲਾ ਗਿਆ, ਕੋਈ ਕਹਿ ਕਲਮਾ ਪੜਨ ਚਲੇ ਗਏ। ਸ਼ਰਧਾ ਚ ਭਿੱਜੀ, ਏਡਾ ਵੱਡਾ ਕੀਦਾ, ਮੇਰਾ ਖਿਆਲ ਖੂਨ ਦੇ ਰਿਸ਼ਤੇ ਵਿੱਚ ਇੰਨਾ ਵੱਡਾ ਭਰੋਸਾ ਰੂਹਾਨੀਅਤ ਚ ਜਿੰਨਾ ਬੇਬੇ ਨਾਨਕੀ ਨੂੰ ਗੁਰੂ ਨਾਨਕ ਸਾਹਿਬ ਤੇ ਸੀ ਤੇ ਬੀਬੀ ਭਾਨੀ ਨੂੰ ਆਪਣੇ ਪਿਤਾ ਗੁਰੂ ਅਮਰਦਾਸ ਤੇ ਸੀ। ਸਭ ਨੇ ਕਿਹਾ, ਬੇਬੇ ਨੇ ਇੱਕੋ ਗੱਲ ਕਹੇ, ਕਹਿਣ ਲੱਗੇ ਉਹ ਵੀ ਕੌਤਕ ਸਨ, ਇਹ ਵੀ ਮੇਰੇ ਵੀਰ ਦਾ ਕੌਤਕ ਹੈ, ਤੁਸੀਂ ਦੇਖਿਓ ਜਦੋਂ ਆਵੇਗਾ। ਇਹ ਦਿਲ ਦਾ ਨਿਸ਼ਚਾ ਰੱਖੋ। ਬਾਬਾ ਜੀ ਗਏ, ਸਾਨੂੰ ਸਭ ਨੂੰ ਪਤਾ ਹੈ, ਉੱਥੇ ਨਮਾਜ਼ ਪੜੀ ਗਈ, ਕਾਜ਼ੀ ਸਭ ਤੋਂ ਅੱਗੇ ਸੀ। ਮੈਂ ਤੁਹਾਨੂੰ ਬੇਨਤੀ ਕਰਨ ਲੱਗਾ ਕਿ ਆਹ ਮਨ ਕਰਦਾ ਕੀ ਹੈ। ਕਾਜ਼ੀ ਪੜ ਰਿਹਾ, ਹਜ਼ੂਰ ਹੱਸ ਰਹੇ ਨੇ, ਤੇ ਸਾਖੀ ਤੁਸੀਂ ਸਾਰੇ ਜਾਣਦੇ ਹੋ, ਨਵਾਬ ਵੀ ਦੇਖ ਰਿਹਾ। ਨਮਾਜ਼ ਤੋਂ ਬਾਅਦ ਕਾਜ਼ੀ ਨੇ ਗੁੱਸੇ ਚ ਆ ਕੇ ਕਿਹਾ ਮਹਾਰਾਜ ਜੀ ਨੂੰ, ਤੁਸੀਂ ਨਮਾਜ਼ ਕਿਉਂ ਨਹੀਂ ਪੜ੍ਹੀ, ਮੈਂ ਅਗਵਾਈ ਕਰ ਰਿਹਾ ਸਾਂ। ਹਜ਼ੂਰ ਕਹਿੰਦੇ ਮੈਂ ਇਕੱਲਾ ਕਿਵੇਂ ਪੜ੍ਹਦਾ, ਇੱਥੇ ਪੜ੍ਹਨ ਵਾਲਾ ਕੋਈ ਨਾਲ ਹੈ ਹੀ ਨਹੀਂ ਸੀ। ਉਹਨੇ ਕਿਹਾ ਮੈਂ ਪੜ੍ਹ ਰਿਹਾ ਸਾਂ, ਆਹ ਹੈ ਮੇਰੇ ਸਤਿਗੁਰਾਂ ਦੀ ਬਖਸ਼ਿਸ਼, ਅੰਦਰ ਦੀ ਰਹਿਮਤ। ਚਲ ਸ਼ੁਕਰ ਹੈ ਸਾਰੇ ਪ੍ਰੋਫੈਸਰ ਸਾਹਿਬ ਇਹਨੂੰ ਘੱਟੋ ਘੱਟ ਮੰਨਦੇ ਰਹੇ ਹੈ, ਮਹਾਰਾਜ ਨੇ ਕਿਹੜੇ ਵਰਤਾਈ। ਉੱਥੇ ਮਹਾਰਾਜ ਜੀ ਨੇ ਇੱਕੋ ਗੱਲ ਕਹੀ, ਕਾਜੀ ਜੀ ਨਹੀਂ ਤੁਸੀਂ ਨਮਾਜ਼ ਪੜ੍ਹ ਰਹੇ ਸੀ, ਮੈਂ ਹੱਸਿਆ ਤਾ ਸਾਂ, ਤੁਸੀਂ ਬੋਲ ਰਹੇ ਸੀ, ਉੱਠ ਰਹੇ ਸੀ, ਬੈਠ ਰਹੇ ਸੀ, ਜਿਹਨੇ ਨਮਾਜ਼ ਪੜ੍ਹਨੀ ਸੀ ਉਹ ਵਿਸ਼ੇਰੀ ਦੇ ਪਿੱਛੇ ਤੁਰਿਆ ਫਿਰਦਾ ਸੀ। ਘੋੜੀ ਸੋਈ ਸਾਹਿਬ ਜਾਣਦੇ ਹਾਂ, ਕਿਤੇ ਖੂਹ ਚ ਨਾ ਡਿੱਗ ਪਏ। ਉਸ ਤੋਂ ਬਾਅਦ ਦੌਲਤ ਖਾਂ ਨੇ ਕਿਹਾ ਜੀ ਮੈਂ ਤਾਂ ਸੀ, ਮੈਂ ਤੁਹਾਡੇ ਕੋਲ ਸਾਂ। ਸਤਿਗੁਰੂ ਕਹਿੰਦੇ ਤੂੰ ਵੀ ਨਹੀਂ ਸਾਂ, ਇਹ ਸੁਲਤਾਨਪੁਰ ਸੀ, ਤੂੰ ਕਾਬਲ ਚ ਘੋੜੇ ਖਰੀਦ ਰਿਹਾ ਸਾਂ। ਕਹਿੰਦੇ ਉਸੇ ਵਕਤ ਸਾਰੇ ਹੱਥ ਜੋੜ ਗਏ। ਜਨਮ ਸਾਖੀ ਵਾਲਾ ਤਾਂ ਕਹਿੰਦਾ ਕਿ ਉਸ ਕਾਜ਼ੀ ਨੇ ਹਜ਼ੂਰ ਦੇ ਚਰਨਾਂ ਵੱਲ ਵੱਧ ਕੇ ਆਪਣੇ ਹੱਥ ਲਾ ਦਿੱਤੇ। ਉੱਥੇ ਨਸੀਹਤਨਾਮੇ ਚ ਲਿਖਿਆ ਹੈ ਮਹਾਰਾਜ ਕਹਿੰਦੇ ਹਾਜ਼ਰ ਕੋ ਮਿਹਰ, ਗੈਰ ਹਾਜ਼ਰ ਕੋ ਬੇਮਹਿਰ। ਇਹ ਸ਼ਬਦ ਧਿਆਨ ਨਾਲ ਸੁਣਿਓ, ਹਾਜ਼ਰ ਕੋ ਮਿਹਰ, ਜਿਹੜਾ ਮਨ ਕਰਕੇ ਹਾਜ਼ਰ ਹੋਵੇਗਾ ਉਹ ਕਿਰਪਾ ਲੈ ਜਾਏਗਾ, ਗੈਰ ਹਾਜ਼ਰ ਕੋ ਬੇਮਹਿਰ
ਜਿਹੜਾ ਸੱਚੀ ਹੈ ਉੱਥੇ ਹਾਜ਼ਰੀ ਨਾ ਭਰ ਸਕਿਆ, ਉਹ ਰੱਬ ਦੀ ਮਿਹਰ ਤੋਂ ਬਿਨਾਂ ਰਹਿ ਜਾਏਗਾ। ਹੁਣ ਮੇਰੀ ਇੱਕ ਬੇਨਤੀ ਹੈ ਜੀ, ਮੈਂ ਆਪਣੇ ਮਨ ਨੂੰ ਕਹਿਣਾ ਕਿ ਜਪਜੀ ਸਾਹਿਬ ਪੜ੍ਹਦਿਆਂ ਸੱਚੀ ਮੁੱਚੀ ਹਾਜ਼ਰ ਹੁੰਦਾ ਹੈ, ਸੰਗਤ ਵਿੱਚ ਬੈਠਿਆਂ ਹਾਜ਼ਰ ਹੁੰਦਾ, ਪਰ ਇਹ ਨਹੀਂ ਕਹਿਣਾ ਵੀ ਜੇ ਮਨ ਨਹੀਂ ਟਿਕਦਾ ਤੇ ਛੱਡ ਦਿਓ, ਕਿਉਂਕਿ ਸਾਡੇ ਜ਼ਿਆਦਾ ਹੀ ਪ੍ਰਚਾਰ ਹੁੰਦਾ ਮਨ ਨਹੀਂ ਟਿਕਦਾ ਤੇ ਛੱਡ ਦਿਓ, ਕੋਈ ਫਾਇਦਾ ਨਹੀਂ, ਕੋਈ ਫਾਇਦਾ ਨਹੀਂ। ਮੈਂ ਬੇਨਤੀ ਕਰਾਂਗਾ, ਇਹ ਸੰਘਰਸ਼ ਹੈ ਜੀ ਅੰਦਰ ਦਾ, ਕਦੀ ਇਹ ਜਿੱਤਦਾ ਕਦੀ ਬੰਦਾ ਜਿੱਤ ਜਾਂਦਾ, ਇਹ ਚੱਲਦਾ ਹੀ ਰਹਿੰਦਾ ਜੀ, ਕਦੀ ਇੰਨਾ ਟਿਕ ਜਾਂਦਾ। ਹੁਣ ਪਹਿਲੀ ਗੱਲ, ਗੁਰਮੁਖ ਪਿਆਰੇ ਕਹਿੰਦੇ ਸਨ ਕਿ ਪਾਠ ਕਰਦਿਆਂ ਪਹਿਲੀ ਗੱਲ ਤਾਂ ਇਹ ਯਾਦ ਰੱਖੋ ਵੀ ਵਾਹਿਗੁਰੂ ਹੈ, ਗੁਰੂ ਹੈ। ਇਹ ਨਿਸ਼ਚਾ ਪਕਾਉਣਾ ਬੜਾ ਮੁਸ਼ਕਲ ਹੈ, ਅੱਖਰ ਨਹੀਂ ਕੇਵਲ ਗੁਰੂ ਹੈ ਵਾਹਿਗੁਰੂ ਹੈ। ਦੂਜੀ ਗੱਲ ਕਹਿੰਦੇ ਸਨ, ਉਹ ਮੈਨੂੰ ਵੇਖਦਾ ਹੈ, ਭਾਵੇਂ ਮੈਂ ਨਹੀਂ ਵੇਖ ਰਿਹਾ ਉਹ ਮੈਨੂੰ ਵੇਖ ਰਿਹਾ ਹੈ। ਤੀਜੀ ਗੱਲ ਕਿ ਉਹਨੂੰ ਬੇਨਤੀ ਕਰਕੇ ਦੋ ਚੀਜ਼ਾਂ ਮੰਗੋ। ਉਹ ਕਹਿੰਦੇ ਸਨ, ਮੈਂ ਆਪਣੇ ਨੂੰ ਵਿੱਚ ਸ਼ਾਮਿਲ ਕਰਕੇ ਕਹਿ ਰਿਹਾ ਕਿ ਆਪ ਜੀ ਨੂੰ ਨਹੀਂ, ਇੱਕ ਚੀਜ਼ ਮੰਗੋ, ਸਤਿਗੁਰੂ ਆਪਣੀ ਹਾਜ਼ਰੀ ਬਖਸ਼, ਤੇ ਦੂਜੀ ਦਾਤ ਮੰਗੋ ਆਪਣੀ ਹਜ਼ੂਰੀ ਬਖਸ਼। ਇੱਕ ਹਾਜ਼ਰੀ ਬਖਸ਼ੋ, ਦੂਜੀ ਹਜ਼ੂਰੀ ਬਖਸ਼ੋ। ਕਿਤੇ ਹਾਜ਼ਰ ਹੋ ਕੇ ਅਸੀਂ ਗੈਰ ਹਜ਼ੂਰੀ ਚ ਨਾ ਚਲੇ ਜਾਈਏ। ਮੈਂ ਆਪ ਨੂੰ ਥੋੜੀ ਜਿਹੀ ਬੇਨਤੀ ਕਰਨ ਲੱਗਾ ਕਿ ਇਸ ਮਨ ਨੂੰ ਇਹ ਹੰਕਾਰ ਦੇ ਨਸ਼ੇ ਚ ਸ਼ਰਾਬੀ ਹੋਏ ਪਏ। ਸੱਚੀ ਜਿਵੇਂ ਬੰਦਾ ਸ਼ਰਾਬ ਚ ਆਇਆ, ਅਵਾ ਤਵਾ ਜੋ ਮਰਜ਼ੀ ਬੋਲ ਜਾਂਦਾ, ਜਿਹੜਾ ਬੰਦਾ ਮਨ ਕਰਕੇ ਹੰਕਾਰੀ ਹੋ ਜਾਓ, ਕਿਸੇ ਦੀ ਪਰਵਾਹ ਨਹੀਂ ਜੇ ਕਰਦਾ। ਹੁਣ ਸਤਿਗੁਰੂ ਕਹਿੰਦੇ ਨੇ ਮਨ ਕੁੰਚਰ ਕਾਬੂ ਕਿਵੇਂ ਆਵੇ, ਪੀਲਕ ਗੁਰੂ ਗਿਆਨ ਕੁੰਡਾ ਜੈ ਖਿੰਚੈ ਤੈ ਜਾਏ। ਇਹ ਸਤਿਗੁਰਾਂ ਦਾ ਬਚਨ ਫਿਰ ਸੁਣਿਓ, ਮਨ ਕੁੰਚਰ ਮਨ ਹਾਥੀ ਹੈ, ਤੀਲਕ ਗੁਰੂ ਮਹਾਵਤ ਸਤਿਗੁਰੂ ਨੇ, ਗਿਆਨ ਕੁੰਡਾ ਸ਼ਬਦ ਦਾ ਕੁੰਡਾ ਹੈ, ਜੈ ਖਿੰਚੈ ਤੈ ਜਾਏ। ਮਹਾਰਾਜ ਕਹਿੰਦੇ ਨੇ ਨਾਨਕ ਹਸਤੀ ਕੁੰਡੈ ਬਾਰਾ ਫਿਰ ਉਜਰ ਪਾਏ। ਜਿਹਦੇ ਸਿਰ ਤੇ ਕੁੰਡਾ ਕੋਈ ਨਹੀਂ, ਸ਼ਬਦ ਗੁਰੂ ਕਾ ਕੁੰਡਾ ਹੈ। ਮਹਾਰਾਜ ਕਹਿੰਦੇ ਕਾਬੂ ਆ ਸਕਦਾ ਹੈ ਜੇ ਇਹ ਇਸ ਪਾਸੇ ਆਪਾਂ ਤੁਰੀਏ ਤੇ। ਮਹਾਰਾਜ ਕਹਿੰਦੇ ਨੇ ਇਹ ਕਾਬੂ ਆ ਸਕਦਾ ਸ਼ਬਦ, ਸ਼ਬਦ ਤੋਂ ਬਿਨਾਂ ਨਹੀਂ ਜੀ। ਜਿੰਨੀਆਂ ਮਰਜ਼ੀ ਗੱਲਾਂ ਕਰ ਲਈਏ, ਜਿੰਨੀਆਂ ਮਰਜ਼ੀ ਕਿਤਾਬਾਂ ਪੜ੍ਹ ਲਈਏ, ਇਹਨੂੰ ਨਾਮ ਤੋਂ ਬਿਨਾਂ ਕਾਬੂ ਕੋਈ ਕਰ ਹੀ ਨਹੀਂ ਸਕਦਾ। ਬਾਬਾ ਜੀ ਨੂੰ ਪੁੱਛਿਆ ਸੀ ਇੱਕ ਵਾਰੀ ਕਿ ਜੇ ਮਨ ਨਾ ਟਿਕੇ ਤੇ ਅੱਧਿਓ ਜ਼ਿਆਦਾ ਸੱਚੀ ਆਪਾਂ ਹਾਰ ਜਾਂਦੇ ਹਾਂ ਬਾਜੀ ਜੀ, ਨਹੀਂ ਛੱਡੋ ਕੋਈ ਫਾਇਦਾ ਨਹੀਂ। ਨਹੀਂ, ਇੱਥੇ ਮਨ ਜਿੱਤ ਗਿਆ, ਨਾ ਵੀ ਟਿਕੇ ਆਪਾਂ ਦਿਲ। ਗੁਰੂ ਸਾਹਿਬ ਨੇ ਅਸੀਂ ਘੋੜਾ ਬਿਮਾਰ ਹੋ ਜਾਏ ਨਾ, ਘੋੜਾ ਬਿਮਾਰ ਹੋ ਜਾਏ ਆਪਣੇ ਆਪ ਕਦੀ ਮਸਾਲਾ ਨਹੀਂ ਸੀ ਲੈਂਦਾ। ਮੈਨੂੰ ਪਤਾ ਆਪਾਂ ਜਦੋਂ ਸਾਡੇ ਡੰਗਰ ਬਿਮਾਰ ਹੁੰਦੇ ਸਨ ਨਾ ਜੀ, ਇੱਕ ਨਾਲ ਹੁੰਦੀ ਸੀ, ਇੱਕ ਨਾਲ ਹੁੰਦੀ ਬਾਂਸ ਦੀ, ਪਤਾ ਹੋਣਾ ਨਾ, ਇੱਕ ਲੋਹੇ ਦੀ ਹੁੰਦੀ ਸੀ। ਉਹ ਕਿਵੇਂ ਆਪਾਂ ਦਿੰਦੇ ਸਾਂ ਜੀ ਉਹਨੂੰ ਮਸਾਲਾ, ਉਂਝ ਕਈ ਬਾਂਹ ਪਾ ਕੇ ਦਿੰਦੇ ਸਾਂ। ਉਹਨਾਂ ਕੀ ਕਰਨਾ, ਅਸੀਂ ਵੇਖਦੇ ਰਹੇ ਹਾਂ ਜਦੋਂ ਬਲਦ ਨੂੰ ਜਾਂ ਘੋੜੇ ਨੂੰ ਉਹ ਦਿੰਦੇ ਹੁੰਦੇ ਸਨ ਇਹ ਮਸਾਲਾ, ਉਹਨਾਂ ਨੇ ਨਾਲ ਪਾ ਕੇ ਜਾਂ ਹੱਥ ਚ ਭਰ ਕੇ ਮੁੱਠ ਪਾਣੀ, ਫਿਰ ਕੀ ਕਰਨਾ, ਉਹਦਾ ਕਾਜ਼ਾ ਕਰਨਾ। ਕਾਜ਼ਾ ਹੁੰਦਾ ਸੀ ਉਹਦਾ ਬੰਨ ਕੇ ਮੂਚੇ ਕਰ ਦੇਣਾ। ਉਹ ਕਹਿੰਦੇ ਸਨ ਆਪ ਨਾ ਥੱਕਿਓ, ਇਹਨੂੰ ਥਕਾਓ, ਜਿਹੜਾ ਮੂੰਹ ਚ ਮਸਾਲਾ ਪਾ ਦਿੱਤਾ ਇਹ ਸੱਚੀ ਮੁੱਚੀ ਇਹਦੇ ਅੰਦਰ ਜਾਊਗਾ। ਅਜੇ ਵਿਚਾਰਾ ਬਿਮਾਰ ਹੈ, ਪਤਾ ਨਹੀਂ ਨਾ ਇਹਨੂੰ, ਪਸ਼ੂ। ਮਹਾਰਾਜ ਕਹਿੰਦੇ ਇਸ ਤਰ੍ਹਾਂ ਨਾਮ ਜਪੋ ਜਿਵੇਂ ਮਸਾਲਾ ਘੋੜੇ ਨੂੰ ਦਿੱਤਾ ਜਾਂਦਾ ਹੈ। ਸਤਿਗੁਰਾਂ ਨੇ ਇੱਥੇ ਬਚਨ ਕੀਤਾ ਹੈ ਕਿ ਭਾਈ ਸਿੱਖੋ, ਇਹ ਜਿਹੜਾ ਸਰੀਰ ਹੈ ਇਹ ਮੰਨ ਲਓ ਕੇਲਿਆਂ ਦਾ ਬਣ ਹੈ, ਮਨ ਹਾਥੀ ਹੈ। ਫਿਰ ਸੁਣਿਓ, ਜਿਵੇਂ ਕੇਲਿਆਂ ਦੇ ਬਣ ਚ ਵੜਿਆ ਹੋਇਆ ਹਾਥੀ ਤਬਾਹੀ ਕਰ ਜਾਂਦਾ ਹੈ, ਸੱਚੀ ਤੁਹਾਨੂੰ ਦੱਸਾਂ ਹੰਕਾਰੀ ਮਨ ਜਿਹੜਾ ਇੰਦਰੀ ਰੂਪ ਕੇਲਿਆਂ ਦੀ ਤਬਾਹੀ ਕਰ ਜਾਂਦਾ ਹੈ। ਜਿਹੜੇ ਭਾਵ ਅਰਥ ਲਾਂਗੇ ਤਾਂ ਕੋਮਲ ਨੇ ਜੀ, ਉਹ ਤੋੜੀ ਜਾ ਰਿਹਾ ਹੈ। ਸਤਿਗੁਰੂ ਨੇ ਸ਼ਬਦ ਵਰਤਿਆ, ਕਬੀਰ ਕਾਇਆ ਕਜਲੀ ਬਨ ਬਹਿਆ, ਕੇਲਿਆਂ ਦਾ ਬਨ ਹੈ ਇਹ ਕਾਇਆ। ਮਨ ਕੁੰਚਰ ਮੈਂ ਮੰਥ, ਮਨ ਹਾਥੀ ਹੈ ਜਿਹੜਾ ਨਸ਼ੇ ਵਿੱਚ ਚੂਰ ਹੈ, ਅੰਕਸ ਗਿਆਨ ਰਤਨ ਹੈ, ਪਰ ਇਹਨੂੰ ਕਾਬੂ ਕਰਨ ਵਾਲਾ ਗੁਰੂ ਕਾ ਗਿਆਨ ਹੈ, ਸ਼ਬਦ ਹੈ, ਅਭਿਆਸ ਹੈ, ਅਰਦਾਸਾਂ ਨੇ, ਬੇਨਤੀਆਂ ਨੇ। ਫਿਰ ਮੈਂ ਹੋਰ ਬੇਨਤੀ ਕਰਾਂਗਾ, ਸੰਗਤ ਜੀ ਆਪ ਗੁਰਮੁਖ ਸਾਰੇ ਪਾਠ ਕਰ ਦਿਓ। ਸਭ ਤੋਂ ਵੱਡੀ ਇਹਨੂੰ ਟਿਕਾਣ ਵਾਸਤੇ ਜੋਦਰੀ ਤੇ ਗੁਰੂ ਤੋਂ ਕਿਰਪਾ ਮੰਗਣੀ। ਆਪਣੇ ਆਪਣੇ ਮਨ ਵਸ ਆਵੇ ਨਾਨਕ, ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ, ਜੇ ਉਸਦੀ ਕਿਰਪਾ ਹੋਵੇ ਤਾਂ। ਸਤਿਗੁਰਾਂ ਨੇ ਇਹ ਬਚਨ ਕੀਤਾ, ਕੋਈ ਟਾਵਾਂ ਟਾਵਾਂ ਜੀ,
ਜਿਹਨੇ ਆਪਣੇ ਮਨ ਨੂੰ ਕਾਬੂ ਕੀਤਾ, ਉਂਝ ਜੇ ਆਪਣੇ ਆਪ ਤੇ ਕਰਮ ਕਰਨ ਲੱਗ ਪਿਆ ਨਾ, ਇਹਨੇ ਆਪਣੇ ਆਪ ਹੀ ਠੀਕ ਹੋਣਾ, ਇਹਨੂੰ ਬਾਹਰੋਂ ਕਿਸੇ ਨੇ ਠੀਕ ਕਰਨਾ। ਹਾਂ, ਸ਼ਬਦ ਸਾਨੂੰ ਦੇ ਦਿੱਤਾ ਸਤਿਗੁਰਾਂ ਨੇ, ਪੜੋ, ਮਨ ਬਿਮਾਰ ਹੈ ਇਹਨੇ ਆਪਣਾ ਇਲਾਜ ਆਪ ਕਰਨਾ। ਉਂਝ ਵੈਸੇ ਬੋਡੀ ਵੀ ਆਪਣਾ ਇਲਾਜ ਆਪ ਕਰਦੀ ਹੈ ਨਾ। ਗੁਰੂ ਸਾਹਿਬ ਦਾ ਇੱਕ ਬਚਨ ਤੁਸੀਂ ਪੜ੍ਹਦੇ ਹੋ, ਮਨ ਕੀ ਵਾਸਨਾ ਮਨ ਤੇ ਟਰੈ, ਮਨ ਹੀ ਆਪਣੀ ਵਾਸਨਾ ਨੂੰ ਖਾਂਦਾ ਹੈ। ਪਿਛਲੇ ਦਿਨੀ ਮੈਂ ਕਿਹਾ ਜੀ ਕਿ ਜਦੋਂ ਬੰਦਾ ਖੁਰਾਕ ਖਾਣੀ ਘੱਟ ਕਰ ਦਿੰਦਾ ਤੇ ਇਹਦੀ ਬੋਡੀ ਆਪਣਾ ਫੈਟ ਆਪ ਖਾਣ ਲੱਗ ਪੈਂਦੀ, ਆਪਣਾ ਆਪ ਖਾਈ ਜਾਂਦੀ। ਜਦੋਂ ਮਨ ਜਿਹੜਾ ਪਰਮਾਤਮਾ ਦੀ ਬੰਦਗੀ ਵਾਲੇ ਪਾਸੇ ਤੁਰਦਾ, ਇਹ ਆਪਣੀ ਉਸ ਵਾਸਨਾ ਨੂੰ ਆਪ ਹੀ ਖਤਮ ਕਰ ਜਾਂਦਾ। ਹੁਣ ਸੱਚੀ ਬੇਨਤੀ ਹੈ, ਗੁਰੂ ਸਾਹਿਬ ਨੇ ਬੜੇ ਆਨੰਦ ਸਾਹਿਬ ਚ ਰੋਜ਼ ਤਿੰਨ ਬਚਨ ਤਾਂ ਅਸੀਂ ਪੜ੍ਹਦੇ ਹਾਂ ਕਿ ਇਹ ਮਨ ਮੇਰਿਆ ਤੂੰ ਸਦਾ ਰਹੋ ਹਰਨਾਲੇ, ਹਰਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ ਅੰਗੀਕਾਰ ਹੋ ਕਰੇ ਤੇਰਾ, ਕਾਰ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸਵਾਮੀ, ਸੋ ਕਿਉਂ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ, ਤੂੰ ਸਦਾ ਰਹੋ ਹਰਨਾਲੇ। ਇਹ ਮਨ ਚੰਚਲਾ ਚਤੁਰਾਈ ਕਿਹਨੇ ਨਾ ਪਾਇਆ, ਚਤੁਰਾਈ ਨਾ ਪਾਇਆ ਕਿਹਨੇ, ਤੂੰ ਸੁਣ ਮਨ ਮੇਰਿਆ, ਇਹ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ। ਨਾਲ ਕਹਿ ਦਿੱਤਾ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀਂ ਤੇਰਾ ਨਾਲੇ, ਸਾਥ ਤੇਰਾ ਚੱਲੈ ਨਾਹੀਂ ਤਿਸ ਨਾਲ ਕਿਉਂ ਚਿੱਤ ਲਾਈਐ, ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪੱਛੋ ਤਾਈਐ। ਜਦੋਂ ਹੰਕਾਰ ਕਰੇ ਇਹ ਮਨ, ਮਤ ਤੂੰ ਮਾਣ ਕਰੇ ਜੇ ਹੋ ਕੇ ਜਾਣਦਾ ਗੁਰਮੁਖ ਨਿਮਾਣਾ ਹੋ। ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਮਨ ਹਰ ਜੀ ਤੇਰੇ ਨਾਲ ਹੈ ਗੁਰਮਤੀ ਰੰਗ ਮਾਣ। ਸ਼ਲੋਕ ਪੜ੍ਹ ਲਿਆ ਕਰੀਏ ਰੋਜ਼, ਨੌਵੇਂ ਪਾਤਸ਼ਾਹ ਦੇ ਸ਼ਲੋਕ ਨਾ, ਪੰਜ ਕੀ ਮਿੰਟ ਲੱਗਦੇ ਆ, ਸੱਤ। ਸਭ ਤੋਂ ਜ਼ਿਆਦਾ ਮਨ ਨੂੰ ਉੱਥੇ ਸਮਝਾਇਆ। ਪਹਿਲਾ ਸ਼ਲੋਕ ਹੀ ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰ ਤਕੀਨ, ਕਹੋ ਨਾਨਕ ਹਰ ਭਜ ਮਨਾ ਜੀ ਵਿਦ ਜਲ ਕੋ ਮੀਨ। ਸਤਿਗੁਰਾਂ ਨੇ ਇੱਥੇ ਜਿੰਨੀ ਕੁ ਸਮਝ ਪਈ, ਮਨ ਹਾਥੀ ਦੀ ਤਰ੍ਹਾਂ ਅਵੈੜਾ ਹੈ, ਹੰਕਾਰ ਦੇ ਨਸ਼ੇ ਚ ਚੂਰ ਹੈ, ਇਹਨੂੰ ਸਮਝ ਕੋਈ ਨੀ ਪੈ ਰਹੀ, ਇਸ ਜੰਗਲ ਨੂੰ ਉਜਾੜੀ ਜਾ ਰਿਹਾ ਹੈ। ਹੁਣ ਅਗਲੀ ਬੇਨਤੀ, ਕਬੀਰ ਰਾਮ ਰਤਨ ਮੁਖ ਕੋਥਰੀ, ਪਰਮੇਸ਼ਵਰ ਦਾ ਨਾਮ ਜਿਹੜਾ ਹੈ ਉਹ ਕੀਮਤੀ ਰਤਨ ਹੈ, ਹੀਰਾ ਹੈ। ਅਗਲਾ ਮੁਖ ਕੋਥਰੀ, ਆ ਜਿਹੜੀ ਸਾਡਾ ਮੂੰਹ ਹੈ, ਉਂਝ ਕਈਆਂ ਨੇ ਅਰਥ ਕੋਠਰੀ ਕੀਤਾ, ਪਰ ਇਹਦਾ ਅਰਥ ਹੈ ਥੈਲੀ, ਜਿਹਨੂੰ ਆਪਾਂ ਪੜ੍ਹਦੇ ਹਾਂ ਥੈਲੀ ਜੀ। ਪਰਮਾਤਮਾ ਦਾ ਨਾਮ ਕੀਮਤੀ ਰਤਨ ਹੈ, ਇਹਨੂੰ ਆਪਣੀ ਮੁੱਖ ਦੀ ਥੈਲੀ ਵਿੱਚ ਰੱਖ, ਜਣੇ ਖਲੇ ਕੋਲ ਨਾ ਇਹ ਥੈਲੀ ਖੋਲਿਆ ਕਰ, ਪਾਰਖ ਆਗਾ ਖੋਲ। ਇਸ ਨੁਕਤੇ ਨੂੰ ਫਿਰ ਧਿਆਨ ਨਾਲ ਸੁਣਿਓ ਜੀ ਅੱਜ। ਪਰਮਾਤਮਾ ਦਾ ਨਾਮ ਕੀਮਤੀ ਰਤਨ ਹੈ, ਆਪਾਂ ਕਹਿੰਦੇ ਸਾਰਿਆਂ ਨੂੰ ਜਪਾਓ, ਗੁਰੂ ਸਾਹਿਬ ਕਹਿੰਦੇ ਬੇਕਦਰਾ ਬੰਦਾ ਨਾਮ ਦੀ ਕੀਮਤ ਨਹੀਂ ਜਾਣਦਾ। ਪਰਮਾਤਮਾ ਨੇ ਨਾਮ ਦਿੱਤਾ ਹੈ, ਇਹਨੂੰ ਮੁੱਖ ਦੀ ਥੈਲੀ ਚ ਰੱਖ। ਇਹ ਸਮਝਾਇਆ ਪਤਾ ਕਿਹਨੂੰ? ਕਈ ਵਾਰੀ ਤੁਸੀਂ ਦੇਖਿਆ ਹੋਣਾ ਕਈ ਸਨਾਤਨੀ ਵੀਰ ਨਾ ਜੀ ਆਪਣੇ ਹੱਥ ਚ ਝੋਲੀ ਨਿੱਕਾ ਜਿਹਾ ਥੈਲਾ ਪਕੜਿਆ ਹੁੰਦਾ, ਉਹਦੇ ਚ ਮਾਲਾ ਪਈ ਹੁੰਦੀ ਹੈ। ਮੈਂ ਬੜੀ ਦੇਖਿਆ ਜੀ, ਚਲੋ ਵੈਸ਼ਨਵ ਵੀ ਜਪਦੇ ਆ ਸਾਰੇ, ਉਹ ਕੀ ਕਰਦੇ ਆ ਹੱਥ ਚ ਪਕੜੀ ਹੋਈ ਥੈਲੀ ਦੇ ਵਿੱਚ ਮਾਲਾ, ਮਾਲਾ ਵਿੱਚ ਉਹ ਮਾਲਾ ਘੁਮਾਈ ਜਾਂਦੇ ਰਾਮ ਰਾਮ ਕੇ। ਗੁਰੂ ਸਾਹਿਬ ਕਹਿੰਦੇ ਇਹ ਥੈਲੀ ਨੂੰ ਛੱਡ, ਤੂੰ ਇਸ ਮੂੰਹ ਨੂੰ ਥੈਲੀ ਬਣਾ, ਇਹਦੇ ਚ ਨਾਮ ਟਿਕਾ। ਜਿਹਨੂੰ ਭਗਤ ਜੀ ਨੇ ਕਿਹਾ ਕਬੀਰ ਮੇਰੀ ਸਿਮਰਨੀ, ਆ ਸਿਮਰਨੀ ਰਸਨਾ ਉਪਰ ਰਾਮ, ਇੱਕ ਬਾਹਰ ਦੀ ਸਿਮਰਨੀ ਹੈ ਇੱਕ ਰਸਨਾ ਸਿਮਰਨੀ ਹੈ। ਤੇ ਆਪਾਂ ਕਈ ਵਾਰੀ ਪੁੱਛਣਾ ਜੀ ਅੱਜ ਤੱਕ ਜਿੰਨੇ ਭਗਤ ਹੋਏ ਸਾਨੂੰ ਦੱਸੋ ਉਹਨਾਂ ਨੂੰ ਸੁੱਖ ਕਿਵੇਂ ਮਿਲਿਆ, ਤੇ ਮੇਰਾ ਖਿਆਲ ਇੱਕ ਵਿਦਵਾਨ ਕਿਤਾਬਾਂ ਲਿਖਣ ਲੱਗ ਪੈਣ। ਗੁਰੂ ਸਾਹਿਬ ਨੇ ਇੱਕ ਤੁਕ ਚ ਗੱਲ ਮੁਕਾ ਦਿੱਤੀ ਕਿ ਕਬੀਰ ਮੇਰੀ ਸਿਮਰਨੀ ਰਸਨਾ ਉਪਰ ਰਾਮ ਆਦਿ ਜੁਗਾਦੀ ਸਗਲ ਭਗਤ। ਆਦਿ ਜੁਗਾਦੀ, ਆਦਿ ਕਾਲ ਤੋਂ ਲੈ ਕੇ ਸਮੇਂ ਤੋਂ ਪਹਿਲਾਂ ਲੈ ਕੇ ਆਦਿ ਜੁਗਾਦੀ ਸਗਲ ਭਗਤ ਤਾਕੋ ਸੁਖ ਵਿਸ਼ਰਾਮ, ਜਿਨ੍ਹਾਂ ਨੂੰ ਪੀਸ ਆਫ ਮਾਇੰਡ ਮਿਲਿਆ ਸਿਰਫ ਉਹਨਾਂ ਨੂੰ ਰਸਨਾ ਤੇ ਪ੍ਰਭੂ ਬੋਲ ਕੇ ਮਿਲਿਆ। ਹੁਣ ਇੱਥੇ ਬੇਨਤੀ ਜੀ, ਪਾਰਖ ਆਗੇ ਖੋਲ, ਉਹ ਜਿਹੜੀ ਮੂੰਹ ਖੋਲਣਾ ਕਿਸੇ ਪਾਰਖੂ ਕਦਰਦਾਨ ਅੱਗੇ ਖੋਲੀ। ਨਾਲ ਬਚਨ ਕੀਤਾ ਐਵੇਂ ਬੇਕਦਰੇ ਕੋਲ ਨਾ ਖੋਲੀ, ਕੋਈ ਆਏ ਮਿਲੈ ਗੋ ਗਾਹਕੀ, ਸਾਰੀ ਦੁਨੀਆਂ ਗਾਹਕ ਨਹੀਂ। ਮੈਂ ਅੱਜ ਥੋੜੀਆਂ ਬੇਨਤੀਆਂ ਇਸ ਬਾਰੇ ਕਰਨੀਆਂ ਨੇ।
ਆਏ ਮਿਲੇ ਗੋ ਗਾਹਕੀ, ਕੋਈ ਆ ਮਿਲੇਗਾ ਤੈਨੂੰ ਗਾਹਕ ਚੰਗਾ ਲੇਗੋ। ਵੇਖੋ ਪੁਰਾਣੇ ਸ਼ਬਦ ਨੇ ਸਾਰੇ ਲੇਗੋ, ਮੇਰਾ ਖਿਆਲ ਇਹ ਵੀ ਸ਼ਬਦ ਮੈਂ ਪਹਿਲੀ ਵਾਰੀ ਪੜ ਰਿਹਾ। ਲੇਗੋ ਮਹਿਗੇ ਮੋਲ, ਜਿੱਦਣ ਕੋਈ ਪਾਰਖੂ ਆ ਗਿਆ ਨਾ, ਜਿੱਦਣ ਮਿਲ ਗਿਆ ਕੋਈ, ਉਹ ਆਪਣਾ ਸਿਰ ਦੇ ਕੇ ਮਹਿੰਗੇ ਮੁੱਲ ਇਹ ਨਾਮ ਲਏਗਾ, ਇਸ ਨਾਮ ਨੂੰ ਜਣੇ ਖਣੇ ਕੋਲ ਨਾ ਖੋਲ। ਥੋੜੀ ਜਿਹੀਆਂ ਬੇਨਤੀਆਂ ਨੇ ਜੀ, ਨਾਮ ਇੱਕ ਕੀਮਤੀ ਹੀਰਾ ਹੈ ਕਿ ਹਰ ਬੰਦੇ ਕੋਲ ਸਾਂਝਾ ਕੀਤਾ ਜਾ ਸਕਦਾ, ਕਿਉਂਕਿ ਮਾੜਾ ਬੰਦਾ ਨਿਕੰਮਾ ਬੰਦਾ ਕਦਰ ਨਹੀਂ ਜਾਣਦਾ। ਇੱਕ ਦੋ ਕੁ ਤਿੰਨ ਸ਼ਬਦ ਆ ਜਿਵੇਂ ਕਬੀਰ ਸਾਹਿਬ ਦੀ ਲੈਣੇ ਨੇ, ਇੱਕ ਸ਼ਬਦ ਹੈ ਕਿ ਕਿੱਥੇ ਨਾਮ ਕਹੀਏ, ਸੰਤ ਮਿਲੇ ਕਿਚ ਸੁਣੀਆਂ ਕਹੀਏ। ਜੇ ਸੱਚੀ ਮੁੱਚੀ ਪਰਮਾਤਮਾ ਦੀ ਭਗਤੀ ਕਰਨ ਵਾਲਾ ਨਾਮ ਦਾ ਗਾਹਕ ਹੈ, ਉਸ ਕੋਲ ਮੇਲ ਕੇ ਤੂੰ ਪਰਮਾਤਮਾ ਦੀ ਗੱਲ ਕਰ, ਕੁਝ ਸੁਣ ਤੇ ਕੁਝ ਕਹਿ, ਸੰਤ ਮਿਲੇ ਕਿ ਸੁਣੀਆਂ ਕਹੀਏ। ਤੇ ਜਿਹੜਾ ਮਿਲ ਜਾ ਗਿਆਨਾ ਸਿੰਘ ਮਿਲਿਆ ਸੰਤ ਮਸਤ ਕਰੇ, ਕਿਉਂ ਭਰਾਵਾ ਜਿੰਦ ਸ਼ਾਇਦ ਮੈਨੂੰ ਨਹੀਂ ਪਤਾ ਕੋਈ। ਸੱਚੀ ਤੁਹਾਨੂੰ ਦੱਸਾਂ, ਕਈ ਬੰਦੇ ਇੰਟਰਵਿਊ ਲੈਂਦੇ ਆ, ਇੱਥੋਂ ਸੁਣਿਆ ਫਿਰ ਅਗਲੇ ਨੂੰ ਦੱਸ ਦੇਣ, ਮੈਂ ਉਹਨੂੰ ਪੁੱਛਿਆ ਉਹਨੂੰ ਉੱਤਰ ਹੀ ਕੋਈ ਨਹੀਂ ਆਇਆ ਜੀ। ਮੈਂ ਬੜੇ ਬੰਦੇ ਦੇਖੇ, ਉਹ ਜੀ ਵੇਖੋ ਬਣਿਆ ਫਿਰ ਦਾ ਕਥਾਵਾਚਕ, ਸਭ ਨੂੰ ਕਹਿੰਦੇ ਉਹ ਅਸੀਂ ਪੁੱਛਿਆ ਉਹਦੇ ਕੋਲ ਉੱਤਰ ਹੀ ਕੋਈ ਨਹੀਂ ਸੀ। ਤੇ ਚੇਤੇ ਰੱਖਿਓ ਸਵਾਲ ਕਈ ਕਈ ਸਾਲ ਚੁੱਕ ਕੇ ਤੁਰੇ ਫਿਰਦੇ ਆ। ਗੁਰੂ ਸਾਹਿਬ ਕਹਿੰਦੇ ਹਾਂ ਜੇ ਕੋਈ ਬੰਦਗੀ ਵਾਲਾ ਮਿਲੇ। ਹੁਣ ਭਾਈ ਸਾਹਿਬ ਕੀਰਤਨ ਕਰਕੇ ਗਏ, ਤਬਲਾ ਪਿਆ, ਹਾਂਜੀ ਤੁਸੀਂ ਮੇਰੇ ਸਾਹਮਣੇ ਤਬਦਾ ਰੱਖ ਲਿਓ, ਮੈਂ ਕੀ ਕਰਾਂਗਾ। ਮੇਰੇ ਸਾਹਮਣੇ ਤਾਂ ਲੱਕੜ ਦੇ ਉੱਤੇ ਚਮੜਾ ਮੜਿਆ। ਕਿਸੇ ਤਬਲੇ ਵਜਾਉਣ ਵਾਲੇ ਨੂੰ ਪੁੱਛੋ, ਕਹੇਗਾ ਪੁਰਾਣਾ ਸਰ ਦੁਨੀਆ ਭਰ ਦੇ ਤਾਲੇ ਦੇ ਵਿੱਚ ਪਏ ਨੇ, ਮੈਂ ਤੈਨੂੰ ਕੱਢ ਕੇ ਦਿਖਾਉਂਦਾ। ਮੇਰੇ ਵਾਸਤੇ ਤਬਲਾ ਕੀ ਚੀਜ਼ ਹੈ, ਹਾਰਮੋਨੀਅਮ ਪਿਆ ਹੈ। ਦੁਨੀਆ ਭਰ ਦਾ ਰਾਗ, ਦੁਨੀਆ ਭਰ ਦੇ ਰਾਗ ਸੱਤ ਸੁਰਾਂ ਚ ਨੇ, ਪਰ ਮੇਰੇ ਵਾਸਤੇ ਲੱਕੜ ਦੀ ਪੇਟੀ ਹੈ। ਗੁਰਮੁਖੋ ਯਾਦ ਰੱਖਿਓ, ਬੰਦਗੀ ਕਰਨ ਵਾਲੇ ਦੀ ਵੀ ਕਦਰ ਉਹੀ ਜਾਣਦਾ ਜਿਹੜਾ ਬੰਦਗੀ ਕਰਦਾ, ਜਿਹਨੇ ਬੰਦਗੀ ਨਹੀਂ ਕੀਤੀ ਉਹ ਰੱਜ ਕੇ ਨਿੰਦਿਆ ਕਰਦਾ ਹੈ। ਸਤਿਗੁਰਾਂ ਨੇ ਬਾਣੀ ਚ ਇੱਕ ਬਚਨ ਕਿਹਾ ਕਿ ਖੋਤੇ ਨੂੰ, ਮੈਂ ਲਫ਼ਜ਼ ਵਰਤਣ ਲੱਗਾ, ਖੋਤੇ ਨੂੰ ਤੁਸੀਂ ਬਗੀਚੇ ਚ ਲੈ ਜਾਓ, ਉਹ ਕੀ ਕਰੇਗਾ, ਅੱਧਾ ਕੁ ਤੇ ਬੂਟੇ ਮਾਰੂਗਾ, ਦਲੱਤੀਆਂ ਨਾਲ ਪੜ ਦੂਗਾ, ਅੱਧੇ ਕੁ ਫੁੱਲ ਖਿੜੇ ਮੂੰਹ ਚ ਪਾ ਕੇ ਖਾ ਜਾਏਗਾ, ਸਾਰੇ ਬਗੀਚੇ ਦਾ ਖੁਲੀਆ ਵਿਗਾੜ ਦੇਗਾ। ਕਦੀ ਤੁਸੀਂ ਨਿੱਕੇ ਜੇ ਭਵਰੇ ਨੂੰ ਲਿਜਾ ਕੇ ਦੇਖੋਗੇ, ਕਮਲਿਆ ਤੈਨੂੰ ਕਦਰੀ ਕੋਈ ਨੀ, ਤੂੰ ਠੀਕ ਕਰਕੇ ਬੈਠ ਤੇ ਸਹੀ, ਪਾਨਾ ਵਾੜੀ ਹੋਏ ਘਰ ਅੱਗੇ ਮਾਰਨ ਕਿਆ ਖਰ ਨਹੀਂ ਜਾਣਦਾ ਨਾ ਕੀਮਤ, ਖਰ ਸਾਰ ਨਾ ਜਾਣੇ। ਤੇ ਚੇਤੇ ਰੱਖਿਓ ਸਾਡੇ, ਮੈਂ ਵਾਹਿਗੁਰੂ ਮੈਂ ਕਿਸੇ ਦੀ ਨਿੰਦਿਆ ਨਹੀਂ ਕਰਦਾ, ਮਨੁੱਖਤਾ ਵਿੱਚ ਨਰ ਘੱਟ ਨੇ ਖਰ ਜ਼ਿਆਦੇ ਨੇ, ਸ਼ਬਦ ਤੇ ਦੋਨੋਂ ਨੇ, ਇੱਕ ਨਰ ਤੇ ਇੱਕ ਖਰ, ਇੱਥੇ ਨਰ ਬਹੁਤ ਘੱਟ ਨੇ। ਨਰ ਦਾ ਮਤਲਬ ਜੋ ਨਰ ਦੁੱਖ, ਮੈਂ ਦੁੱਖ ਨਹੀਂ ਮਾਨਿਆ, ਅਸਲੀ ਨਰ ਆਦਮੀ ਉਹ ਹੈ। ਤੇ ਇੱਕ ਉਹ ਵੀ ਨੇ ਨਾਨਕ ਤੇ ਨਰ ਅਸਲ ਖਾਰੋ, ਨਰ ਨਹੀਂ ਉਹ ਖਰ ਹੈ ਜੇ ਬਿਨ ਗੁਣ ਗਰਭ ਕਰੰਤ, ਜਿਵੇਂ ਆਪਾਂ ਉੱਤੇ ਪੜ ਕੇ ਆਏ ਹਾਂ ਵੀ ਖੰਕਾਰ। ਸਤਿਗੁਰੂ ਕਹਿ ਰਹੇ ਨੇ ਕਿ ਪਾਨਾ ਵਾਈ ਵਾੜੀ ਹੋਏ ਘਰ, ਖਰ ਸਾਰ ਨਾ ਜਾਣੇ, ਰਸੀਆ ਹੋਵੇ ਮੁਸ਼ਕਾ ਤਬ ਫੂਲ ਪਛਾਣ। ਮੇਰੀ ਅਰਜ਼ ਹੈ, ਮੈਂ ਜਿਹੜੀ ਬੇਨਤੀ ਕਰ ਰਿਹਾ ਕਿ ਸੰਤ ਮਿਲੇ ਕਿਛ ਸੁਣੀਆਂ ਕਹੀਏ, ਮਿਲੇ ਅਸੰਤ ਮਸਤ ਕਰ ਰਹੀ ਹੈ। ਚੁੱਪ ਚ ਫਾਇਦਾ ਜੀ, ਆਪ ਜੀ ਕਹੋਗੇ ਕੀ ਫਾਇਦਾ, ਐਵੇਂ ਭੈੜੀ ਕੋਈ ਗੱਲ ਕਰ ਦੂਗਾ, ਸਵੇਰੇ ਨਿਤਨੇਮ ਚ ਨਹੀਂ ਟਿਕਾ ਹੋਣਾ, ਫਿਰ ਕਹਾਂਗੇ ਵੀ ਐਵੇਂ ਮਿਲਦੀ ਨਾ ਤੇ ਚੰਗਾ ਸੀ। ਸੱਚੀ ਕਈ ਬੰਦੇ ਇਹੋ ਜਿਹੇ ਨੇ, ਵਾਹਿਗੁਰੂ ਜਿਵੇਂ ਇੱਕ ਕਾਂਜੀ ਦੀ ਬੂੰਦ, ਜਿਹੜਾ ਨਾਮ ਜਪਦਾ ਉਹਦੇ ਲਈ ਮੈਂ ਬੇਨਤੀ ਕਰ ਰਿਹਾ, ਇੱਕ ਕਾਂਜੀ ਦੀ ਬੂੰਦ ਪੈ ਜਾਏ ਸਾਰੇ ਦੁੱਧ ਨੂੰ ਪਟਾ ਦਿੰਦੀ ਹੈ। ਕਈ ਵਾਰੀ ਇਹੋ ਜਿਹੀ ਗੱਲ ਕਰ ਦਿੰਦੇ ਨੇ, ਬੰਦੇ ਦਾ ਅੰਦਰ ਫੜ ਜਾਂਦਾ। ਗੁਰੂ ਸਾਹਿਬ ਕਹਿੰਦੇ ਨਾ, ਆਪਣੇ ਮੂੰਹ ਚ ਤਾਲਾ ਰੱਖ, ਇਹ ਬੜਾ ਕੀਮਤੀ ਰਤਨ ਹੀ, ਇਹ ਜਣੇ ਕਣੇ ਕੋਲ ਨਾ ਖੋਲੀ, ਉਹਦੇ ਕੋਲ ਖੋਲੀ ਜਿਹਨੂੰ ਕਦਰ ਆਉਂਦੀ ਹੈ। ਸੰਤ ਮਿਲਿਆ ਕਿ ਸੁਣੀਆਂ ਕਹੀਏ, ਮਿਲਿਆ ਅਸੰਤ ਮਸ਼ਟ ਕਰ ਰਹੀ ਹੈ। ਤੇ ਕੀ ਕਹੀਏ ਬਾਬਾ, ਬੋਲਣਾ ਕਿਆ ਕਹੀਏ, ਕੀ ਕਹੀਏ, ਕੀ ਬੋਲੀਏ। ਕਹਿਣ ਲੱਗੇ ਜਦੋਂ ਬੋਲੀਏ ਜੈਸੇ ਰਾਮ ਨਾਮ ਰੱਖ ਰਹੀ ਹੈ, ਜ਼ਬਾਨ ਤੋਂ ਬੋਲ ਪ੍ਰਭੂ ਦਾ ਨਾਮ। ਅੱਗੇ ਜੀ ਕਹਿਣ ਲੱਗੇ ਗੱਲ ਹੋਰ ਯਾਦ ਰੱਖੀ, ਸੰਤਨ ਸਿਉ ਬੋਲਿਆ ਉਪਕਾਰੀ, ਮੂਰਖ ਸਿਉ ਬੋਲਿਆ ਚੱਖ ਮਾਰੀ, ਪਾਰ ਖਾ ਗਏ ਖੋਲ। ਮੂਰਖ ਸਿਉ ਬੋਲਿਆ ਚੱਖ ਮਾਰੀ, ਸੰਤ ਨਾਲ ਬੋਲੇਗਾ ਭਲਾ ਹੋਵੇਗਾ, ਮੂਰਖ ਨਾਲ ਬੋਲੇਗਾ ਤੇ ਐਨਰਜੀ ਵੇਸਟ ਕਰੇਗਾ। ਅਗਲੀ ਗੱਲ ਜੀ, ਜੇ ਆਪਾਂ ਗੱਲ ਕਰ ਹੀ ਲਈਏ ਇਹਦੇ ਨਾਲ, ਤੇ ਗੁਰੂ ਸਾਹਿਬ ਕਹਿੰਦੇ ਨਾ,
ਬੋਲਤ ਬੋਧ ਬੜੈ ਬਿਕਾਰਾ, ਬੋਲਤ ਬੋਲਤ ਬੜੈ ਬਿਕਾਰਾ। ਬੋਲੇਗਾ ਤੇ ਵਿਗਾੜ ਪੈਦਾ ਹੋਵੇਗਾ, ਆਪਣਾ ਅੰਦਰ ਖੜਾਏਗਾ। ਤੇ ਜੇ ਮਹਾਂਪੁਰਖ ਗੁਰਮੁਖ ਮਿਲਦਾ ਬਿਨ ਬੋਲੇ ਕਿਆ ਕਰੇ ਵਿਚਾਰਾ। ਕਹੋ ਕਬੀਰ ਛੂਛਾ ਘੱਟ ਬੋਲੈ, ਖਾਲੀ ਘੜਾ ਟਨਕਾਓ ਤੇ ਆਵਾਜ਼ਾਂ ਦਿੰਦਾ, ਭਰਿਆ ਹੋਏ ਸੋ ਕਬੂ ਨਾ ਟੋਲੈ। ਹੁਣ ਮੈਂ ਹੋਰ ਬੇਨਤੀ ਕਰਾਂ, ਕੀਮਤੀ ਰਤਨ ਹੈ ਇੱਥੋਂ ਤੱਕ। ਗੁਰੂ ਅੰਗਦ ਸਾਹਿਬ ਕਹਿੰਦੇ ਨੇ ਗੁਰੂ ਨੇ ਵੀ ਰਤਨਾਂ ਦੀ ਗੁਥਲੀ ਉਹਨਾਂ ਕੋਲ ਖੋਲੀ ਜਿਹੜੇ ਸਿੱਖ ਕਦਰਦਾਨ ਸਨ। ਇੱਕ ਪਾਠ ਹੁੰਦਾ ਰਾਮਕਲੀ ਕੀ ਵਾਚ, ਰਤਨਾ ਕੇਰੀ ਗੁਥਲੀ, ਹਾਂ ਨਹੀਂ, ਰਤਨਾ ਕੇਰੀ ਗੁਥਲੀ ਰਤਨੀ ਖੋਲੀ ਆਏ, ਇਹ ਵੱਖਰਾ ਪਾਠ। ਰਤਨਾ ਕੇਰੀ ਗੁਥਲੀ ਰਤਨੀ, ਇੱਥੇ ਰਤਨੀ ਦਾ ਅਰਥ ਰਤਨਾ ਦਾ ਵਪਾਰ ਕਰਨ ਸਤਿਗੁਰੂ ਆਪ, ਰਤਨੀ ਦਾ ਅਰਥ ਜਿਹਦੇ ਕੋਲ ਰਤਨ ਨਾਮ ਹੈ। ਰਤਨਾ ਕੇਰੀ ਗੁਥਲੀ ਰਤਨੀ ਖੋਲੀ ਆਏ, ਵੱਖਰ ਤੈ ਬਣ ਜਾ ਰਿਹਾ ਦੋਹਾਂ ਰਹੀ ਸਮਾਏ। ਵੇਚਣ ਵਾਲਾ ਗੁਰੂ ਜਿਹੜਾ ਰਤਨ ਲੈ ਕੇ ਆਇਆ ਉਹਦੇ ਅੰਦਰ ਵੀ ਰਤਨ ਦੀ ਕਦਰ ਹੈ, ਤੇ ਜਿਹੜਾ ਸਿੱਖ ਹੈ ਉਹਦੇ ਅੰਦਰ ਵੀ ਰਤਨ ਦੀ ਕਦਰ ਹੈ, ਕਿਉਂਕਿ ਨਾਮ ਮਿਲਦਾ ਹੀ ਉਹਨੂੰ ਜਿਹੜਾ ਸਿਰ ਭੇਟ ਕਰਦਾ ਹੈ। ਇਹ ਬੜਾ ਮਹਿੰਗਾ ਹੈ ਜੀ, ਇਹ ਸਸਤਾ ਨੀ। ਜੇ ਹੁਣ ਆਨਲਾਈਨ ਨਾਮ ਮਿਲਦਾ ਪਿਆ, ਮਿਲਦਾ ਜੀ, ਕਈ ਕਈ ਕਿਸੇ ਦਾ ਮੰਤਰ, ਮੈਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਾਂਗਾ, ਅੰਮ੍ਰਿਤ ਅਜੇ ਨਹੀਂ ਛਕਿਆ, ਤਿਆਰੀ ਕਰੋ, ਪਰ ਪਲੀਜ਼ ਐਵੇਂ ਕਿਸੇ ਦੇ ਮੰਤਰ ਪਿੱਛੇ ਲੱਗ ਕੇ ਜ਼ਿੰਦਗੀ ਤਬਾਹ ਨਾ ਕਰ ਲਿਆ ਜੇ। ਇਹ ਸਤਿਗੁਰਾਂ ਜੋ ਸਾਨੂੰ ਬਖਸ਼ਿਸ਼ ਕੀਤੀ, ਇਹਦੇ ਤੁਲ ਕੁਝ ਨਹੀਂ ਜੇ। ਦੁਨੀਆਂ ਦਾ ਕੋਈ ਜਾਦੂ ਕੋਈ ਟੂਣਾ, ਜਿੱਥੇ ਸਤਿਗੁਰੂ ਗੁਰੂ ਨਾਨਕ ਸਾਹਿਬ ਦਾ ਸ਼ਬਦ ਹੈ, ਉਹ ਗੁਰਮੁਖੋ ਜਿਹਨੂੰ ਵੇਖ ਕੇ ਜਮਦੂਤ ਭੱਜ ਜਾਂਦਾ ਹੈ। ਸਤਿਗੁਰੂ ਨੇ ਬਚਨ ਕੀਤਾ, ਰਤਨਾ ਕੇਰੀ ਗੁਥਲੀ ਰਤਨੀ ਖੋਲੀ ਆਏ, ਵੱਖਰ ਤੈ ਵਣਜ, ਵੱਖਰ ਤੈ ਤੈ ਨੀ ਤੈ ਅਤੇ ਵਣ ਜਾ ਰਿਹਾ ਦੋਹਾਂ ਰਹੀ ਸਮਾਏ। ਜੁਣ ਜਿਨ ਗੁਣ ਪੱਲੈ ਨਾਨਕਾ ਮਾਣਕ ਵਜਣੇ ਸੇ, ਜਿਨ੍ਹਾਂ ਕੋਲ ਰੱਬ ਨੇ ਕਦਰ ਦਿੱਤੀ ਹੈ ਉਹ ਗੁਣ ਜਾਣਦੇ ਨੇ, ਜਿਨ੍ਹਾਂ ਨੂੰ ਪਿਆਰੋ ਕਦਰ ਹੀ ਕੋਈ ਨੀ, ਸਮਝ ਕੋਈ ਨਹੀਂ। ਸਤਿਗੁਰੂ ਨੇ ਇੱਕ ਹੋਰ, ਮੈਂ ਤੁਹਾਨੂੰ ਇੱਕ ਹੋਰ ਸ਼ਬਦ ਸੁਣਾਉਣਾ ਚਾਹੁੰਦਾ। ਇਹ ਸਲੋਕ ਪਿਛਲੇ ਦਿਨ ਆਇਆ ਤੇ ਅੱਜ ਮੇਰੇ ਮਨ ਚ ਆਇਆ ਵੀ ਇਹਦੇ ਅਰਥ ਇਵੇਂ ਵੀ ਹੋ ਸਕਦੇ ਆ। ਹੁਣ ਦੇਖੋ, ਪਾਣੀ ਦੀ ਬੂੰਦ ਆਕਾਸ਼ ਤੋਂ ਡਿੱਗੀ, ਬੜੀ ਕੀਮਤੀ ਹੈ ਨਾ, ਪਰ ਉਸ ਬੂੰਦ ਦੀ ਕਦਰ ਉਸ ਜ਼ਮੀਨ ਨੂੰ ਪੁੱਛ ਕੇ ਦੇਖੋ ਜਿਹੜੀ ਜ਼ਰਖੇਜ਼ ਹੈ, ਉਹਨੂੰ ਪੁੱਛਿਓ। ਉਹ ਕਹੇਗੀ ਇੱਕ ਵਾਰੀ ਬੂੰਦਾਂ ਡਿੱਗਣ ਸਾਈ ਜੋ ਪਾਓਗੇ ਮੈਂ ਪੈਦਾ ਕਰਾਂਗੀ। ਤੇ ਜੇ ਕਿਤੇ ਇੰਨੀ ਕੀਮਤੀ ਬੂੰਦ ਕਲਰੀ ਜ਼ਮੀਨ ਤੇ ਡਿੱਗ ਪਏ ਤੇ ਯਾਦ ਰੱਖੋ ਵੀ ਖਤਮ ਹੋ ਜਾਂਦੀ। ਕਬੀਰ ਨਿਰਮਲ ਬੂੰਦ ਆਕਾਸ਼ ਕੀ ਪਰ ਗਈ ਭੂਮ ਬਿਕਾਰ, ਪਾਰ ਖਾ ਗਏ ਖੋਲ। ਜਿਸ ਜ਼ਮੀਨ ਕੋਲ ਤਾਕਤ ਹੀ ਨਹੀਂ, ਨਿਰਮਲ ਬੂੰਦ ਆਕਾਸ਼ ਕੀ ਪਰ ਗਈ ਭੂਮ ਬਿਕਾਰ, ਬਿਨ ਸੰਗਤ ਇਉਂ ਮਾਨੇ ਹੀ ਹੋਏ ਗਈ ਪਾਟਿਸ਼ਾਰ, ਸੜ ਗਈ ਜੀ ਬੂੰਦ। ਕਬੀਰ ਨਿਰਮਲ ਪੂੰਦ ਆਕਾਸ਼ ਕੀ ਲੀਨੀ ਭੂਮ ਮਿਲਾਏ, ਕਦਰਦਾਨ ਸੀ ਜੇ ਅੱਗੇ ਜ਼ਮੀਨ, ਅਨਕ ਸਿਆਣੇ ਪਚ ਗਏ ਨਾ ਨਿਰਵਾਰੀ ਜਾਏ। ਮੈਂ ਸਿਰਫ ਇੱਥੋਂ ਤੱਕ ਜੀ, ਮੈਂ ਤਾਂ ਭਗਤ ਸਾਹਿਬ ਨੂੰ ਮੱਥੇ ਟੇਕਣਾ ਵੀ ਮੈਂ ਤੇ ਸਿਰਫ ਸ਼ਬਦ ਹੀ ਪੜਾਂਗਾ, ਅਰਥ ਨਹੀਂ ਯਾਦ ਕਰਾਂਗਾ। ਕਹਿਣ ਲੱਗੇ ਬੇਕਦਰੇ ਬੰਦੇ ਨੂੰ ਨਾਮ ਸੁਣਾਉਣਾ ਇਸ ਤਰ੍ਹਾਂ ਜਿਵੇਂ ਕੁੱਤੇ ਦੇ ਕੰਨ ਸਿਮਰਤੀਆਂ ਸੁਣਾਉਣੀਆਂ। ਬੜੇ ਆਸਾ ਰੰਗ ਦਾ ਸ਼ਬਦ ਹੈ, ਕਹਾ ਸੁਵਾਨ ਕੋ ਸਿਮਰਤ ਪਾ ਰਖਾ ਗਏ ਖੋਲ, ਕਾਂ ਸਵਾਨ ਕੋ ਸਿਮਰਤ ਸੁਣਾਏ ਕਹਿ ਸਾਕਤ ਪੈ ਹਰ ਗੁਣ ਗਾਏ, ਰਾਮ ਰਾਮ ਰਮੈ ਰਮ ਰਈਏ ਸਾਕਤ ਸਿਓ ਭੂਲ ਨੇ ਕਹੀਏ, ਕੌਆ ਕਾਂ ਕਪੂਰ ਚਿਰਾਏ। ਹੁਣ ਕਾਂ ਨੂੰ ਮੁਸ਼ ਕਪੂਰ ਪਾ ਕੇ ਕਹੋ ਜੀ ਬਸ, ਆਹ ਤੋਂ ਬਾਅਦ ਤੂੰ ਇਹ ਤਿੰਨ ਸੁਗੰਧੀ ਵਾਲੀ, ਉਹ ਕਹਿੰਦਾ ਮੁਸ਼ ਕਪੂਰ ਵੀ ਖਾ ਲਾਂਗਾ, ਨਿਕਲਣ ਦੇ ਬਾਹਰ ਮੈਂ ਬਿਸ਼ਟਾ ਚ ਵੀ ਚੁੰਝ ਮਾਰਾਂਗਾ। ਕਹਿੰਦਾ ਬੇਕਦਰਾ ਨੂੰ ਸਮਝ ਕੋਈ ਨਹੀਂ, ਕੌਆ ਕਾਂ ਕਪੂਰ ਚਿਰਾਏ ਕੀ ਕਹਿ ਬਿਸੀਅਰ ਕੋ ਦੂਧ ਪਿਆਏ, ਅੰਮ੍ਰਿਤ ਲੈ ਲੈ ਨੀਮ ਸੰਚਾਈ, ਨਿੰਮ ਦੀਆਂ ਜੜਾਂ ਚ ਰੋਜ਼ ਸ਼ੱਕਰ ਘੋਲ ਕੇ ਪਾਈ ਜਾ, ਯਾਦ ਰੱਖੀ ਉਹਦੇ ਫਲ ਦੀ ਕੁੜੱਤਾ ਨਹੀਂ ਜਾਣੀ। ਇੱਥੇ ਸਤਿਗੁਰਾਂ ਨੇ ਕਿਹਾ ਕਿ ਯਾਦ ਰੱਖ ਇਸ ਨਾਮ ਨੂੰ ਆਪਣੇ ਮੁੱਖ ਚ ਰੱਖ, ਕਦਰਦਾਨ ਕੋਈ ਮਿਲੇ ਉਹਦੇ ਨਾਲ ਗੱਲ ਕਰੀ। ਕਬੀਰ ਰਾਮ ਰਤਨ ਮੁੱਖ ਕੋਥਰੀ, ਪਾਰਖ ਆ ਗਏ ਖੋਲ, ਕਿਸੇ ਕਦਰਦਾਨ ਅੱਗੇ ਖੋਲ, ਕੋਈ ਆਏ ਮਿਲੇ ਗੋ ਗਾਹਕੀ, ਕੋਈ ਆਏ ਮਿਲੇਗਾ ਟਾਵਾਂ ਜਿਹਾ ਜਿਹੜਾ ਆਪਣਾ ਆਪ ਭੇਟ ਕਰਦਾ ਹੈਗਾ। ਸੱਚੀ ਹੈ ਜਦੋਂ ਗਾਹਕ ਮਿਲਦਾ ਹੈ ਨਾ, ਉਦੋਂ ਫਿਰ ਬਾਬਾ ਜੀ ਤਰ੍ਹਾਂ ਉਹ ਕਹਿੰਦਾ ਤੈਂ ਸਾਹਿਬ ਕੀ ਬਾਤ ਜੇ ਆਖ ਹੈ, ਕਦਰਦਾਨ ਹੈ ਨਾ, ਤੈਂ ਸਾਹਿਬ ਕੀ ਬਾਤ ਜੇ ਆਖ ਹੈ ਕਹੋ ਨਾਨਕ ਕਿਆ ਦੀਜੈ, ਸੀਸ ਬੜੇ ਕਰ ਬੈਸਨ ਦੀਜੈ, ਬਿਨ ਸਿਰ ਸੇਵ ਕਰੀਜੈ। ਦੇਖੋ ਮੇਰੋ ਸੁੰਦਰ ਕਹੋ ਮਿਲੇ ਕਿਤ ਗਲੀ, ਕਦਰਦਾਨ
ਹਰ ਕੇ ਸੰਤ ਬਤਾਵੋ ਮਾਰਗਮ ਪਿੱਛੇ ਲਾਗ ਚਲੇ। ਕਦਰਦਾਨ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ,

0: ਸਾਧ ਸੰਗਤ ਜੀ, ਆਪ ਜੀ ਨੂੰ ਥੋੜਾ ਜਿਹਾ ਡਿਟੇਲ ਦੇ ਨਾਲ ਸਾਡੇ ਬਜ਼ੁਰਗ ਸਰਦਾਰ ਰਜਿੰਦਰ ਸਿੰਘ ਜੀ ਮੰਗਰ, ਉਹ ਆਪ ਜੀ ਨੂੰ ਡਿਟੇਲ ਦੱਸ ਦੇਣਗੇ ਜੀ ਕਿ ਕਿਵੇਂ ਆਪ ਜੀ ਮੰਥਲੀ ਆਪਣੀ ਪਰਮੇਸ਼ਵਰ ਦੀ ਦਿੱਤੀ ਹੋਈ ਕਿਰਤਕਾਰ ਵਿੱਚੋਂ ਸੇਵਾ ਕਰ ਸਕਦੇ ਹੋ। ਆਪ ਸਭ ਦਾ ਬਹੁਤ ਬਹੁਤ ਧੰਨਵਾਦ। ਮੇਰੇ ਤੋਂ ਲਫ਼ਜ਼ ਤਲਫ਼ਜ਼ ਬੋਲਦਿਆਂ ਹੋਈਆਂ ਬੇਅੰਤ ਭੁੱਲਾਂ ਸਾਧ ਸੰਗਤ ਜੀ ਬਖਸ਼ ਦੇਣੀਆਂ। ਕੱਲ ਨੂੰ ਅਗਲੇ ਇਸੇ ਬਚਨ ਨੂੰ ਆਧਾਰ ਬਣਾ ਕੇ ਦੋ ਸਲੋਕਾਂ ਦੀ ਵਿਚਾਰ ਆਪਾਂ ਕਰਾਂਗੇ। ਸਤਿਗੁਰੂ ਮੇਰ ਕਰੇ ਸਾਨੂੰ ਆਪਣੇ ਸ਼ਬਦ ਦੀ ਦਾਤ ਬਖਸ਼ੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ। ਪਰਮ ਸਤਿਕਾਰਯੋਗ ਸਤਸੰਗ ਜੀਓ, ਦੋ ਮਿੰਟ ਦਾ ਸਮਾਂ ਆਪ ਜੀ ਦਾ ਲੈਣਾ। ਕਿਰਪਾ ਕਰਕੇ ਜਿੱਥੇ ਆਪ ਇਹਨਾਂ ਚਿਰ ਹੋਰ ਸਮਾਂ ਲਾਇਆ, ਆਪ ਦੇ ਚਰਨਾਂ 'ਚ ਦਾਸ ਦੀ ਨਿੱਜੀ ਤੌਰ 'ਤੇ ਬੇਨਤੀ ਹੈ ਕਿ ਜ਼ਰੂਰ ਸੁਣ ਕੇ ਜਾਣ ਦੀ ਕਿਰਪਾ ਕਰਨੀ। ਬੇਨਤੀ ਹੈ ਕਿ ਆਪਾਂ ਪ੍ਰੋਜੈਕਟ ਸ਼ੁਰੂ ਕੀਤਾ ਹੈ ਨੌਰਥ ਹਾਲ ਅਤੇ ਸਾਊਥ ਹਾਲ ਦਾ, ਦੋ ਸਟੋਰੀਆਂ ਬਣਾਉਣ ਦਾ, ਦੋ ਮੰਜ਼ਿਲਾਂ ਬਣਾਉਣ ਦਾ। ਉਸ ਲਈ ਬਹੁਤ ਸਾਰਿਆਂ ਨੇ ਬੇਅੰਤ ਮਾਰ ਦਿੱਤੀ ਹੈ, ਗੁਰੂ ਦੀ ਕਿਰਪਾ ਲਈ ਹੈ ਉਹਨਾਂ ਨੇ ਅਤੇ ਸੰਬੰਧ ਕੱਢੀ ਹੈ, ਅਤੇ ਬਹੁਤ ਸਾਰੇ ਹਲੇ ਉਡੀਕ ਰਹੇ ਨੇ ਕਿ ਕੀ ਕਰੀਏ। ਉਹਨਾਂ ਨੇ ਤਰੀਕਾ ਲੱਭਿਆ ਹੈ ਕਿ ਆਪਾਂ ਇਕੱਠੇ ਨਹੀਂ ਦੇ ਸਕਦੇ ਤਾਂ ਬੈਂਕ ਦਾ ਫਾਰਮ ਭਰ ਦਈਆ। ਉਸਦਾ ਨਾਂ ਹੈ ਸੌਖਾ ਰੱਖਿਆ ACH। ਇਹ ਫਾਰਮ ਆਪ ਜੀ ਨੂੰ ਜਦੋਂ ਆਪ ਜਾ ਰਹੇ ਹੋਵੋਗੇ ਅਤੇ ਸੇਵਾਦਾਰ ਖੜ੍ਹੇ ਹੋਣਗੇ ਉਹ ਦੇਣਗੇ। ਸੌਖਾ ਕੰਮ ਹੈ ਕਿ ਆਪ ਨੂੰ ਚੇਤਾ ਨਹੀਂ ਭੁੱਲ ਕਰਨ ਦੀ ਲੋੜ ਨਹੀਂ ਹੋਵੇਗੀ। ਆਪਣੇ ਆਪ ਹੀ ਅਕਾਊਂਟ ਦੇ ਵਿੱਚੋਂ ਪੈਸੇ ਮਰਜ਼ੀ ਤੁਹਾਡੀ $50 ਮਹੀਨੇ ਦੇ, $100, $500, $1,000, $2,000 ਜਿੰਨੇ ਮਰਜ਼ੀ ਕਰ ਸਕਦੇ ਹੋ। ਸਾਡੇ ਪਾਸ ਕਮੇਟੀ ਮੈਂਬਰ ਨੇ ਹੈ, ਮੈਂ ਮਾਣ ਨਹੀਂ ਕਰਦਾ, ਜਿਹਨਾਂ ਨੇ ਹਰ ਮਹੀਨੇ $10,000 ਦੇਣੇ ਜੀ, $5,000 ਦੇਣੇ, $2,000 ਦੇਣੇ, $1,000 ਦੇਣੇ। ਉਹਨਾਂ ਨੇ ਸਾਰੀ ਕਮੇਟੀ ਮੈਂਬਰਾਂ ਨੇ ਜਾਂ ਐਕਸ ਮੈਂਬਰਾਂ ਨੇ, ਪ੍ਰਧਾਨ ਸਾਹਿਬ ਜੀ ਵੱਲੋਂ ਸੀ ਇਹ ਕਿ ਹਰ ਇੱਕ ਨੇ ਫਾਰਮ ਭਰਨਾ ਅਤੇ ਉਹ ਭਰਿਆ ਗਿਆ ਸੀ ਅਤੇ ਉਹਨਾਂ ਦੀ ਡਿਡਕਸ਼ਨਾਂ ਹੋ ਰਹੀਆਂ ਗਈ। ਸੁਣਨ ਵਾਲੀ ਗੱਲ ਹੈ ਜੀ, ਕਿਰਪਾ ਕਰਨੀ, ਜਿਹੜਾ ਇਕਾਗਰਤਾ ਬਖਸ਼ਣੀ ਜੀ। ਸਾਰਿਆਂ ਦੇ ਸ਼ੁਰੂ ਹੋ ਚੁੱਕੇ ਨੇ ਜਿੰਨੇ ਵੀ ਮੈਂਬਰ ਜਾਂ ਐਕਸ ਮੈਂਬਰ ਸੀਗੇ ਕਮੇਟੀ ਦੇ। ਹੁਣ ਆਪ ਜੀ ਦੀ ਵਾਰੀ ਹੈ, ਆਪ ਜੀ ਦੇ ਚਰਨਾਂ 'ਚ ਹੱਥ ਜੋੜ ਕੇ ਬੇਨਤੀ ਹੈ ਦਾਸ ਦੀ ਸਾਰੀ ਕਮੇਟੀ ਵੱਲੋਂ ਅਤੇ ਸੰਗਤ ਵੱਲੋਂ। ਤੁਸੀਂ ਸੰਗਤ ਹੋ, ਤੁਸੀਂ ਬਣਾਉਣਾ ਗੁਰੂ ਘਰ, ਸੰਗਤ ਹੀ ਬਣਾਉਂਦੀ ਹੈ ਸਾਰੇ ਕੰਮ ਜਿੰਨੇ, ਉਹ ਸੰਗਤਾਂ ਹੀ ਕਰਦੀਆਂ ਨੇ। ਅਤੇ ਇਸ ਕਰਕੇ ਆਪ ਜੀ ਨੇ ਇਹ ਫਾਰਮ, ਆਪ ਜੀ ਨੂੰ ਸਟੈਂਪ ਲੱਗੀ ਹੈ ਲਿਫਾਫੇ 'ਤੇ, ਉਹਦੇ ਵਿੱਚ ਮਿਲ ਜਾਣਾ ਹੁਣੇ, ਲਿਜਾ ਕੇ ਭਰ ਕੇ ਵਾਪਸ ਗੁਰਦੁਆਰੇ ਮੇਲ ਕਰ ਦਿਓ ਜਾਂ ਲੈ ਕੇ ਇੱਥੇ ਦੇ ਜਾਓ, ਤਾਂ ਕਿ ਇਹ ਸੇਵਾ ਸ਼ੁਰੂ ਹੋ ਜਾਏ ਜਿਵੇਂ ਬਾਕੀਆਂ ਦੀ ਹੋ ਚੁੱਕੀ ਹੈਗੀ ਆ। ਗੁਰੂ ਦੀਆਂ ਬਖਸ਼ਾਂ ਦਾ ਹੁਣ ਉਸੇ 54 ਕਰਿਆ ਨਿਹਾਲ, ਗੁਰਬਾਣੀ ਦਾ ਪ੍ਰਮਾਣ ਹੈਗਾ। ਸੋ ਆਓ ਕਿਰਪਾ ਕਰੋ ਸਾਰੇ, ਅਤੇ ਉਹ ਲੈ ਕੇ ਜਾਣ ਦੀ ਕਿਰਪਾ ਕਰਨੀ। ਅਤੇ ਆਓ ਹੁਣ ਗੁਰੂ ਦੀ ਬਖਸ਼ ਲਈਏ, ਆਪਾਂ ਸਮਾਪਤੀ ਵਾਲੇ ਪਾਸੇ ਚੱਲੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਲੋਕ ਪਾਉਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇ ਦਾਈ ਦਾਇਆ ਖੇਲੈ ਸਗਲ ਜਗਤ

ਨਾਨਕ ਤਿਮ ਕੁਜਲੈ ਕੇਤੀ ਛੁੱਟੀ ਨਾਲ ਸਕਤ ਕਾਲ ਨਾਨਕ ਤੇ ਮੁਕੂਜ ਲੈ ਕੇਤੀ ਛੁੱਟੀ ਨਾਲ ਗੁਰੂ ਜੀ ਕਾ ਖਾਲਸਾ

ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਇ ਅਰਜੁਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਦਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਾਰਨੋਨ ਦਿਆਵੇ ਧਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇ ਗਵਾਹੀ ਦੇਖ ਕੇ ਅਣਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇ ਸਾਹ ਸਵਸਤ ਸਿੰਘ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤਾ ਵਿੱਚ ਤਾਵਨ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾ ਤਹਾ ਰਸ਼ਿਆ ਰਿਆਇਤ ਦੇਗ ਤੇ ਫਤਿਹ ਬਿਰਧ ਕੀ ਪੈ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੁੱਕਿਆਂ ਝੰਡੇ ਮੁੰਗੇ ਜੁਗ ਹੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਕਾ ਰੱਖ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਤੇ ਸਦਾ ਸਹਾਇ ਦਾ ਤਾਰ ਜੀ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਓ ਕੇ ਮਾਣ ਨਿਤਾਣਿਓ ਕੇ ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਦੋਏ ਕਰ ਜੋੜ ਕਰੂੰ ਅਰਦਾਸ ਤੁਧ ਭਾਵੇ ਤਾਂ ਆਣੇ ਰਾਸ ਮਹਾਰਾਜ ਜੀ ਆਪ ਜੀ ਦੇ ਚਰਨਾਂ ਅਰਦਾਸ ਬੇਨਤੀ ਮਹਾਰਾਜ ਜੀ ਆਪ ਜੀ ਦੀ ਮਹਾਨ ਬਖਸ਼ਿਸ਼ ਹੋਈ ਪਾਵਨ ਹਜ਼ੂਰੀ ਅੰਦਰ ਰਾਤਰੀ ਦੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਵਿਚ ਆਰਤੀ ਸ਼ਬਦ ਕੀਰਤਨ ਭਗਤ ਕਬੀਰ ਸਾਹਿਬ ਜੀ ਦੀ ਉਚਾਰਨ ਕੀਤੀ ਹੋਈ ਬਾਣੀ ਦੀ ਸ਼ਬਦ ਵਿਚਾਰ ਹੋਈ ਮਹਾਰਾਜ ਜੀ ਸਮੁੱਚੀ ਸੇਵਾ ਨਿਭਾਉਂਦਿਆਂ ਬਾਣੀ ਪੜਦਿਆਂ ਕੀਰਤਨ ਕਰਦਿਆਂ ਵਿਚਾਰਾਂ ਕਰਦਿਆਂ ਆਪ ਜੀ ਦੀ ਸੇਵਾ ਸੰਭਾਲ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਬਖਸ਼ ਦੇਣੀਆਂ ਜੀ ਅੱਗੇ ਵਾਸਤੇ ਸਮਤ ਬਖਸ਼ਿਸ਼ ਕਰਨੀ ਸ਼ੁੱਧ ਗੁਰਬਾਣੀ ਗਾਇਨ ਕਰਨ ਦਾ ਬਲ ਉਦਮ ਬਖਸ਼ਿਸ਼ ਕਰਨਾ ਜੀ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ ਆਈਆਂ ਸੰਗਤਾਂ ਦੀ ਹਾਜ਼ਰੀ ਦਰ ਤੇ ਪ੍ਰਵਾਨ ਕਰਨੀ ਸਭਨਾਂ ਦੀਆਂ ਤਿਲ ਫੁੱਲ ਪਿਟਾਵਾਂ ਦਰ ਪ੍ਰਵਾਨ ਕਰਨੀਆਂ ਸਭਨਾਂ ਨੂੰ ਦਰੋਂ ਕਰੋ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰਨੀ ਮਹਾਰਾਜ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ ਕਰਨਾ ਜੀ ਸੁੱਖਾਂ ਦਾ ਪ੍ਰਕਾਸ਼ ਕਰਨਾ ਦੇਸ਼ਾਂ ਵਿਦੇਸ਼ਾਂ ਵਿਚ ਰੱਖਿਆ ਬਖਸ਼ਿਸ਼ ਕਰਨੀ ਮਹਾਰਾਜ ਜੀ ਬੇਅੰਤ ਸੰਗਤਾਂ ਦੂਰ ਦੁਰਾਡੇ ਬੈਠੇ ਘਰਾਂ ਵਿਚ ਲਾਈਵ ਗੁਰਬਾਣੀ ਦੇ ਜਾਪ ਸਰਵਣ ਕਰ ਰਹੀਆਂ ਹਨ ਜਾਪ ਸਰਵਣ ਕਰਦਿਆਂ ਆਪ ਜੀ ਦਾ ਧੰਨਵਾਦ ਕਰਦਿਆਂ ਬੇਅੰਤ ਮੈਂ ਗੁਰੂ ਘਰ ਵਾਸਤੇ ਗੁਰੂ ਘਰ ਦੇ ਸੇਵਾਦਾਰਾਂ ਸਿੰਘਾਂ ਵਾਸਤੇ ਆਨਲਾਈਨ ਭੇਟਾ ਕੀਤੀ ਮਹਾਰਾਜ ਜੀ ਸਾਰੀ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਸਭਨਾਂ ਦੀ ਮਾਇਆ ਸਫਲੀ ਕਰਨੀ ਕਿਰਤ ਕਮਾਈਆਂ ਵਿਚ ਬਰਕਤਾਂ ਪਾਉਣੀਆਂ ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਮਹਾਰਾਜ ਜੀਓ ਹਰ ਜੇਠ ਜੁੜਨ ਦਾ ਲੋੜੀਏ ਜਿਸ ਅੱਗੇ ਸਭ ਨਵਨ ਹਰ ਸੱਜਣ ਦਾਵਣ ਲੱਗਿਆ ਕਿਸੇ ਨਾ ਦੇਈ ਬਨ ਮਹਾਰਾਜ ਜੀਓ ਅੱਜ ਜੇਠ ਦਾ ਮਹੀਨਾ ਆਰੰਭ ਹੋਇਆ ਕਿਰਪਾ ਕਰਨੀ ਸਾਰੀਆਂ ਸੰਗਤਾਂ ਦਾ ਖੁਸ਼ੀਆਂ ਖੇੜੀਆਂ ਵਾਲਾ ਲੈ ਕੇ ਆਉਣਾ ਮਹਾਰਾਜ ਜੀ ਇਸੇ ਸੰਬੰਧ ਵਿਚ ਅੰਮ੍ਰਿਤ ਵੇਲੇ ਤੋਂ ਲੈ ਕੇ ਹੁਣ ਤੱਕ ਦੀਵਾਨ ਸਜਾਏ ਗਏ ਬੇਅੰਤ ਸੰਗਤਾਂ ਨੇ ਤਨ ਮਨ ਧਨ ਦੇ ਨਾਲ ਸੇਵਾਵਾਂ ਕੀਤੀਆਂ ਆਪ ਜੀ ਦੇ ਦਰ ਦੀਆਂ ਹਾਜ਼ਰੀਆਂ ਭਰੀਆਂ ਸਾਰੀਆਂ ਸੰਗਤਾਂ ਦੀਆਂ ਸੇਵਾਵਾਂ ਸਾਰੀਆਂ ਸੰਗਤਾਂ ਦੀਆਂ ਹਾਜ਼ਰੀਆਂ ਦਰ ਤੇ ਪ੍ਰਵਾਨ ਕਰਨੀਆਂ ਸਭਨਾਂ ਨੂੰ ਦਰੋਂ ਕਰੋ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਮਹਾਰਾਜ ਜੀਓ ਆਪ ਜੀ ਦੇ ਦਰ ਘਰ ਦੇ ਸੇਵਕ ਸਰਦਾਰ ਮੋਹਨ ਸਿੰਘ ਧਨੋਤਾ ਪਰਿਵਾਰ ਦੀ ਚੜ੍ਹਦੀ ਕਲਾ ਅਤੇ ਕਾਰੋਬਾਰਾਂ ਦੀ ਸਫਲਤਾ ਵਾਸਤੇ ਅਰਦਾਸ ਬੇਨਤੀ ਕਰਦੇ ਹਨ ਦਰ ਘਰ ਦੇ ਸੇਵਕ ਸਰਦਾਰ ਖੁਸ਼ਵਿੰਦਰ ਪਾਲ ਸਿੰਘ ਦੇ ਜਨਮ ਦਿਨ ਦੀ ਖੁਸ਼ੀ ਵਿਚ ਪਰਿਵਾਰ ਵੱਲੋਂ ਧੰਨਵਾਦ ਕਰਦਿਆਂ ਅਰਦਾਸ ਬੇਨਤੀ ਕਰਦੇ ਹਨ ਕਿਰਪਾ ਕਰਨੀ ਸੇਵਕ ਪਰਿਵਾਰਾਂ ਦੀਆਂ ਅਰਦਾਸਾਂ ਬੇਨਤੀਆਂ ਦਰ ਤੇ ਪ੍ਰਵਾਨ ਕਰਨੀਆਂ ਪਰਿਵਾਰਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰੋ ਮਹਾਰਾਜ ਜੀ ਸਿੱਖ ਪੰਥ ਵਿਚ
ਏਕਤਾ ਪ੍ਰੇਮ ਭਾਵਨਾ ਦੀ ਦਾਤ ਬਖਸ਼ਿਸ਼ ਕਰਨੀ ਜੀ ਖਾਲਸਾ ਪੰਥ ਨੂੰ, ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਮਹਾਰਾਜ ਜੀਓ, ਇਸ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੋਈ, ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸਾਰੀਆਂ ਸੰਗਤਾਂ ਨੂੰ ਨਿਹਾਲ ਕਰੋ ਜੀ, ਸੇ ਗੁਰਮੁਖ ਪਿਆਰੇ ਮਿਲਣਾ, ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਅਗਿਆ ਪਹੀ ਅਕਾਲ ਕੇ ਤਬੇ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੇ ਮਾਨਿਓ ਪ੍ਰਗਟ ਗੁਰਾ ਕੇ, ਜੋ ਪ੍ਰਭ ਕੋ ਮਿਲਬੋ ਚਾਹੇ ਖੋਜ ਸ਼ਬਦ ਮੈਂ, ਰਾਜ ਕਰੇਗਾ ਖਾਲਸਾ ਆਕੀ ਰਹਿਣਾ, ਵਾਰ ਹੋਏ ਸਾ ਮਿਲੇਂਗੇ ਬਚੇ ਸ਼ਰਨ ਜੋ, ਵਾਹਿਗੁਰੂ ਨਾਮ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾ ਜੀ ਤਰਿਆਰੇ, ਗੁਰ ਨਾਨਕ ਜਿਣ ਸੁਣਿਆ ਪੇਖਿਆ, ਸੇ ਫਿਰ ਗਰਬਾਸ ਨਾ ਭਰਿਆ ਰੇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਰਠ ਮਹੱਲਾ ਪੰਜਵਾਂ, ਗੁਰਪੁਰਾ ਪੇਟਿਓ ਵਡਪਾਗੀ, ਮਨਹਿ ਪਿਆ ਪਰਗਾਸਾ, ਕੋਈ ਨਾ ਪਹੁੰਚਣ ਹਾਰਾ, ਦੂਜਾ ਆਪਣੇ ਸਾਹਿਬ ਕਾ ਭਰਵਾਸਾ। ਗੁਰਪੁਰਾ ਭੇਟਿਓ ਵਡਭਾਗੀ, ਮਨਹਿ ਪਿਆ ਪਰਗਾਸਾ, ਕੋਈ ਨਾ

ਸੋਭਾ ਕਾਰਜ ਆਇਆ ਰਾਸੇ ਨਾਨਕ ਕੌ ਗੁਰਪੂਰਾ ਭੇਟਿਓ ਸਗਲੇ ਦੁੱਖ ਬਿਨਾਸੇ ਵੱਡੀ ਵਡਿਆਈ ਅਚਰਜ ਸੋਭਾ ਕਾਰਜ ਆਇਆ ਰਾਸੇ ਨਾਨਕ ਕੌ ਗੁਰਪੂਰਾ ਭੇਟਿਓ ਸਗਲੇ ਦੁੱਖ ਬਿਨਾਸੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।

हर जेठ जुड़ंदा लोड़ी है जिस अगे सब निवन

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਕੀਰਤਨ ਸੁਹਿਲਾ ਸੁਹਿਲਾ ਰਾਗ ਗੌੜੀ ਦੀਪ ਕੀ ਮਹਿਲਾ ਪਹਿਲਾ। ਇੱਕ ਓਂਕਾਰ ਸਤਿਗੁਰ ਪ੍ਰਸਾਦ ਜੈਕਰ। ਕੀਰਤ ਆਖੀਏ ਕਰਦੇ ਕਾ ਹੋਏ ਵਿਚਾਰੋ, ਤਿਤ ਘਰ ਗਾਵੋ ਸੁਹਿਲਾ ਸਿਵਰਿਓ ਸੁਜਨਹਾਰੋ। ਤੁਮ ਗਾਵੋ ਮੇਰੇ ਨਿਰਭਉ ਕਾ ਸੁਹਿਲਾ, ਹੋਂ ਵਾਰੀ ਜਿਤ ਸੁਹੇਲੇ ਸਦਾ ਸੁਖ ਹੋਏ ਰਹੋ। ਨਿਤ ਨਿਤ ਜਿਹੜੇ ਸੰਭਾਲਿਨ, ਦੇਖੇਗਾ ਦੇਵਨਹਾਰ ਤੇਰੇ ਦਾਨੈ ਕੀਮਤ ਨਾ ਪਵੈ। ਇਸ ਦਾਤੇ ਕਮਣ ਸੁਮਾਰ ਸੰਬਤ ਸਾਹਾ ਲਿਖਿਆ, ਮਿਲ ਕਰ ਪਾਵੋ ਤੇਲ ਦੇ ਹੋ ਸਜਣ ਅਸੀਂ ਸੁਣੀਆਂ। ਜੋ ਹੋਵੇ ਸਾਹਿਬ ਸੋ ਮੇਲ, ਕਰ ਕਰ ਇਹੋ ਪਹੁੰਚਾ ਸਦੜੇ। ਨਿਤ ਪਵਨ ਸਦਣ ਹਾਰਾ ਸਿਮਰੀਏ, ਨਾਨਕ ਸੇ ਦੇ ਅਵਨ ਰਾਗ ਆਸਾ ਮਹਿਲਾ ਪਹਿਲਾ। ਛੇ ਘਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਏਕੋ ਵੇ ਸਨੇਕ ਬਾਬਾ। ਜੈਕਰ ਕਰਤੇ ਕੀਰਤ ਹੋਏ ਸੋ ਘਰ ਰਾਗ ਵਡਾਈ ਤੋਏ ਰਹਾਓ। ਵਿਸਵੇ ਤਸੀਆਂ ਕਣੀਆਂ ਪੈਰਾਂ, ਤਿੱਥੀ ਵਾਰੀ ਮਾਹੋ ਹੋਵਾ। ਸੂਰਜ ਏ ਕੋ ਰੁਤਨੇਕ, ਨਾਨਕ ਕਰਤੇ ਕੇ ਕੇਤੇ ਵੇਸ ਰਾਗ ਧਨਾਸਰੀ ਮਹਿਲਾ ਪਹਿਲਾ। ਗਗਨ ਮੈਂ ਥਾਲ ਰਵ, ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ। ਧੂਪ ਮਰਿਆ ਲੋ ਪਵਨ ਚਬਰੋ ਕਰੇ, ਸਗਲ ਬਨ ਰਾਏ ਫੁਲੰਤ ਜੋਤੀ। ਕੈਸੀ ਆਰਤੀ ਹੋਏ ਪਵ ਖੰਡਨਾ ਤੇਰੀ ਆਰਤੀ, ਅਨਹਤਾ ਸ਼ਬਦ ਵਾਜੰਤ ਭੇਰੀ ਰਹਾਓ। ਸੈਸ ਤਬ ਨੈਨ ਨਨ ਨੈਨ ਹੈ ਤੋਏ ਕੋ, ਸੈਸ ਮੂਰਤ ਨਾਇਕ ਤੋਹੀ। ਸੈਸ ਪਦ ਬੇਮਲ ਨਨ ਏਕ ਪਦ, ਗੰਧ ਬਿਨ ਸੈਸ ਤਬ ਗੰਧ ਇਵ ਚਲਤ ਮੋਹੀ। ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ। ਗੁਰਸਾਖੀ ਜੋਤ ਪ੍ਰਗਟ ਹੋਏ, ਜੋਤਿਸ ਭਾਵੈ ਸੋ ਆਰਤੀ ਹੋਏ। ਹਰ ਚਰਨ ਕਮਲ ਮਕਰੰਦ ਲੋ ਵਿੱਚ ਮਨੋ, ਅੰਦਿਨੋ ਮੋਹੇ ਆਇ ਪਿਆਸਾ। ਕਿਰਪਾ ਜਲ ਦੇ ਨਾਨਕ ਸਾਰੰਗ ਕੋ, ਹੋਏ ਜਾ ਤੇ ਤੇਰੇ ਨਾਇ ਵਾਸਾ। ਰਾਗ ਗੌੜੀ ਪੂਰਬੀ ਮਹਿਲਾ ਚੌਥਾ ਕਾਮ, ਕ੍ਰੋਧ ਨਗਰ ਬੋ ਭਰਿਆ ਮੇ ਸਾਧੂ ਖੰਡਲ ਖੰਡਾ ਹੈ। ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰ ਲਿਵ ਮੰਡਲ ਮੰਡਾ ਹੈ। ਕਰ ਸਾਧੂ ਅੰਜਲੀ ਪੁਨ ਵੱਡਾ ਹੈ, ਕਰ ਡੰਡੌਤ ਪੁਨ ਵੱਡਾ ਹੈ। ਰਹੋ ਸਾਖਤ ਹਰ ਸਾਧਨਾ ਜਾਣਿਆ, ਤਿੰਨ ਅੰਤਰ ਹੋਮੈ ਖੰਡਾ ਹੈ। ਜਿਉਂ ਜਿਉਂ ਚਲੈ ਚੁਬੈ ਦੁਖ ਪਾਵੈ, ਜਮਕਾਲ ਸਹਿ ਸਿਰ ਡੰਡਾ ਹੈ। ਹਰ ਜਨ ਹਰ ਹਰ ਨਾਮ ਸਮਾਣੇ, ਦੁਖ ਜਨਮ ਮਰਨ ਪਉ ਖੰਡਾ ਹੈ। ਅਵਨਾ ਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਿਮੰਡਾ ਹੈ। ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਹੁਣ ਵੱਡਾ ਹੈ। ਜਨ ਨਾਨਕ ਨਾਮ ਅਦਾ ਟੇਕੇ, ਹਰ ਨਾਮੇ ਹੀ ਸੁਖ ਮੰਡਾ ਹੈ। ਰਾਗ ਗੌੜੀ ਪੂਰਬੀ ਮਹਿਲਾ ਪੰਜਵਾਂ, ਕਰੋ ਬੇਨਤੀ ਸੁਣੋ ਮੇਰੇ ਮੀਤਾ। ਸੰਤ ਟਹਿਲ ਕੀ ਬੇਲਾ, ਇਹਾ ਖਾਟ ਚਲੋ ਹਰ ਲਾਹਾ। ਆ ਗਿਆ ਬਸੰਤ ਸੁਹੇਲਾ, ਆਓ ਜਗਟੈ ਦਿਨ ਸਰੈ ਨਾਰੇ। ਮਨ ਗੁਰਮਿਲ ਕਾ ਸਵਾਰੇ, ਰਹੋ ਯੋ ਸੰਸਾਰ ਵਿਕਾਰ ਸੰਸੇ। ਮੈਂ ਤਰਿਓ ਬ੍ਰਹਮ ਗਿਆਨੀ, ਜਿਸੈ ਜਗਾਏ ਪੀ ਆਵੈ ਹੁਰਸ। ਅਖਤ ਕਥਾ ਤਿਨ ਜਾਨੀ, ਜਾਂ ਕੋ ਆਏ ਸੋਏ ਬਿਹਾ। ਜੋ ਗੁਰ ਤੇ ਮਨੇ ਬਸੇਰਾ, ਨਿਜ ਕਰ ਮੈਲ ਪਾਉ ਸੁਖ ਸਹਿਜੇ। ਬੋਰ ਨਾ ਆਏ ਗੋ ਫੇਰਾ, ਅੰਤਰ ਜਾਮੀ ਪੁਰਖ ਵਿਦਾਤੇ। ਸਰਦਾ ਮਨ ਕੀ ਪੂਰੇ, ਨਾਨਕ ਦਾਸ ਹੈ ਸੁਖ ਮਾਂਗੈ। ਮੋਕੋ ਕਰ ਸੰਤਨ ਕੀ ਤੂਰੇ, ਅੰਤਰ ਜਾਮੀ ਪੁਰਖ ਵਿਦਾਤੇ। ਸਰਦਾ ਮਨ ਕੀ ਪੂਰੇ, ਨਾਨਕ ਦਾਸ ਹੈ ਸੁਖ ਮਾਂਗੈ। ਮੋਕੋ ਕਰ ਸੰਤਨ ਕੀ ਤੂਰੇ।
1: ਤੁਧਿਆ ਗੈ ਅਰਦਾਸ ਹਮਾਰੀ, ਜੀਓ ਪਿੰਡ ਸਭ ਤੇਰਾ ਵਾਹਿਗੁਰੂ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਗ ਸੂਹੀ ਸ਼ੰਤ ਮਹੱਲਾ ਚੌਥਾ ਘਰ ਤੀਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ। ਆਵਹੁ ਸੰਤ ਜਨਾ ਗੁਣ ਗਾਵਾ ਹੈ ਗੋਬਿੰਦ ਕੇਰੇ ਰਾਮ। ਗੁਰਮੁਖ ਮਿਲ ਰਹੀ ਹੈ ਘਰ ਵਾਜਾ ਹੈ ਸ਼ਬਦ ਕਨੇਰੇ ਰਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਹਜ਼ੂਰੀ ਦੇ ਵਿੱਚ ਅੰਮ੍ਰਿਤ ਵੇਲੇ ਗੁਰੂ ਕੀਆਂ ਹਾਜ਼ਰੀਆਂ ਭਰ ਰਹੀ ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸਾਰੇ ਹੀ ਧੰਤਾ ਦੇ ਯੋਗ ਹੋ ਜੋ ਅੰਮ੍ਰਿਤ ਵੇਲੇ ਗੁਰੂ ਕੀ ਹਜ਼ੂਰੀ ਦੇ ਵਿੱਚ ਬੈਠ ਕਰਕੇ ਗੁਰੂ ਮੰਤਰ ਦੇ ਜਪ ਕਰਕੇ ਗੁਰੂ ਚਰਨਾਂ ਦੇ ਵਿੱਚ ਆਪਣੀਆਂ ਹਾਜ਼ਰੀਆਂ ਲਵਾਈਆਂ ਨੇ। ਸਤਿਗੁਰੂ ਜੀ ਸਭਨਾਂ ਜੀਆਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਦੇ ਹੋਏ ਦਰੋਂ ਕਰੋਂ ਸਿੱਖੀ ਸੇਧਕ ਭਰੋਸਾ ਨਾਮ ਦੀਆਂ ਦਾਤਾਂ ਤੰਦਰੁਸਤੀ ਦੀਆਂ ਦਾਤਾਂ ਬਖਸ਼ਣ, ਇਸੇ ਤਰ੍ਹਾਂ ਆਪਣੇ ਪਾਵਨ ਚਰਨ ਕਮਲਾਂ ਦੇ ਨਾਲ ਜੋੜ ਕੇ ਰੱਖ ਲੈਣ। ਅੱਜ ਜੋ ਸਤਿਗੁਰੂ ਜੀ ਨੇ ਆਪਣੇ ਪਾਵਨ ਤਖਤਾਂ ਤੇ ਪ੍ਰਕਾਸ਼ਮਾਨ ਹੋ ਕਰਕੇ ਜੋ ਸਾਨੂੰ ਹੁਕਮਨਾਮੇ ਬਖਸ਼ਿਸ਼ ਕੀਤੇ ਨੇ, ਰਾਗ ਸੂਹੀ ਦੇ ਵਿੱਚ ਚੌਥੇ ਪਾਤਸ਼ਾਹ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀਆਂ ਦੀ ਪਾਵਨ ਰਸਨਾ ਤੋਂ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਅੰਗ 775 ਅਤੇ 776 ਦੇ ਉੱਤੇ ਸੁਭਾਈਮਾਨ ਹੈ। ਸਤਿਗੁਰੂ ਜੀ ਰਹਿਮਤ ਕਰਨ, ਇਹਨਾਂ ਪਾਵਨ ਹੁਕਮਾਂ ਅਨੁਸਾਰ ਸਾਨੂੰ ਜੀਵਨ ਜਾਚ ਬਖਸ਼ਣ ਔਰ ਇਹ ਜੀਵਨ ਜੋ ਮਿਲਿਆ ਹੈ ਇਹ ਸਤਿਗੁਰੂ ਜੀ ਸੁਹੇਲਾ ਕਰਨ, ਸਫਲਿਆਂ ਬਣਾਉਣ, ਇਸੇ ਤਰ੍ਹਾਂ ਆਪਣੇ ਚਰਨ ਕਮਲਾਂ ਦੇ ਨਾਲ ਜੋੜ ਕੇ ਰੱਖਣ ਜੀ। ਹੁਣ ਸਮਾਂ ਹੋਇਆ ਹੈ ਸਭ ਤੋਂ ਪਹਿਲਾਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਪ੍ਰਾਰੰਭ ਹੋਣਗੇ, ਉਸ ਤੋਂ ਉਪਰੰਤ ਨਿਤਨੇਮ ਦੀਆਂ 5 ਬਾਣੀਆਂ ਦੇ ਜਾਪ ਹੋਣਗੇ। ਸਤਿਗੁਰੂ ਜੀ ਰਹਿਮਤ ਕਰਨ, ਇਕਾਗਰਤਾ ਸਹਿਤ ਸ਼ੁੱਧ ਬਾਣੀ ਪੜਨ ਦੀ ਦਾਤ ਬਖਸ਼ਿਸ਼ ਕਰ ਦੇਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਸੁਖਮਨੀ ਮਹੱਲਾ ਪੰਜਵਾਂ ਸਲੋਕ ਇੱਕ ਓਂਕਾਰ ਸਤਿਗੁਰੂ ਪ੍ਰਸਾਦ। ਆਦਿ ਗੁਰ ਏ ਨਮੈ, ਜੁਗਾਦਿ ਗੁਰ ਏ ਨਮੈ, ਸਤਿਗੁਰ ਏ ਨਮੈ, ਸ੍ਰੀ ਗੁਰਦੇਵੈ ਨਮੈ। ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੀ ਮਿਟਾਵੋ, ਸਿਮਰੋ ਜਸ ਬਿਸੰਬਰ ਏਕੈ, ਨਾਮ ਜਪਤ ਅਗਨਤ ਅਨੇਕੈ। ਵੇਦ ਪੁਰਾਣ ਸਿਮਰਤ ਸੁਧਾਖਿਅਰ, ਕੀਨੇ ਰਾਮ ਨਾਮ ਏਕ ਆਖਿਅਰ, ਕਿਨਕਾ ਏਕ ਜਿਸ ਜੀ ਬਸਾਵੈ, ਤਾਂ ਕੀ ਮਹਿਮਾ ਗਨੀ ਨ ਆਵੈ। ਕਾਂਖੀ ਏਕੈ ਦਰਸ ਤੁਹਾਰੂ, ਨਾਨਕ ਉਨ ਸੰਗ ਮੋਹੇ ਉਧਾਰੂ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਬਿਸਰਾਮ ਰਹਾਉ। ਪ੍ਰਭ ਕੈ ਸਿਮਰਨ ਗਰਭ ਨਾ ਬਸੈ, ਪ੍ਰਭ ਕੈ ਸਿਮਰਨ ਦੁਖ ਜਮ ਨਸੈ, ਪ੍ਰਭ ਕੈ ਸਿਮਰਨ ਕਾਲ ਪਰ ਹਰੈ, ਪ੍ਰਭ ਕੈ ਸਿਮਰਨ ਦੁਸ਼ਮਨ ਟਰੈ। ਪ੍ਰਭ ਸਿਮਰਤ ਕਛ ਬਿਘਨ ਨ ਲਾਗੈ, ਪ੍ਰਭ ਕੈ ਸਿਮਰਨ ਅਨ ਦਿਨ ਜਾਗੈ, ਪ੍ਰਭ ਕੈ ਸਿਮਰਨ ਭਉ ਨਾ ਵਿਆਪੈ, ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ। ਪ੍ਰਭ ਕਾ ਸਿਮਰਨ ਸਾਧ ਕੈ ਸੰਗ, ਸਰਬ ਨਿਧਾਨ ਨਾਨਕ ਹਰ ਰੰਗ। ਪ੍ਰਭ ਕੈ ਸਿਮਰਨ ਰਿੱਧ ਸਿੱਧ ਨਾਉ ਨਿਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ। ਪ੍ਰਭ ਕੈ ਸਿਮਰਨ ਜਪ ਤਪ ਪੂਜਾ, ਪ੍ਰਭ ਕੈ ਸਿਮਰਨ ਬਿਨਸੈ ਦੂਜਾ, ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ, ਪ੍ਰਭ ਕੈ ਸਿਮਰਨ ਦਰਗਹ ਮਾਨੀ। ਪ੍ਰਭ ਕੈ ਸਿਮਰਨ ਹੋਏ ਸੋ ਭਲਾ, ਪ੍ਰਭ ਕੈ ਸਿਮਰਨ ਸੋ ਫਲ ਫਲਾ, ਸੇ ਸਿਮਰੈ ਜਿਨ ਆਪ ਸਿਮਰਾਏ, ਨਾਨਕ ਤਾ ਕੈ ਲਾਗੋ ਪਾਏ। ਪ੍ਰਭ ਕਾ ਸਿਮਰਨ ਸਭ ਤੇ ਊਚਾ, ਪ੍ਰਭ ਕੈ ਸਿਮਰਨ ਉਦਰੇ ਮੂਚਾ, ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁੱਝੈ, ਪ੍ਰਭ ਕੈ ਸਿਮਰਨ ਸਭ ਕਿਛ ਸੂਜੈ। ਪ੍ਰਭ ਕੈ ਸਿਮਰਨ ਨਾਹੀ ਜਮ ਤ੍ਰਾਸਾ, ਪ੍ਰਭ ਕੈ ਸਿਮਰਨ ਪੂਰਨ ਆਸਾ, ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਦ ਮਾਹੇ ਸਮਾਏ।
ਪ੍ਰਭ ਜੀ ਬਸੈ ਸਾਧਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ। ਪ੍ਰਭ ਕੋ ਸਿਮਰੈ ਸੇ ਤਨਵੰਤੇ, ਪ੍ਰਭ ਕੋ ਸਿਮਰੈ ਸੇ ਪਤਵੰਤੇ। ਪ੍ਰਭ ਕੋ ਸਿਮਰੈ ਸੇ ਜਨ ਪ੍ਰਵਾਨ, ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ। ਪ੍ਰਭ ਕੋ ਸਿਮਰੈ ਸੇ ਬੇਮੁਹਤਾਜੀ, ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜੇ। ਪ੍ਰਭ ਕੋ ਸਿਮਰਹਿ ਸੇ ਸੁਖਵਾਸੀ, ਪ੍ਰਭ ਕੋ ਸਿਮਰਹਿ ਸਦਾ ਅਬਿਨਾਸੀ। ਸਿਮਰਨ ਤੇ ਲਾਗੇ ਜਿਨ ਆਪ ਦਇਆਲਾ, ਨਾਨਕ ਜਨ ਕੀ ਮੰਗੈ ਰਵਾਲਾ। ਪ੍ਰਭ ਕੋ ਸਿਮਰਹਿ ਸੇ ਪਰ ਉਪਕਾਰੀ, ਪ੍ਰਭ ਕੋ ਸਿਮਰੈ ਤਿਨ ਸਦ ਬਲਹਾਰੀ। ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੇ, ਪ੍ਰਭ ਕੋ ਸਿਮਰੈ ਤਿਨ ਸੁਖ ਬਿਹਾਵੈ। ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ, ਪ੍ਰਭ ਕੋ ਸਿਮਰੈ ਤਿਨ ਨਿਰਮਲ ਰੀਤਾ। ਪ੍ਰਭ ਕੋ ਸਿਮਰੈ ਤਿਨ ਆਨੰਦ ਕਨੇਰੇ, ਪ੍ਰਭ ਕੋ ਸਿਮਰੈ ਬਸੈ ਹਰ ਨੇਰੇ। ਸੰਤ ਕਿਰਪਾ ਤੇ ਅਨ ਦਿਨ ਜਾਗ, ਨਾਨਕ ਸਿਮਰਨ ਪੂਰੇ ਭਾਗ। ਪ੍ਰਭ ਕੈ ਸਿਮਰਨ ਕਾਰਜ ਪੂਰੇ, ਪ੍ਰਭ ਕੈ ਸਿਮਰਨ ਕਬਹੁ ਨ ਝੂਰੇ। ਪ੍ਰਭ ਕੈ ਸਿਮਰਨ ਹਰ ਗੁਣ ਬਾਣੀ, ਪ੍ਰਭ ਕੈ ਸਿਮਰਨ ਸਹਿ ਸੁਮਾਨੀ। ਪ੍ਰਭ ਕੈ ਸਿਮਰਨ ਨਿਹਚਲ ਆਸਨ, ਪ੍ਰਭ ਕੈ ਸਿਮਰਨ ਕਮਲ ਬਿਗਾਸਨ। ਪ੍ਰਭ ਕੈ ਸਿਮਰਨ ਆਨ ਹਦ ਝੁਨਕਾਰ, ਸੁਖ ਪ੍ਰਭ ਸਿਮਰਨ ਕਾ ਅੰਤ ਨ ਪਾਰ। ਸਿਮਰਹਿ ਸੇ ਜਨ ਜਿਨ ਕਉ ਪ੍ਰਭ ਮਾਇਆ, ਨਾਨਕ ਤਿਨ ਜਨ ਸਰਣੀ ਪਾਇਆ। ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਗ ਬੇਦ ਉਪਾਏ। ਹਰ ਸਿਮਰਨ ਭਏ ਸਿੱਧ ਜਤੀ ਦਾਤੇ, ਹਰ ਸਿਮਰਨ ਨੀਚ ਚਹੁ ਕੁੰਟ ਜਾਤੇ। ਹਰ ਸਿਮਰਨ ਧਾਰੀ ਸਭ ਤਰਨਾ, ਸਿਮਰ ਸਿਮਰ ਹਰ ਕਾਰਨ ਕਰਨਾ। ਹਰ ਸਿਮਰਨ ਕੀਓ ਸਗਲ ਅਕਾਰਾ, ਹਰ ਸਿਮਰਨ ਮੈਂ ਆਪ ਨਿਰੰਕਾਰਾ। ਕਰ ਕਿਰਪਾ ਜਿਸ ਆਪ ਬੁਝਾਇਆ, ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ। ਸਲੋਕ ਦੀਨ ਦਰਦ ਦੁਖ ਭੰਜਨਾ, ਘਟ ਘਟ ਨਾਥ ਅਨਾਥ। ਸਰਣ ਤੁਮਾਰੀ ਆਇਓ, ਨਾਨਕ ਕੀ ਪ੍ਰਭ ਸਾਥ। ਅਸ਼ਟਪਦੀ ਜਹਿ ਮਾਤ ਪਿਤਾ ਸੋਤ ਮੀਤ ਨਾ ਭਾਈ, ਮਨ ਊਹਾ ਨਾਮ ਤੇਰਾ ਸੰਗ ਸਹਾਈ। ਜੈ ਮਹਾ ਭਿਆਨ ਦੂਤ ਜਮ ਦਲੈ, ਤਹਿ ਕੇਵਲ ਨਾਮ ਸੰਗ ਤੇਰਾ ਚੱਲੈ। ਜਹ ਮੁਸ਼ਕਲ ਹੋਵੈ ਅਤ ਭਾਰੀ, ਹਰ ਕੋ ਨਾਮ ਕਿਨ ਮਾਹੇ ਉਧਾਰੀ। ਅਨਕ ਪੁਨਹਿ ਚਰਨ ਕਰਤ ਨਹੀਂ ਤਰੈ, ਹਰ ਕੋ ਨਾਮ ਕੋਟ ਪਾਪ ਪਰਹਰੈ। ਗੁਰਮੁਖ ਨਾਮ ਜਪਹੁ ਮਨ ਮੇਰੇ, ਨਾਨਕ ਪਾਵੋ ਸੁਖ ਕਨੇਰੇ। ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ। ਲਾਖ ਕਰੋਰੀ ਬੰਧ ਨਾ ਪਰੈ, ਹਰ ਕਾ ਨਾਮ ਜਪਤ ਨਿਸ ਤਰੈ। ਅਨੇਕ ਮਾਇਆ ਰੰਗ ਤਿੱਖ ਨਾ ਬੁਝਾਵੈ, ਹਰ ਕਾ ਨਾਮ ਜਪਤ ਆਗਾਵੈ। ਜਿਹੇ ਮਾਰਗ ਇਹੋ ਜਾਤ ਅਕੇਲਾ, ਤਹਿ ਹਰ ਨਾਮ ਸੰਗ ਹੋਤ ਸੁਹੇਲਾ। ਐਸਾ ਨਾਮ ਮਨ ਸਦਾ ਧਿਆਈਐ, ਨਾਨਕ ਗੁਰਮੁਖ ਪਰਮ ਗਤ ਪਾਈਐ। ਛੂਟਤ ਨਹੀਂ ਕੋਟ ਲਖ ਬਾਹੀ, ਨਾਮ ਜਪਤ ਤੈ ਪਾਰ ਪਰਾਹੀ। ਅਨੇਕ ਬਿਘਨ ਜੈ ਆਏ ਸੰਘਾਰੈ, ਹਰ ਕਾ ਨਾਮ ਤਤਕਾਲ ਉਦਾਰੈ। ਅਨੇਕ ਜੋਨ ਜਨ ਮੈਂ ਮਰ ਜਾਮ, ਨਾਮ ਜਪਤ ਪਾਵੈ ਬਿਸਰਾਮ। ਹਉ ਮੈਲਾ ਮਲ ਕਬਹੁ ਨ ਧੋਵੈ, ਹਰ ਕਾ ਨਾਮ ਕੋਟ ਪਾਪ ਖੋਵੈ। ਐਸਾ ਨਾਮ ਜਪਹੁ ਮਨ ਰੰਗ, ਨਾਨਕ ਪਾਈਐ ਸਾਧਕੈ ਸੰਗ। ਜਿਹ ਮਾਰਗ ਕੇ ਗਨੇ ਜਾਹੀ ਨਾ ਕੋਸਾ, ਹਰ ਕਾ ਨਾਮ ਊਹਾ ਸੰਗ ਤੋਸਾ। ਜਿਹ ਪੈਂਡੈ ਮਹਾ ਅੰਧ ਗੁਬਾਰਾ, ਹਰ ਕਾ ਨਾਮ ਸੰਗ ਉਜੀਆਰਾ। ਜਹਾ ਪੰਥ ਤੇਰਾ ਕੋ ਨ ਸਿਆਨੂ, ਹਰ ਕਾ ਨਾਮ ਤਹਿ ਨਾਲ ਪਛਾਨੂ। ਜੈ ਮਹਾ ਭਿਆਨ ਤਪਤ ਬਹੁ ਕਾਮ, ਤਹਿ ਹਰ ਕੇ ਨਾਮ ਕੀ ਤੁਮ ਉਪਰ ਸ਼ਾਮ। ਜਹਾ ਤਿਰਖਾ ਮਨ ਤੁਜ ਆਕਰਖੈ, ਤਹਿ ਨਾਨਕ ਹਰ ਹਰ ਅੰਮ੍ਰਿਤ ਬਰਖੈ। ਭਗਤ ਜਨਾ ਕੀ ਬਰਤਨ ਨਾਮ, ਸੰਤ ਜਨਾ ਕੈ ਮਨ ਬਿਸਰਾਮ। ਹਰ ਕਾ ਨਾਮ ਦਾਸ ਕੀ ਓਟ, ਹਰ ਕੈ ਨਾਮ ਉਦਰੇ ਜਨ ਕੋਟ। ਹਰ ਜਸ ਕਰਤ ਸੰਤ ਦਿਨ ਰਾਤ, ਹਰ ਹਰ ਔਖਦ ਸਾਧਕ ਮਾਤ। ਹਰ ਜਨ ਕੈ ਹਰਿ ਨਾਮ ਨਿਧਾਨ, ਪਾਰ ਬ੍ਰਹਮ ਜਨ ਕੀ ਨੋਦਾਨ। ਮਨ ਤਨ ਰੰਗ ਰਤੇ ਰੰਗ ਏਕੈ, ਨਾਨਕ ਜਨ ਕੈ ਬਿਰਤ ਬਬੇਕੈ। ਹਰ ਕਾ ਨਾਮ ਜਨ ਕਉ ਮੁਕਤ ਜੁਗਤ, ਹਰ ਕੈ ਨਾਮ ਜਨ ਕਉ ਤ੍ਰਿਪਤ ਭੁਗਤ। ਹਰ ਕਾ ਨਾਮ ਜਨ ਕਾ ਰੂਪ ਰੰਗ, ਹਰ ਨਾਮ ਜਪਤ ਕਬ ਪਰੈ ਨਾ ਭੰਗ। ਹਰ ਕਾ ਨਾਮ ਜਨ ਕੀ ਵਡਿਆਈ, ਹਰ ਕੈ ਨਾਮ ਜਨ ਸੋਭਾ ਪਾਈ। ਹਰ ਕਾ ਨਾਮ ਜਨ ਕਉ ਭੋਗ ਜੋਗ, ਹਰ ਨਾਮ ਜਪਤ ਕਛ ਨਾਹੀ ਬਿਯੋਗ। ਜਨ ਰਾਤਾ ਹਰ ਨਾਮ ਕੀ ਸੇਵਾ, ਨਾਨਕ ਪੂਜੈ ਹਰ ਹਰ ਦੇਵਾ। ਹਰ ਹਰ ਜਨ ਕੈ ਮਾਲ ਖਜੀਨਾ, ਹਰ ਧਨ ਜਨ ਕਉ ਆਪ ਪ੍ਰਭ ਦੀਨਾ। ਹਰ ਹਰ ਜਨ ਕੈ ਓਟ ਸਤਾਣੀ, ਹਰ ਪ੍ਰਤਾਪ ਜਨ ਅਵਰ ਨ ਜਾਣੀ। ਓਤ ਪੋਤ ਜਨ ਹਰ ਰਸ ਰਾਤੇ, ਸੁਨ ਸੁਮਾਦ ਨਾਮ ਰਸ ਮਾਤੇ। ਆਠ ਪਹਿਰ ਜਨ ਹਰ ਹਰ ਜਪੈ, ਹਰ ਕਾ ਭਗਤ ਪ੍ਰਗਟ ਨਹੀਂ ਛਪੈ। ਹਰ ਕੀ ਭਗਤ ਮੁਕਤ ਬਹੁ ਕਰੇ, ਨਾਨਕ ਜਨ ਸੰਗ ਕੇਤੇ ਤਰੇ। ਪਾਰ ਜਾਤ ਇਹੋ ਹਰ ਕੋ ਨਾਮ ਕਾਮ ਤੇਨ, ਹਰ ਹਰ ਗੁਣ ਗਾਮ ਸਭ ਤੇ ਉਤਮ। ਹਰ ਕੀ ਕਥਾ ਨਾਮ ਸੁਨਤ ਦਰਦ ਦੁਖ ਲਥਾ।
नाम की महिमा संत रिदवसै संत प्रताप दुरत सब नसै संत का संग वड भागी पाई है संत की सेवा नाम ते आई है नाम तुल कश अवर न होए नानक गुरमुख नाम पावे जन कोए सलोक बहु शास्त्र बहु सिमृति पेखे सर्ब टंडोल पूजस नाही हर हरे नानक नाम अमोल अष्टपदी जाप ताप ज्ञान सब ध्यान खट शास्त्र सिमरत वख्यान योग अभ्यास कर्म त्रम क्रिया सगल त्याग बन मध्य फिरया अनक प्रकार किए बहु जतना पूर्ण दान होमे बहु रतना शरीर कटाए होमे कर राती वरत नेम करे बहु पाती नहीं तुल राम नाम विचार नानक गुरमुख नाम जपिए एक बार नौ खंड प्रथमी फिरै चैर जीवै महा उदास तपीसर थीवै अग्न माहे होमत प्राण कनक असव है वरपूम दान नियोली कर्म करै बहु आसन जैन मार्ग संयम अत साधन निमक निमक कर शरीर कटावै तौ पी होमै मैल न जावै हर के नाम संसर कश नाहे नानक गुरमुख नाम जपत गत पाहे मन कामना तीर्थ देह छुटै गर्भ गुमान न मन ते हुटै सोच करै दिन स अर रात मन की मैल न तन ते जात इस देही कौ बहु साधना करै मन ते कबहु न बिखिया टरै जल तो वै बहु देह अनीत सुध कहाँ होए काची पीत मन हर के नाम की महिमा ऊच नानक नाम उदरे पतत बहु मूच बहुत सयाणप जम का भौ व्यापै अनक जतन कर त्रिशन ना त्रापै भेख अनेक अग्न नहीं बुझै कोट उपाव दरगै नहीं सिजै शूट सनाही ऊब पयाल मोहे व्यापै माया जाल अवर करतूत सगली जम डानै गोविंद भजन बिन तिल नहीं मानै हर का नाम जपत दुख जाए नानक बोलै सहज सुभाए चार पदार्थ जे को मांगै साध जना की सेवा लागै जे को अपना दुख मिटावै हर हर नाम हृदय सद गावै जे को अपनी शोभा लूरै साध संग एहो मैं शूरै जे को जन्म मरण ते डरै साध जना की सरणी परै जिस जान कौ प्रभ दर्श प्यासा नानक ताकै बल बल जासा सगल पुरख में पुरख प्रधान साध संग जाका मिटै अभिमान आप सकाउ जो जाने नीचा सौ गनिय सब ते ऊंचा जाका मन होए सगल किरीना हर हर नाम तिन घट घट जीना मन अपने ते बुरा मिटाना पेखै सगल श्रेष्ठ साजना सुख दुख जन साम दृष्टेता नानक पाप पुन नहीं लेपा निरतान कौ धन तेरो नाओ नथावे कौ नाउ तेरा थाओ निमाने कौ प्रभ तेरो मान सगल कटा कौ देवो दान करण करावन हार स्वामी सगल कटा के अंतर जामी अपनी गत मित जानो आपे आपन संग आप प्रभ राते तुमरी उस्तत तुम ते होए नानक अवर न जानस कोए सर्व धर्म है श्रेष्ठ धर्म हर को नाम जाप निर्मल कर्म सगल क्रिया मैं उत्तम क्रिया साध संग दुर्मत मल हिरिया सगल उद्दम मैं उद्दम भला हर का नाम जप हो जी सदा सगल बानी में अमृत बानी हर को जस सुन रसन बखानी सगल थान ते ओह उत्तम थान नानक जिह घट वसै हर नाम सलोक निर्गुण यार यान्या सो प्रभ सदा संभाल जिन किया ते सचीत रख नानक निबही नाल अष्टपदी रमैया के गुण चेत परानी कवन मूल ते कवन दृष्टानी जिन तू साज सवार सिगारिया गर्भ अग्न में जिने उबारिया बार्ब विसथा तुझे प्यारे दूध पर जो बन भोजन सुख सूद बिरद भया ऊपर साख सैन मुख प्याऊ बैठ कौ दैन एहु निर्गुण गुण कछु न बूझै बख्श लेहो तौ नानक सीजै जे प्रसाद धर ऊपर सुख बसै सोत भरात मीत बंता संग हसै जे प्रसाद पीवै शीतल जला सुखदाई पवन पावक अमुला जे प्रसाद भोगै सब रसा सगल समग्री संग साथ बसा दीने हस्त पाव करन नेत्र रसना तिस त्याग अवर संग रचना ऐसे दोख मूड अंध ब्यापे नानक काड लिहो प्रभ आपे आद अंत जो राखन हार तिस्यो प्रीत न करै गवार जाकी सेवा नाव निध पावै तास्यो मूडा मन नहीं लावै जो ठाकुर साध सदा हजूरे ताको अंधा जानत दूरे जाकी टहल पावै दरगह मान तिस बिसारै मुगद अजान
ਸਦਾ ਸਦਾ ਇਹ ਭੂਲਨ ਹਾਰ ਨਾਨਕ ਰਾਖਨ ਹਾਰ ਅਪਾਰ ਰਤਨ ਤਿਆਗ ਕੌੜੀ ਸੰਗ ਰਚੈ ਸਾਚ ਛੋੜ ਝੂਠ ਸੰਗ ਮਚੈ ਜੋ ਛੱਡਣਾ ਸੋ ਅਸਥਿਰ ਕਰਮਾਨੈ ਜੋ ਹੋਵਨ ਸੋ ਦੂਰ ਪਰਾਨੈ ਛੋੜ ਜਾਏ ਤਿਸ ਕਾ ਸ਼ਰਮ ਕਰੈ ਸੰਗ ਸਹਾਈ ਤਿਸ ਪਰ ਹਰੈ ਚੰਦਨ ਲੇਪ ਉਤਾਰੈ ਧੋਰੇ ਗਰ ਤਹਬ ਪ੍ਰੀਤ ਭਸਮ ਸੰਗ ਹੋਏ ਅੰਧ ਕੂਪ ਮੈਂ ਪਤਤ ਬਿਕਰਾਲ ਨਾਨਕ ਕੱਢ ਲਿਹੋ ਪ੍ਰਭ ਦਿਆਲ ਕਰਤੂਤ ਪਸੂ ਕੀ ਮਾਨਸ ਜਾਤ ਲੋਕ ਪਚਾਰੈ ਕਰੈ ਦਿਨ ਰਾਤ ਬਾਹਰ ਭੇਖ ਅੰਤਰ ਮਲ ਮਾਇਆ ਛਪਛ ਨਾਹੇ ਕਛ ਕਰੈ ਛਪਾਇਆ ਬਾਹਰ ਗਿਆਨ ਧਿਆਨ ਇਸਨਾਨ ਅੰਤਰ ਵਿਆਪੈ ਲੋਭ ਸੁਆਨ ਅੰਤਰ ਅਗਨ ਬਾਹਰ ਤਨ ਸੁਆ ਗਲ ਪਾਥਰ ਕੈਸੇ ਤਰੈ ਅਥਾ ਜਾ ਕੈ ਅੰਤਰ ਬਸੈ ਪ੍ਰਭ ਆਪ ਨਾਨਕ ਤੇ ਜਾਨ ਸਹਿਜ ਸੁਮਾਤ ਸੁਨ ਅੰਦਾ ਕੈਸੇ ਮਾਰਗ ਪਾਵੈ ਕਰ ਗੈ ਲਿਹੋ ਓੜ ਨਿਭਾਵੈ ਕਹਾ ਬੁਝਾਰਤ ਬੂਝੈ ਡੋਰਾ ਨਿਸ ਕਹੀਐ ਤਉ ਸਮਝੈ ਪੂਰਾ ਕਹਾ ਬਿਸਨ ਪਦ ਗਾਵੈ ਗੂੰਗ ਜਤਨ ਕਰੈ ਤਉ ਪੀ ਸੁਰ ਭੰਗ ਕਹਿ ਪਿੰਗਲ ਪਰਬਤ ਪਰ ਭਵਨ ਨਹੀਂ ਹੋਤ ਊਹਾਂ ਉਸ ਗਵਨ ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ ਸੰਗ ਸਹਾਈ ਸੋ ਆਵੈ ਨ ਚੀਤ ਜੋ ਬੈਰਾਈ ਤਾ ਸਿਉ ਪ੍ਰੀਤ ਬਲੁਆ ਕੀ ਗ੍ਰਹਿ ਪੀਤਰ ਬਸੈ ਆਨੰਦ ਕੀਲ ਮਾਇਆ ਰੰਗ ਰਸੈ ਦ੍ਰਿੜ ਕਰ ਮਾਨੈ ਮਨੈ ਪ੍ਰਤੀਤ ਕਾਲ ਨ ਆਵੈ ਮੂੜੇ ਚੀਤ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਬਿਕਾਰ ਮਹਾ ਲੋਭ ਧਰੋ ਆਹੂ ਜੁਗਤ ਬਿਹਾਨੇ ਕਈ ਜਨਮ ਨਾਨਕ ਰਾਖ ਲੇਹੋ ਆਪਨ ਕਰ ਕਰਮ ਤੂੰ ਠਾਕੁਰ ਤੁਮ ਪੈ ਅਰਦਾਸ ਜੀਉ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੂਖ ਕਨੇਰੇ ਕੋਈ ਨਾ ਜਾਣੈ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਗਲ ਸਮਗਰੀ ਤੁਮਰੈ ਸੂਤਰ ਤਹਾਰੀ ਤੁਮ ਤੇ ਹੋਏ ਸੋ ਆਗਿਆਕਾਰੀ ਤੁਮਰੀ ਗਤ ਮਿਤ ਤੁਮ ਹੀ ਜਾਨੀ ਨਾਨਕ ਦਾ ਸਦਾ ਕੁਰਬਾਨੀ ਸਲੋਕ ਦੇਨ ਹਾਰ ਪ੍ਰਭ ਛੋੜ ਕੈ ਲਾਗੈ ਆਨ ਸੁਆਏ ਨਾਨਕ ਕਹੂ ਨ ਸੀ ਜਈ ਬਿਨ ਨਾਵੈ ਪਤ ਜਾਏ ਅਸ਼ਟਪਦੀ ਦਸ ਵਸਤੂ ਲੇ ਪਾਛੈ ਪਾਵੈ ਏਕ ਵਸਤ ਕਾਰਨ ਬਿਖੋਟ ਗਵਾਵੈ ਏਕ ਪੀ ਨ ਦੇ ਦਸ ਪੀ ਹੈਰਲੇ ਤਉ ਮੂੜਾ ਕਹੋ ਕਹਾ ਕਰੇ ਜਿਸ ਠਾਕੁਰ ਸਿਉ ਨਾਹੀ ਚਾਰਾ ਤਾਕੋ ਕੀਜੈ ਸਦ ਨਮਸਕਾਰਾ ਜਾ ਕੈ ਮਾਨ ਲਾਗਾ ਪ੍ਰਭ ਮੀਠਾ ਸਰਬ ਸੁਖ ਤਾਹੂ ਮਨ ਬੂਠਾ ਜਿਸ ਜਾਣੇ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਤਿਨ ਪਾਇਆ ਅਗਨਤ ਸਾਹੋ ਆਪਣੀ ਦੇ ਰਾਸ ਖਾਤ ਪੀਤ ਵਰਤੈ ਆਨੰਦ ਉਲਾਸ ਆਪਣੀ ਅਮਾਨ ਕਾਸ਼ ਬਹੁਰ ਸਾਹੂ ਲੇ ਅਗਿਆਨੀ ਮਨ ਰੋਸ ਕਰੇ ਆਪਣੀ ਪ੍ਰਤੀਤ ਆਪ ਹੀ ਖੋਵੈ ਬਹੁਰਸ ਕਾ ਵਿਸ਼ਵਾਸ ਨ ਹੋਵੈ ਜਿਸ ਕੀ ਬਸਤ ਤਿਸ ਆਗੈ ਰਾਖੈ ਪ੍ਰਭ ਕੀ ਆਗਿਆ ਮਾਨੈ ਮਾਥੈ ਉਸ ਦੇ ਚੌਗਨ ਕਰੇ ਨਿਹਾਲ ਨਾਨਕ ਸਾਹਿਬ ਸਦਾ ਦਇਆਲ ਅਨੇਕ ਭਾਂਤ ਮਾਇਆ ਕੇ ਹੇਤ ਸਰ ਪਰ ਹੋਵਤ ਜਾਨ ਅਨੇਕ ਬਿਰਖ ਕੀ ਛਾਇਆ ਸਿਉ ਰੰਗ ਲਾਵੈ ਉਹ ਬਿਨਸੈ ਉਹ ਮਨ ਪਛੋਤਾਵੈ ਜੋ ਦੀਸੈ ਸੋ ਚਾਲਨ ਹਾਰ ਲਪਟ ਰਹਿਓ ਤਹਿ ਅੰਧ ਅੰਧਾਰ ਬਟਾਉ ਸਿਉ ਜੋ ਲਾਵੈ ਨੇਹ ਤਾ ਕਉ ਹਾਥ ਨ ਆਵੈ ਕੇਹ ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ ਕਰ ਕਿਰਪਾ ਨਾਨਕ ਆਪ ਲੈ ਲਾਈ ਮਿਥਿਆ ਤਨ ਧਨ ਕੁਟੰਬ ਸਬਾਇਆ ਮਿਥਿਆ ਹੋਮੈ ਮਮਤਾ ਮਾਇਆ ਮਿਥਿਆ ਰਾਜ ਜੋਬਨ ਧਨ ਮਾਲ ਮਿਥਿਆ ਕਾਮ ਕ੍ਰੋਧ ਬਿਕਰਾਲ ਮਿਥਿਆ ਰਥ ਹਸਤੀ ਅਸਭ ਬਸਤਰਾ ਮਿਥਿਆ ਰੰਗ ਸੰਗ ਮਾਇਆ ਪੇਕ ਹਸਤਾ ਮਿਥਿਆ ਧਰੋ ਮੋਹ ਅਭਿਮਾਨ ਮਿਥਿਆ ਆਪਸ ਉਪਰ ਕਰਤ ਗੁਮਾਨ ਅਸਥਿਰ ਭਗਤ ਸਾਧਕੀ ਸਰਨ ਨਾਨਕ ਜਪ ਜਪ ਜੀਵੈ ਹਰ ਕੇ ਚਰਨ ਮਿਥਿਆ ਸ੍ਰਵਣ ਪਰ ਨਿੰਦਾ ਸੁਣੈ ਮਿਥਿਆ ਹਸਤ ਪਰ ਦਰਬ ਕੋ ਹਿਰੈ ਮਿਥਿਆ ਨੇਤਰ ਪੇਖਤ ਪਰਤਰੈ ਰੂਪਾਦ ਮਿਥਿਆ ਰਸਨਾ ਭੋਜਨ ਅਨ ਸੁਆਦ ਮਿਥਿਆ ਚਰਨ ਪਰ ਬਿਕਾਰ ਕੋ ਧਾਵੈ ਮਿਥਿਆ ਮਨ ਪਰ ਲੋਭ ਲੁਭਾਵੈ ਮਿਥਿਆ ਤਨ ਨਹੀਂ ਪਰ ਉਪਕਾਰਾ ਮਿਥਿਆ ਬਾਸਲਿਤ ਬਿਕਾਰਾ ਬਿਨ ਬੂਜੇ ਮਿਥਿਆ ਸਭ ਭਏ ਸਫਲ ਦੇਹ ਨਾਨਕ ਹਰ ਹਰ ਨਾਮ ਲਏ ਬਿਰਥੀ ਸਾਖਤ ਕੀ ਆਰ ਜਾ ਸਾਚ ਬਿਨਾ ਕਹਿ ਹੋਵਤ ਸੂਚਾ ਬਿਰਥਾ ਨਾਮ ਬਿਨਾ ਤਨ ਅੰਧ ਮੁਖ ਆਵਤ ਤਾਕੈ ਦੁਰਗੰਧ ਬਿਨ ਸਿਮਰਨ ਦਿਨ ਰਹਿਣ ਬਿਰਥਾ ਬਿਹਾਏ ਮੇਘ ਬਿਨਾ ਜਿਉ ਖੇਤੀ ਜਾਏ ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ ਜਿਉ ਕਿਰਪਨ ਕੇ ਨਰਾਰਥ ਦਾਮ ਧਨ ਧਨ ਤੇ ਜਨ ਜਿਹ ਘਟ ਬਸਿਓ ਹਰ ਨਾਉ ਨਾਨਕ ਤਾਕੈ ਬਲ ਬਲ ਜਾਉ ਰਹਿਤ ਅਵਰ ਕਾਸ਼ ਅਵਰ ਕਮਾਵਤ ਮਨ ਨਹੀਂ ਪ੍ਰੀਤ ਮੁਖੋਂ ਗੰਡ ਲਾਵਤ ਜਾਨਨ ਹਾਰ ਪ੍ਰਭੂ ਪ੍ਰਬੀਨ ਬਾਹਰ ਭੇਖ ਨਾ ਕਾਹੂ ਪੀਣ ਅਵਰ ਉਪਦੇਸੈ ਆਪ ਨਾ ਕਰੈ ਆਵਤ ਜਾਵਤ ਜਨਮੈ ਮਰੈ ਜਿਸ ਕੈ ਅੰਤਰ ਬਸੈ ਨਿਰੰਕਾਰ ਤਿਸ ਕੀ ਸੀਖ ਤਰੈ ਸੰਸਾਰ ਜੋ ਤੁਮ ਭਾਨੇ ਤਿਨ ਪ੍ਰਭ ਜਾਤਾ ਨਾਨਕ ਉਨ ਜਾਨ ਚਰਨ ਪਰਾਤਾ
करो बेनती पार ब्रह्म सब जन अपना किया आपे मन आपे आप करत नबेरा किसे दूर जनावत किसे बुझावत नेरा उपाव स्यानप सगलते रहत सब कछ जन आत्म की रहत जिस भावे तिस लय लड़ लाए थान थनंतर रहया समाए सो सेवक जिस कृपा करी निमख निमख जप नानक हरी सलोक काम क्रोध अर लोभ मोह बिन सजाए अहमेव नानक प्रभ शरणागति कर प्रसाद गुरुदेव अष्टपदी जिह प्रसाद शक्ति ही अमृत खाहे तिस ठाकुर को रख मन माहे जिह प्रसाद सुगंधत तन लावै तिस को सिमरत परम गत पावै जिह प्रसाद बसै सुख मंदर तिसे त्याहे सदा मन अंदर जिह प्रसाद ग्रह संग सुख बसना आठ पहर सिमरव तिस रसना जिह प्रसाद रंग रस भोग नानक सदा त्याहिए त्यावन जोग जिह प्रसाद पाठ पटंबर हंडावै तिसे त्याग कत अवर लुभावै जिह प्रसाद सुख सेज सोई जय मन आठ पहर ताका जस गावी जय जिह प्रसाद तुझ सब को मानै मुख ताकु जस रसन बखानै जिह प्रसाद तिरु रहता धर्म मन सदा त्याए केवल पार ब्रह्म प्रभ जी जपत दरगह मान पावै नानक पत सेती घर जावै जिह प्रसाद आरोग कंचन देही लिव लावो तिस राम स्नेही जिह प्रसाद तेरा उल्ला रहत मन सुख पावै हर हर जस कहत जिह प्रसाद तेरे सगल छिद्र ढाके मन सरणी पर ठाकुर प्रभ ताकै जिह प्रसाद तुझ को न पहुचै मन सास सा सिमरहो प्रभ ऊचे जिह प्रसाद पाई दुर्लभ देह नानक ताकी भगत करे जिह प्रसाद अभूखन पहरी जय मन तिस सिमरत क्यों आलस की जय जिह प्रसाद असव हस्त असवारी मन तिस प्रभ कौ कबहू ना बिसारी जिह प्रसाद बाग मिलख तना राख परोए प्रभ अपने मना जिन तेरी मन बनत बनाई उठत बैठत साध तिसै त्याई तिसै त्याए जो एक अलख है इहां उहां नानक तेरी रख है जिह प्रसाद करह पुन बहुदान मन आठ पहर कर तिसका ध्यान जिह प्रसाद तू आचार व्यवहारी तिस प्रभ को सास सास चेतारी जिह प्रसाद तेरा सुंदर रूप सो प्रभ सिमर हो सदा अनूप जिह प्रसाद तेरी नीकी जात सो प्रभ सिमर सदा दिन रात जिह प्रसाद तेरी पात्र है गुर प्रसाद नानक जासु का है जिह प्रसाद सुने करण नाद जिह प्रसाद पेख है बिस्माद जिह प्रसाद बोल है अमृत रसना जिह प्रसाद सुख सहजे बसना जिह प्रसाद हस्त कर चल है जिह प्रसाद संपूर्ण फल है जिह प्रसाद परम गत पाव है जिह प्रसाद सुख सहज समाव है ऐसा प्रभ त्याग अवर कत लागहो गुरु प्रसाद नानक मन जागहो जिह प्रसाद तू प्रगट संसार तिस प्रभ को मूल न मनहो बिसार जिह प्रसाद तेरा प्रताप रे मान मूड तू ताको जाप जिह प्रसाद तेरे कार्य पूरे तिस हे जान मन सदा हजूरे जिह प्रसाद तू पावह साच रे मान मेरे तू तास्यो राच जिह प्रसाद सब की गत होए नानक जाप जपै जप सोए आप जपाए जपै सो नाओ आप गाओ आए सो हर गुण गाओ प्रभ कृपा ते होए प्रगास प्रभु दया ते कमल विगास प्रभ सो प्रसन्न बसै मन सोए प्रभ दया ते मत उत्तम होए सर्ब निधान प्रभ तेरी माया आपो कछु न किन्हू लया जित जित लावहो तित लग है हर नाथ नानक इनकै कछु न हाथ सलोक अगम अगाध पार ब्रह्म सोए जो जो कहै सो मुक्ता होए सुन मीता नानक बिनवंता साध जना की अचरज कथा अष्टपदी साध कै संग मुख उज्जल होत साध संग मल सगली खोत साध कै संग मिटे अभिमान साध कै संग प्रगटे सुज्ञान साध कै संग बुझै प्रभ नीरा साध संग सब होत नबेरा साध कै संग पाए नाम रतन साध कै संग एक ऊपर जतन साध की महिमा बरने कौन प्राणी नानक साध की शोभा प्रभ माहे समानी साध कै संग अगोचर मिले साध कै संग सदा पर फुलै साध कै संग आवै बस पंचा साध संग अमृत रस पुंचा साध संग होए सब की रेन साध कै संग मनोहर बैन साध कै संग न कतहुं तावै साध संग आसथित मन पावै साध कै संग माया ते पिन साध संग नानक प्रभ सो प्रसन्न साध संग दुश्मन सब मीत साधु कै संग महापुनीत
साध संग के सिउ नहीं बैर, साध के संग ना बीगा पैर, साध के संग ना ही को मंदा, साध संग जाने परमानंदा, साध के संग ना ही हो ताप, साध के संग तजे सब आप, आपे जाने साध बढ़ाई, नानक साध प्रभु बने आई, साध के संग न कबहू तावे, साध के संग सदा सुख पावे, साध संग बस्त अगोचर लहे, साधु के संग आजार स्वाहे, साध के संग बसै थान उच्चै, साधु के संग महल पहुचै, साध के संग दृढ़ सब धर्म, साध के संग केवल पार ब्रह्म, साध के संग पाए नाम निधान, नानक साधु के कुर्बान, साध के संग सब कुल उधार, साध संग साजन मीत कुटुंब ने सतार, साधु के संग सो धन पावे, जिस धन ते सब को वरसावे, साध संग धर्म राय करे सेवा, साध के संग शोभा सुर देवा, साधु के संग पाप पलायन, साध संग अमृत गुण गायन, साध के संग सर्वथान गम, नानक साध के संग सफल जनम, साध के संग नहीं काश काल, दर्शन पेटत होत निहाल, साध के संग कलुकत हरै, साध के संग नरक पर हरै, साध के संग इहां उहां सोहेला, साध संग बिशुरत हर मेला, जो इच्छा है सोई फल पावे, साध के संग न बिरथा जावे, पार ब्रह्म साध रिद बसै, नानक उधरै साध सुन रसै, साध कै संग सुनो हर नाउ, साध संग हर के गुण गाऊ, साध कै संग न मन ते बिसरै, साध संग सर पर निस्तरै, साध कै संग लगै प्रभ मीठा, साधु कै संग घाट घाट डीठा, साध संग पै आज्ञाकारी, साध संगत पई हमारी, साध कै संग मिटे सब रोग, नानक साध पीटे संजोग, साध की महिमा भेद न जाने, जेता सुन है तेता बख्यान है, साध की उपमा ते गुण ते दूर, साध की उपमा रही भरपूर, साध की शोभा का नाही अंत, साध की शोभा सदा बेअंत, साध की शोभा ऊंच ते ऊंची, साध की शोभा मूच ते मूची, साध की शोभा साध बने आई, नानक साध प्रभु बने आई, साध कै साध की शोभा ऊंच ते ऊंची, साध की शोभा मूच ते मूची, साध की शोभा साध बने आई, नानक साध प्रभ भेद न पाई सलोक, मन साचा मुख साचा सोए, अवर न पेख एक बिन कोए, नानक ए लक्षण ब्रह्म ज्ञानी होए, अष्टपदी ब्रह्म ज्ञानी सदा निर्लेप, जैसे जल में कमल अलेप, ब्रह्म ज्ञानी सदा निर्दोख, जैसे सूर सर्प कौ सोख, ब्रह्म ज्ञानी कै दृष्ट समान, जैसे राज रंक कौ लागे तुल पवान, ब्रह्म ज्ञानी कै धीरज एक, ज्यों वसुधा को खोदै को चंदन लेप, ब्रह्म ज्ञानी का यह गुनाव, नानक ज्यों पावक का सह स्वभाव, ब्रह्म ज्ञानी निर्मल ते निर्मला, जैसे मैल न लागे जला, ब्रह्म ज्ञानी कै मन होए प्रगास, जैसे तर ऊपर आकाश, ब्रह्म ज्ञानी कै मित्र सत्र समान, ब्रह्म ज्ञानी कै नाही अभिमान, ब्रह्म ज्ञानी ऊंच ते ऊंचा, मन अपना है सब ते नीचा, ब्रह्म ज्ञानी से जन पहे, नानक जिन प्रभ आप करे, ब्रह्म ज्ञानी सगल कीरीना, आत्म रस ब्रह्म ज्ञानी चीना, ब्रह्म ज्ञानी की सब ऊपर माया, ब्रह्म ज्ञानी ते काश बुरा न पया, ब्रह्म ज्ञानी सदा समदर्शी, ब्रह्म ज्ञानी की दृष्ट अमृत बरसी, ब्रह्म ज्ञानी बंधन ते मुक्ता, ब्रह्म ज्ञानी की निर्मल जुगता, ब्रह्म ज्ञानी का भोजन ज्ञान, नानक ब्रह्म ज्ञानी का ब्रह्म ध्यान, ब्रह्म ज्ञानी एक ऊपर आस, ब्रह्म ज्ञानी का नहीं विनाश, ब्रह्म ज्ञानी कै गरीबी समाह, ब्रह्म ज्ञानी पर उपकार उमाह, ब्रह्म ज्ञानी कै नाही धंधा, ब्रह्म ज्ञानी ले तावत बंधा, ब्रह्म ज्ञानी कै होए सो भला, ब्रह्म ज्ञानी सो फल फला, ब्रह्म ज्ञानी संग सगल उधार, नानक ब्रह्म ज्ञानी जप है सगल संसार, ब्रह्म ज्ञानी कै एक रंग, ब्रह्म ज्ञानी कै बस है प्रभ संग, ब्रह्म ज्ञानी कै नाम आधार, ब्रह्म ज्ञानी कै नाम प्रवार, ब्रह्म ज्ञानी सदा साध जागत, ब्रह्म ज्ञानी अहंग बुद्ध त्यागत, ब्रह्म ज्ञानी कै मन परमानंद, ब्रह्म ज्ञानी कै कर सदा आनंद, ब्रह्म ज्ञानी सुख सहज निवास, नानक ब्रह्म ज्ञानी का नहीं विनाश, ब्रह्म ज्ञानी ब्रह्म का बेता, ब्रह्म ज्ञानी एक संग हेता, ब्रह्म ज्ञानी कै हुए अचिंत, ब्रह्म ज्ञानी का निर्मल मंत, ब्रह्म ज्ञानी जिस करे प्रभ आप, ब्रह्म ज्ञानी का बड़ प्रताप, ब्रह्म ज्ञानी का दर्श बड़ भागी पाई है, ब्रह्म ज्ञानी को बल बल जाई है,
ब्रह्मज्ञानी कौ खोजे महेसुर, नानक ब्रह्मज्ञानी आप परमेश्वर। ब्रह्मज्ञानी की कीमत नाहे, ब्रह्मज्ञानी कै सगल मन माहे। ब्रह्मज्ञानी का कौन जाने भेद, ब्रह्मज्ञानी को सदा आदेश। ब्रह्मज्ञानी का कथिया ना जाय अध्याख्यर, ब्रह्मज्ञानी सर्व का ठाकुर। ब्रह्मज्ञानी की मित कौन बखाने, ब्रह्मज्ञानी की गात ब्रह्मज्ञानी जाने। ब्रह्मज्ञानी का अंत न पार, नानक ब्रह्मज्ञानी को सदा नमस्कार। ब्रह्मज्ञानी सब श्रेष्ठ का कर्ता, ब्रह्मज्ञानी साध जीव है नहीं मरता। ब्रह्मज्ञानी मुक्त जुगत जी का दाता, ब्रह्मज्ञानी पूर्ण पुरुष विधाता। ब्रह्मज्ञानी अनाथ का नाथ, ब्रह्मज्ञानी का सब ऊपर हाथ। ब्रह्मज्ञानी का सगल आकार, ब्रह्मज्ञानी आप निरंकार। ब्रह्मज्ञानी की शोभा ब्रह्मज्ञानी बनी, नानक ब्रह्मज्ञानी सर्व का तनी सलोक। उरतार है जो अंतर नाम, सर्व में पिख है भगवान। निमख निमख ठाकुर नमस्कार है, नानक ओह अपारस सगल निस्तार है। अष्टपदी मिथ्या नाही रसना परसो, मन मह प्रीत निरंजन दरसो। पर त्रै रूप न पेख नेत्र, सादगी टहल संत संग हेत। करन ना सुने काहू की निंदा, सब ते जाने आपस को मंदा। गुर प्रसाद बिख्या पर हरै, मन की बाशना मन ते टरै। इंद्री जित पंच दुख ते रहत, नानक कोट मधे को ऐसा अपरसो। वैष्णो सो जिस ऊपर सो प्रसन्न, बिसन की माया ते होए भिन्न। कर्म करत होवै नेह कर्म, तिस वैष्णो का निर्मल धर्म। काहू फल की इच्छा नहीं बच, केवल भगत कीर्तन संगरच। मान तान अंतर सिमरन गोपाल, सब ऊपर होवत कृपाल। आप दृढ़ अवरह नाम जपावै, नानक ओ वैष्णो परम गत पावै। भगवती भगवंत भगत का रंग, सगल त्याग दुष्ट का संग। मन ते बिनसै सगला भरम, कर पूजै सगल पार ब्रह्म। साध संग पापा मल होवै, तिस भगवती की मत उत्तम होवै। भगवंत की टहल करे नित नीत, मन तन अर्पै बिसन परीत। हर के चरण हृदय बसावै, नानक ऐसा भगवती भगवंत को पावै। सो पंडित जो मन प्रबोधै, राम नाम आत्म में सोधै। राम नाम सार रस पीवै, उस पंडित कै उपदेश जग जीवै। हर की कथा हृदय बसावै, सो पंडित फिर जो न आवै। वेद पुराण सिमरत बूजै मूल, सूखम में जानै असथूल। चहवर ना को दे उपदेश, नानक उस पंडित को सदा आदेश। बीज मंत्र सर्व को ज्ञान, चहवर ना में जपै को नाम। जो जो जपै तिस की गत होए, साध संग पावै जन कोए। कर कृपा अंतर उर तारै, पास प्रेत मुगद पाथर को तारै। सर्व रोग का औखद नाम, कल्याण रूप मंगल गुण गाम। काहू जुगत कित न पाइय धर्म, नानक तिस मेलै जिस लिखिया तुर कर्म। जिसकै मन पार ब्रह्म का निवास, तिसका नाम सत राम दास। आत्म राम तिस नदरी आया, दास दसंतन पाए तिन पाया। सदा निकट निकट हर जान, सो दास दरगै परवान। अपने दास को आप कृपा करै, तिस दास को सब सो जी परै। सगल संग आत्म उदास, ऐसी जुगत नानक राम दास। प्रभु की आज्ञा आत्म हितावै, जीवन मुक्त सो कहावै। तैसा हरख तैसा उस सोग, सदा आनंद तै नहीं वियोग। तैसा सुवर्ण तैसी उस माटी, तैसा अमृत तैसी बेखो खाटी। तैसा मान तैसा अभिमान, तैसा रंग तैसा राजान। जो वरताई साई जुगत, नानक ओ पुरख कहिया जीवन मुक्त। पार ब्रह्म के सगले ठाओ, जित जित कर राखे तैसा तिन नाओ। आपे करण करावण जोग, प्रभ पावै सोई फुन होग। पसरियो आप होए आनत तरंग, लखे न जाहे पार ब्रह्म के रंग। जैसी मत दे तैसा प्रगास, पार ब्रह्म करता अभिनाश। सदा सदा सदा दयाल, सिमर सिमर नानक भय निहाल। श्लोक उस्तत करहे अनेक जन, अंत न पारावार। नानक रचना प्रभ रची, बहुविध अनक प्रकार। अष्टपदी कई कोट होए पुजारी, कई कोट आचार व्यवहारी। कई कोट पै तीर्थ वासी, कई कोट बान ब्रह्म उदासी। कई कोट वेद के स्रोते, कई कोट तपी सर होते।
ਕਈ ਕੋਟ ਆਤਮ ਧਿਆਨ ਧਾਰ ਹੈ, ਕਈ ਕੋਟ ਕਬ ਕਾ ਵਿਚਾਰ ਹੈ, ਕਈ ਕੋਟ ਨਵਤਨ ਨਾਮ ਧਿਆਵ ਹੈ, ਨਾਨਕ ਕਰਤੇ ਕਾ ਅੰਤ ਨ ਪਾਵ ਹੈ। ਕਈ ਕੋਟ ਪਹਿ ਅਭਿਮਾਨੀ, ਕਈ ਕੋਟ ਅੰਧ ਅਗਿਆਨੀ, ਕਈ ਕੋਟ ਕਿਰਪਨ ਕਠੋਰ, ਕਈ ਕੋਟ ਅਭਿਗ ਆਤਮ ਨੇ ਕੋਰ, ਕਈ ਕੋਟ ਪਰ ਦਰਬ ਕੋ ਹਿਰ ਹੈ, ਕਈ ਕੋਟ ਪਰ ਦੁਖ ਨਾ ਕਰ ਹੈ, ਕਈ ਕੋਟ ਮਾਇਆ ਸ਼ਰਮ ਮਾਹੇ, ਕਈ ਕੋਟ ਪ੍ਰਦੇਸ ਪ੍ਰਮਾਹੇ। ਜਿਤ ਜਿਤ ਲਾਵ ਹੋ ਤਿਤ ਤਿਤ ਲਗਨਾ, ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ। ਕਈ ਕੋਟ ਸਿੱਧ ਜਤੀ ਜੋਗੀ, ਕਈ ਕੋਟ ਰਾਜੇ ਰਾਸ ਭੋਗੀ, ਕਈ ਕੋਟ ਪੰਖੀ ਸਰਪ ਉਪਾਏ, ਕਈ ਕੋਟ ਪਾਥਰ ਬਿਰਖ ਨਿਪ ਜਾਏ, ਕਈ ਕੋਟ ਪਵਨ ਪਾਣੀ ਬੈਸੰਤਰ, ਕਈ ਕੋਟ ਦੇਸ ਭੂ ਮੰਡਲ, ਕਈ ਕੋਟ ਸਸੀਅਰ ਸੂਰ ਨਖੇਤਰ, ਕਈ ਕੋਟ ਦੇਵਦਾਨਵ ਇੰਦਰ ਸਿਰ ਛਤਰ। ਸਗਲ ਸਮਗਰੀ ਆਪਣੇ ਸੂਤ ਧਾਰੈ, ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸ ਤਾਰੈ। ਕਈ ਕੋਟ ਰਾਜਸ ਤਾਮਸ ਸਾਤਕ, ਕਈ ਕੋਟ ਵੇਦ ਪੁਰਾਣ ਸਿਮਰਤ ਅਰਸਾਸ, ਕਈ ਕੋਟ ਕੀਏ ਰਤਨ ਸਮੁੰਦ, ਕਈ ਕੋਟ ਨਾਨਾ ਪ੍ਰਕਾਰ ਜੰਤ, ਕਈ ਕੋਟ ਕੀਏ ਚਿਰ ਜੀਵੇ, ਕਈ ਕੋਟ ਗਿਰੀ ਮੇਰ ਸਵਰਨ ਥੀਵੇ, ਕਈ ਕੋਟ ਜਖ ਕਿਨਰ ਪਿਸਾਚ, ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਚ। ਸਭ ਤੇ ਨੇਰੇ ਸਭ ਹੂੰ ਤੇ ਦੂਰ, ਨਾਨਕ ਆਪ ਅਲਿਪਤ ਰਹਿਆ ਭਰਪੂਰ। ਕਈ ਕੋਟ ਪਾਤਾਲ ਕੇ ਵਾਸੀ, ਕਈ ਕੋਟ ਨਰਕ ਸੁਰਗ ਨਿਵਾਸੀ, ਕਈ ਕੋਟ ਜਨਮ ਹੈ ਜੀਵ ਹੈ ਮਰ ਹੈ, ਕਈ ਕੋਟ ਬਹੁ ਜੋਨੇ ਫਿਰ ਹੈ, ਕਈ ਕੋਟ ਬੈਠਤ ਹੀ ਖਾਹੇ, ਕਈ ਕੋਟ ਘੱਲ ਹੀ ਥੱਕ ਪਾਹੇ, ਕਈ ਕੋਟ ਕੀਏ ਤਨਵੰਤ, ਕਈ ਕੋਟ ਮਾਇਆ ਮੈਂ ਚਿੰਤ, ਜਹ ਜਹ ਭਾਣਾ ਤਹਿ ਤਹਿ ਰਾਖੇ, ਨਾਨਕ ਸਭ ਕਿਛ ਪ੍ਰਭ ਕੇ ਹਾਥੇ। ਕਈ ਕੋਟ ਭਏ ਬੈਰਾਗੀ, ਰਾਮ ਨਾਮ ਸੰਗ ਤਿੰਨ ਲਿਵ ਲਾਗੀ, ਕਈ ਕੋਟ ਪ੍ਰਭ ਕਉ ਖੋਜੰਤੇ, ਆਤਮ ਮੈਂ ਪਾਰ ਬ੍ਰਹਮ ਲਹੰਤੇ, ਕਈ ਕੋਟ ਦਰਸ਼ਨ ਪ੍ਰਭ ਪਿਆਸ, ਤਿਨ ਕੋ ਮਿਲਿਓ ਪ੍ਰਭ ਅਭਿਨਾਸ਼। ਕਈ ਕੋਟ ਮੰਗੈ ਸਤ ਸੰਗ, ਪਾਰ ਬ੍ਰਹਮ ਤਿਨ ਲਾਗਾ ਰੰਗ, ਜਿਨ ਕੋ ਹੋਏ ਆਪ ਸੋ ਪ੍ਰਸੰਨ, ਨਾਨਕ ਤੇ ਜਨ ਸਦਾ ਤਨ ਤਨ। ਕਈ ਕੋਟ ਖਾਣੀ ਅਰਖੰਡ, ਕਈ ਕੋਟ ਆਕਾਸ਼ ਬ੍ਰਹਮੰਡ, ਕਈ ਕੋਟ ਹੋਏ ਅਵਤਾਰ, ਕਈ ਜੁਗਤ ਤੀਨੋ ਵਿਸਥਾਰ, ਕਈ ਬਾਰ ਪਸਰਿਓ ਪਸਾਰ, ਸਦਾ ਸਦਾ ਏਕ ਏਕੰਕਾਰ। ਕਈ ਕੋਟ ਕੀਨੇ ਬਹੁ ਭਾਂਤ, ਪ੍ਰਭ ਤੇ ਹੋਏ ਪ੍ਰਭ ਮਾਹੇ ਸਮਾਤ, ਤਾਕਾ ਅੰਤ ਨ ਜਾਣੈ ਕੋਏ, ਆਪੇ ਆਪ ਨਾਨਕ ਪ੍ਰਭ ਸੋਏ। ਕਈ ਕੋਟ ਪਾਰ ਰੁਮ ਕੇ ਦਾਸ, ਤਿਨ ਹੋਵਤ ਆਤਮ ਪ੍ਰਗਾਸ, ਕਈ ਕੋਟ ਤਤ ਕੇ ਬੇਤੇ ਸਦਾ ਨਿਹਾਰ ਹੈ ਏਕੋ ਨੇਤਰੇ, ਕਈ ਕੋਟ ਨਾਮ ਰਸ ਪੀਵ ਹੈ ਅਮਰ ਭੈ ਸਦ ਸਦ ਹੀ ਜੀਵ ਹੈ, ਕਈ ਕੋਟ ਨਾਮ ਗੁਣ ਗਾਵ ਹੈ ਆਤਮ ਰਸ ਸੁਖ ਸਹਿਜ ਸਮਾਵ ਹੈ। ਆਪਣੇ ਜਨ ਕੋ ਸਾਧ ਸਾਧ ਸੁਮਾਰੇ, ਨਾਨਕ ਹੋਏ ਪਰਮੇਸ਼ੁਰ ਕੇ ਪਿਆਰੇ ਸਲੋਕ। ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾਹੀ ਕੋਏ, ਨਾਨਕ ਤਿਸ ਬਲਹਾਰਣ ਹੈ, ਜਲ ਥਲ ਮਹੀਅਲ ਸੋਏ ਅਸ਼ਟਪਦੀ। ਕਰਨ ਕਰਾਵਨ ਕਰਨੈ ਜੋਗ, ਜੋ ਤਿਸ ਭਾਵੈ ਸੋਈ ਹੋਗ, ਖਿਨ ਮਹਿ ਥਾਪੋ ਥਾਪਣ ਹਾਰਾ, ਅੰਤ ਨਹੀਂ ਕਿਛ ਪਾਰਾ ਵਾਰਾ। ਹੁਕਮੇ ਧਾਰ ਅਧਾਰ ਰਹਾਵੈ, ਹੁਕਮੇ ਉਪਜੈ ਹੁਕਮ ਸਮਾਵੈ, ਹੁਕਮੇ ਊਚ ਨੀਚ ਵਿਵਹਾਰ, ਹੁਕਮੇ ਅਨਕ ਰੰਗ ਪ੍ਰਕਾਰ। ਕਰ ਕਰ ਦੇਖੈ ਆਪਣੀ ਵਡਿਆਈ, ਨਾਨਕ ਸਭ ਮੈਂ ਰਹਿਆ ਸਮਾਈ। ਪ੍ਰਭ ਭਾਵੈ ਮਨੁੱਖ ਗਤ ਪਾਵੈ, ਪ੍ਰਭ ਭਾਵੈ ਤਾਂ ਪਾਥਰ ਤਰਾਵੈ, ਪ੍ਰਭ ਭਾਵੈ ਬਿਨ ਸਾਸਤੇ ਰੱਖੈ, ਪ੍ਰਭ ਭਾਵੈ ਤਾਂ ਹਰ ਗੁਣ ਭਾਖੈ, ਪ੍ਰਭ ਭਾਵੈ ਤਾਂ ਪਤਤ ਉਧਾਰੈ, ਆਪ ਕਰੈ ਆਪਨ ਵਿਚਾਰੈ, ਦੋਹਾਂ ਸਿਰਿਆਂ ਕਾ ਆਪ ਸੁਆਮੀ, ਖੇਲੈ ਬਿਗਸੈ ਅੰਤਰ ਜਾਮੀ, ਜੋ ਭਾਵੈ ਸੋ ਕਾਰ ਕਰਾਵੈ, ਨਾਨਕ ਦ੍ਰਿਸ਼ਟੀ ਅਵਰ ਨ ਆਵੈ, ਕਹੋ ਮਨੁੱਖ ਤੇ ਕਿਆ ਹੋਇਆ ਵੈ, ਜੋ ਤਿਸ ਭਾਵੈ ਸੋਈ ਕਰਾਵੈ। ਇਸ ਕੈ ਹਾਥ ਹੋਏ ਤਾਂ ਸਭ ਕਿਛਲੇ, ਜੋ ਤਿਸ ਭਾਵੈ ਸੋਈ ਕਰੇ, ਅਨਜਾਨਤ ਵਿਖਿਆ ਮੈਂ ਰਚੈ, ਜੇ ਜਾਣਤ ਆਪਣ ਆਪ ਬਚਾਏ। ਭਰਮੇ ਭੂਲਾ ਤਹਿ ਦੇ ਸੁਧਾਵੈ, ਨਿਮਖ ਮਾਹੇ ਚਾਰ ਕੁੰਟ ਫਿਰ ਆਵੈ, ਕਰ ਕਿਰਪਾ ਜਿਸੇ ਆਪਣੀ ਭਗਤ ਦੇ, ਨਾਨਕ ਤੇ ਜਾਨ ਨਾਮ ਮਿਲੇ। ਖਿਨ ਮਹਿ ਨੀਚ ਕੀਟ ਕਉ ਰਾਜ, ਪਾਰ ਬ੍ਰਹਮ ਗਰੀਬ ਨਿਵਾਜ, ਜਾ ਕਾ ਦ੍ਰਿਸ਼ਟ ਕਛੂ ਨਾ ਆਵੈ, ਤਿਸ ਤਤਕਾਲ ਦੈ ਦਿਸ ਪ੍ਰਗਟਾਵੈ। ਜਾ ਕਉ ਆਪਣੇ ਕਰੈ ਬਖਸੀਸ, ਤਾਕਾ ਲੇਖਾ ਨਾ ਗਣੈ ਜਗਦੀਸ਼, ਜੀਓ ਪਿੰਡ ਸਭ ਤਿਸਕੀ ਰਾਸ, ਘਟ ਘਟ ਪੂਰਨ ਬ੍ਰਹਮ ਪ੍ਰਕਾਸ਼। ਆਪਣੀ ਬਣਤ ਆਪ ਬਨਾਈ, ਨਾਨਕ ਜੀਵੈ ਦੇਖ ਬਡਾਈ, ਇਸ ਕਾ ਬਲ ਨਾਹੀ ਇਸ ਹਾਥ, ਕਰਨ ਕਰਾਵਨ ਸਰਬ ਕੋ ਨਾਥ। ਆਗਿਆਕਾਰੀ ਬਪੁਰਾ ਜੀਓ, ਜੋ ਤਿਸ ਭਾਵੈ ਸੋਈ ਫੁਨ ਥੀਓ, ਕਬਹੂ ਊਚ ਨੀਚ ਮੈਂ ਬਸੈ, ਕਬਹੂ ਸੋਗ ਹਰਖ ਰੰਗ ਹੱਸੈ, ਕਬਹੂ ਨਿੰਦ ਚਿੰਦ ਵਿਵਹਾਰ, ਕਬਹੂ ਊਬ ਆਕਾਸ਼ ਪਿਆਲ, ਕਬਹੂ ਬੇਤਾ ਬ੍ਰਹਮ ਵਿਚਾਰ, ਨਾਨਕ ਆਪ ਮਿਲਾਵਣ ਹਾਰ, ਕਬਹੂ ਨਿਰਤ ਕਰੇ ਬਹੁ ਭਾਂਤ, ਕਬਹੂ ਸੋਏ ਰਹੇ ਦਿਨ ਰਾਤ,
कबहू महाक्रोध बिकराल, कबहू सर्व की होतरवाल, कबहू होए बहे बड राजा, कबहू पेखारी नीच का साजा, कबहू आप कीरत में आवै, कबहू भला भला कहावै, ज्यों प्रभ राखै तिव ही रहै, गुरप्रसाद नानक सच कहै, कबहू होए पंडित करे बखियान, कबहू मोन धारी लावै ध्यान, कबहू ताट तीरथ इसनान, कबहू सिद्ध साधिक मुख ज्ञान, कबहू कीट हस्त पतंग होए जिया, अनेक जोन भर मैं परमिया, नाना रूप ज्यो स्वांगी दिखावै, ज्यो प्रभ भावै तिवै न चावै, ज्यो तिस भावै सोई होए, नानक दूजा अवर न कोए, कबहू साध संगत एहो पावै, उस अस्थान ते बहुर न आवै, अंतर होए ज्ञान प्रगास, उस अस्थान का नहीं विनाश, मान तान नाम रते एक रंग, सदा बस है पार ब्रह्म कै संग, ज्यों जल में जल आए खटाना, त्यों ज्योति सांग ज्योत समाना,

ਉਦਿਆਨ ਪਰਮਾਈਐ ਸੰਤ ਕਾ ਦੁਖੀ ਉਜੜ ਪਾਈਐ ਸੰਤ ਕਾ ਦੁਖੀ ਅੰਤਰ ਤੇ ਥੋਥਾ ਜਿਉ ਸਾਸ ਬਿਨਾ ਮਿਰਤਕ ਕੀ ਲੋਥਾ ਸੰਤ ਕੇ ਦੁਖੀ ਕੀ ਜੜ ਕਿਛ ਨਾਹੇ ਆਪਨ ਬੀਜ ਆਪੇ ਹੀ ਖਾਹੇ ਸੰਤ ਕੇ ਦੁਖੀ ਕੋ ਅਵਰ ਨ ਰੱਖਨ ਹਾਰ ਨਾਨਕ ਸੰਤ ਭਾਵੈ ਤਾਂ ਲਏ ਉਬਾਰ ਸੰਤ ਕਾ ਦੁਖੀ ਇਉ ਬਿਲ ਲਾਏ ਜਿਉ ਜਲ ਬਿਹੂਨ ਮਛਲੀ ਤੜਫੜਾਏ ਸੰਤ ਕਾ ਦੁਖੀ ਭੁੱਖਾ ਨਹੀਂ ਰਾਜੈ ਜਿਉ ਪਾਵਕ ਈਧਨ ਨਹੀਂ ਤ੍ਰਹਪੈ ਸੰਤ ਕਾ ਦੁਖੀ ਛੁਟੈ ਅਕੇਲਾ ਜਿਉ ਬੁਆੜ ਤਿਲ ਖੇਤ ਮਾਹੇ ਦੋਹੇਲਾ ਸੰਤ ਕਾ ਦੁਖੀ ਧਰਮ ਤੇ ਰਹਿਤ ਸੰਤ ਕਾ ਦੁਖੀ ਸਾਧ ਮਿਥਿਆ ਕਹਿਤ ਕਿਰਤ ਨਿੰਦਕ ਕਾ ਧੁਰ ਹੀ ਪਾਇਆ ਨਾਨਕ ਜੋਤਿ ਸੁਭਾਵੈ ਸੋਈ ਥਿਆ ਸੰਤ ਕਾ ਦੁਖੀ ਬਿਗੜ ਰੂਪ ਹੋਏ ਜਾਏ ਸੰਤ ਕੇ ਦੁਖੀ ਕੋ ਦਰਗਹਿ ਮਿਲੈ ਸਜਾਏ ਸੰਤ ਕਾ ਦੁਖੀ ਸਦਾ ਸਹਿਕਾਈਐ ਸੰਤ ਕਾ ਦੁਖੀ ਨਾ ਮਰੈ ਨਾ ਜੀਵਾਈਐ ਸੰਤ ਕੇ ਦੁਖੀ ਕੀ ਪੁਜੈ ਨਾ ਆਸਾ ਸੰਤ ਕਾ ਦੁਖੀ ਉਠ ਚਲੈ ਨਿਰਾਸਾ ਸੰਤ ਕੈ ਦੁਖ ਨ ਤ੍ਰਿਸ਼ਟੈ ਕੋਏ ਜੈਸਾ ਭਾਵੈ ਤੈਸਾ ਕੋਈ ਹੋਏ ਪਇਆ ਕਿਰਤ ਨ ਮੇਟੈ ਕੋਏ ਨਾਨਕ ਜਾਣੈ ਸਚਾ ਸੋਏ ਸਭ ਘਾਟ ਤਿਸ ਕੇ ਉਹ ਕਰਨੇ ਹਾਰ ਸਦਾ ਸਦਾ ਤਿਸ ਕੋ ਨਮਸਕਾਰ ਪ੍ਰਭ ਕੀ ਉਸਤਤ ਕਰਹੋ ਦਿਨ ਰਾਤ ਤਿਸ ਧਿਆ ਵਹੋ ਸਾਸ ਗਿਰਾਸ ਸਭ ਕਾਸ਼ ਵਰਤੈ ਤਿਸ ਕਾ ਕੀਆ ਜੈਸਾ ਕਰੇ ਤੈਸਾ ਕੋ ਥੀਆ ਆਪਣਾ ਖੇਲ ਆਪ ਕਰਨੇ ਹਾਰ ਦੂਸਰ ਕੌਣ ਕਹੈ ਵਿਚਾਰ ਜਿਸਨੂੰ ਕਿਰਪਾ ਕਰੈ ਤਿਸ ਆਪਨ ਨਾਮ ਦੇ ਬਡਭਾਗੀ ਨਾਨਕ ਜਨ ਸੇ ਸਲੋਕ ਤਜ ਹੋ ਸਿਆਣਪ ਸੁਰਜਨਾਉ ਸਿਮਰੋ ਹਰ ਹਰ ਰਾਏ ਏਕ ਆਸ ਹਰ ਮਨ ਰਖਾਉ ਨਾਨਕ ਦੁਖ ਭਰਮ ਪਹੁ ਜਾਏ ਅਸ਼ਟਪਦੀ ਮਾਨੁਖ ਕੀ ਟੇਕ ਬਿਰਥੀ ਸਭ ਜਾਨ ਦੇਵਨ ਕਉ ਏਕੈ ਭਗਵਾਨ ਜਿਸ ਕੈ ਦੀਏ ਰਹੇ ਆਧਾਏ ਬਹੁਰ ਨ ਤ੍ਰਿਸ਼ਨਾ ਲਾਗੈ ਆਏ ਮਾਰੈ ਰਾਖੇ ਏਕੋ ਆਪ ਮਾਨੁਖ ਕੈ ਕਿਛੁ ਨਾਹੀ ਹਾਥ ਤਿਸ ਕਾ ਹੁਕਮ ਬੂਝ ਸੁਖ ਹੋਏ ਤਿਸ ਕਾ ਨਾਮ ਰਖ ਕੰਠ ਪਰੋਏ ਸਿਮਰ ਸਿਮਰ ਸਿਮਰ ਪ੍ਰਭ ਸੋਏ ਨਾਨਕ ਬਿਘਨ ਲਾਗੈ ਕੋਏ ਉਸਤ ਮਨ ਮੈਂ ਕਰ ਨਿਰੰਕਾਰ ਕਰ ਮਨ ਮੇਰੇ ਸਤ ਬਿਵਹਾਰ ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸੁਹੇਲਾ ਕਰ ਲੇਹੇ ਜੀਓ ਨੈਨੋ ਪੇਖ ਠਾਕੁਰ ਕਾ ਰੰਗ ਸਾਧ ਸੰਗ ਬਿਨ ਸਹਿ ਸਭ ਸੰਗ ਚਰਨ ਚਲਾਓ ਮਾਰਗ ਗੋਬਿੰਦ ਮਿਟਹੇ ਪਾਪ ਜਪੀਐ ਹਰ ਬਿੰਦ ਕਰ ਹਰ ਕਰਮ ਸਰਵਣ ਹਰ ਕਥਾ ਹਰ ਦਰਗਹਿ ਨਾਨਕ ਊਜਲ ਮਥਾ ਬਡ ਭਾਗੀ ਤੇ ਜਨ ਜਗ ਮਾਹੇ ਸਦਾ ਸਦਾ ਹਰ ਕੇ ਗੁਣ ਗਾਹੇ ਰਾਮ ਨਾਮ ਜੋ ਕਰਹਿ ਵਿਚਾਰ ਸੇ ਧਨਵੰਤ ਗਨੇ ਸੰਸਾਰ ਮਾਨ ਤਾਨ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਾਨੋ ਤੇ ਸੁਖੀ ਏਕੋ ਏਕ ਏਕ ਪਛਾਨ ਏਤ ਉਤ ਕੀਓ ਸੋ ਜੀ ਜਾਨ ਨਾਮ ਸੰਗ ਜਿਸ ਕਾ ਮਨ ਮਾਨਿਆ ਨਾਨਕ ਤਿਨਹਿ ਨਿਰੰਜਨ ਜਾਨਿਆ ਗੁਰਪ੍ਰਸਾਦ ਆਪਣ ਆਪ ਸੁਝੈ ਤਿਸ ਕੀ ਜਾਨੋ ਤ੍ਰਿਸ਼ਨਾ ਬੁਝੈ ਸਾਧ ਸੰਗ ਹਰ ਹਰ ਜਸ ਕਹਿ ਤੋ ਸਰਬ ਰੋਗ ਤੇ ਉਹ ਹਰ ਜਨ ਰਹਿ ਤੋ ਆਨ ਦਿਨ ਕੀਰਤਨ ਕੇਵਲ ਬਖਿਆਨ ਗ੍ਰਸਤ ਮੈਂ ਸੋਈ ਨਿਰਬਾਨ ਏਕ ਉਪਰ ਜਿਸ ਜਨ ਕੀ ਆਸਾ ਤਿਸ ਕੀ ਘਟੀਐ ਜਮ ਕੀ ਫਾਸਾ ਪਾਰ ਬ੍ਰਹਮ ਕੀ ਜਿਸ ਮਨ ਭੂਖ ਨਾਨਕ ਤੇਸਾ ਹੈ ਨ ਲਾਗੈ ਦੁਖ ਜਿਸ ਕਉ ਹਰ ਪ੍ਰਭ ਮਨ ਚਿਤ ਆਵੈ ਸੋ ਸੰਤ ਸੁਹੇਲਾ ਨਹੀਂ ਡੁਲਾਵੈ ਜਿਸ ਪ੍ਰਭ ਆਪਣਾ ਕਿਰਪਾ ਕਰੈ ਸੋ ਸੇਵਕ ਕਹੋ ਕਿਸ ਤੇ ਡਰੈ ਜੈਸਾ ਸਾ ਤੈਸਾ ਦ੍ਰਿਸ਼ਟਾਇਆ ਆਪਣੇ ਕਾਰਜ ਮੈਂ ਆਪ ਸਮਾਇਆ ਸੋਧਤ ਸੋਧਤ ਸੋਧਤ ਸੀਜਿਆ ਗੁਰਪ੍ਰਸਾਦ ਤਤ ਸਭ ਬੂਝਿਆ ਜਬ ਦੇਖੋ ਤਬ ਸਭ ਕਿਛ ਮੂਲ ਨਾਨਕ ਸੋ ਸੂਖਮ ਸੋਈ ਅਸਥੂਲ ਨਹਿ ਕਿਛ ਜਨਮੈ ਨਹਿ ਕਿਛ ਮਰੈ ਆਪਨ ਚਲੇ ਤੋ ਆਪ ਹੀ ਕਰੈ ਆਵਨ ਜਾਵਨ ਦ੍ਰਿਸ਼ਟ ਅਨ ਦ੍ਰਿਸ਼ਟ ਆਗਿਆਕਾਰੀ ਧਾਰੀ ਸਭ ਸ੍ਰਿਸ਼ਟ ਆਪੇ ਆਪ ਸਗਲ ਮਹਿ ਆਪ ਅਨੇਕ ਜੁਗਤ ਰਚ ਥਾਪ ਉਥਾਪ ਅਬਿਨਾਸੀ ਨਾਹੀ ਕਿਛ ਖੰਡ ਧਾਰਨ ਧਾਰ ਰਹਿਓ ਬ੍ਰਹਿਮੰਡ ਅਲਖ ਅਭੇਵ ਪੁਰਖ ਪ੍ਰਤਾਪ ਆਪ ਜਪਾਏ ਤਾ ਨਾਨਕ ਜਾਪ ਜਿਨ ਪ੍ਰਭ ਜਾਤਾ ਸੋ ਸੋ ਬਾਵੰਤ ਸਗਲ ਸੰਸਾਰ ਉਧਰੈ ਤਿਨ ਮੰਤ ਪ੍ਰਭ ਕੇ ਸੇਵਕ ਸਗਲ ਉਧਾਰਨ ਪ੍ਰਭ ਕੇ ਸੇਵਕ ਦੁਖ ਬਿਸਾਰਨ ਆਪੇ ਮੇਲ ਲਏ ਕਿਰਪਾਲ ਗੁਰ ਕਾ ਸ਼ਬਦ ਜਪ ਭਏ ਨਿਹਾਲ ਉਨਕੀ ਸੇਵਾ ਸੋਈ ਲਾਗੈ ਜਿਸਨੂੰ ਕਿਰਪਾ ਕਰੈ ਬਡ ਭਾਗੈ ਨਾਮ ਜਪਤ ਪਾਵੈ ਬਿਸਰਾਮ ਨਾਨਕ ਤਿਨ ਪੁਰਖ ਕਉ ਉਤਮ ਕਰਮਾਨ ਜੋ ਕਿਛ ਕਰੈ ਸੋ ਪ੍ਰਭ ਕੈ ਰੰਗ ਸਦਾ ਸਦਾ ਬਸੈ ਹਰ ਸੰਗ ਸਹਿਜ ਸੁਭਾਏ ਹੋਵੈ ਸੋ ਹੋਏ ਕਰਨੇ ਹਾਰ ਪਛਾਣੈ ਸੋਏ ਪ੍ਰਭ ਕਾ ਕੀਆ ਜਨ ਮੀਠ ਲਗਾਨਾ ਜੈਸਾ ਸਾ ਤੈਸਾ ਦ੍ਰਿਸ਼ਟਾਨਾ ਜਿਸ ਤੇ ਉਪਜੇ ਤਿਸ ਮਾਹੇ ਸਮਾਏ ਓਏ ਸੁਖ ਨਿਧਾਨ ਉਨਹੂ ਬਨ ਆਏ ਆਪਸ ਕੋ ਆਪ ਦੀਨੋ ਮਾਨ ਨਾਨਕ ਪ੍ਰਭ ਜਾਨ ਏਕੋ ਜਾਨ
सलोक सर्व कला भार पूर प्रभ बिरथा जानन हार जा कै सिमरन उदरी है नानक तिस बलहार। अष्टपति टूटी गांडन हार गोपाल सर्व जिया आपे प्रतपाल सगल की चिंता जिस मन माहे तिस ते बिरथा कोई नाहे। रे मन मेरे सदा हर जाप अविनाशी प्रभ आपे आप आपन किया कशु न होए जे सौ प्राणी लोचै कोए तिस बिन नाही तेरा किश काम। गत नानक जप एक हर नाम रूपवंत होए नाही मोहै प्रभ की जोत सगल घट सोहाय। तनवंता होए क्या को गर्भ जा साब किश तिस का दिया दरबै अत सूरा जे को कहावै प्रभ की कला बिना कहतावै। जे को होए बहे दातार तिस दिन हर जाने गवार जिस गुर प्रसाद तूटै हाऊ रोग नानक सो जान सदा आरोग। ज्यो मंदर को था मैं थमन त्यो गुर का शब्द मन अस थमन ज्यो पाखाण नाव चाड़ तरै प्राणी गुर चरण लगत निस तरै। ज्यो अंधकार दीपक प्रगास गुरु दर्शन देख मन होए विगास। ज्यो महा उद्यान मह मार्ग पावे त्यों साधु संग मेल ज्योत प्रगटावे तिन संतन की भाषा तूर नानक की हर लोचा पूर। मन मूर्ख काहे बिल लाइए पूर्व लिखे का लिखिया पाइए। दुख सुख प्रभ देवनहार अवर त्याग तू ते सहै चेतार जो काश करै सोई सुख मान भूला काहे फिरया जान। कौन बस आई तेरा संग लपट रहे रस लोभी पतंग। राम नाम जप हृदय माहे नानक पात से ती घर जाहे। जिस वखर को लैन तू आया राम नाम संतन कर पाया। ताज अभिमान लिहो मन मोल राम नाम हृदय में तोल लाद के बसंत संगचाल अवर त्याग बिख्या जंजाल। तन तन कहे सब कोए मुख उजल हर दरगह सोए। एहो वापार विरला वापार है नानक ताकै सद बलहार है। चरण साध के धोए धोए पियो अर्प साध कहो अपना जियो। साध की तूर करहो इसनान साध ऊपर जाइए कुर्बान। साध सेवा वड भागी पाई है संत साध संग हर कीर्तन गाई है। अनक बिघन ते साधु रख है हर गुण गाय अमृत रस चख है। ओट गही संत दर आया सर्व सुख नानक ते पाया। मेरे तक कौ जीवालनहार भूखे को देवत आधार सर्व निधान जाकी दृष्टि माहे पूर्व लिखे का लहना पाहे। सब किश तिस का ओ करने जोग तिस बिन दूसर हुआ न होग। जप जान सदा सदा देन रहनी सब ते ऊच निर्मल एह करनी। कर कृपा जिस कौ नाम दिया नानक सो जान निर्मल थिया। जा कह मन गुर की प्रतीत तिस जन आवै हर प्रभ चीत। भगत भगत सुनिय ते हो लोए जा कह हृदय एको होए। सच करनी सच ताकी रहत सच हृदय सत मुख कहत। साची दृष्ट सचा आकार सच वर्तै सचा पासार। पार ब्रह्म जिन सच कर जाता नानक सो जन सच समाता। श्लोक रूप न रेख न रंग केशो त्रेहो गुण ते प्रभ भिन्न तिसे बुझाए नानका जिस होवै सो प्रसन्न। अष्टपति अभिनाशी प्रभ मन मह राख मानुक की तू प्रीत त्याग। तिस ते परै नाही केश कोए सर्व निरंतर एको सोए। आपे बिना आपे दाना गहर गंभीर गहीर सो जाना। पार ब्रह्म परमेश्वर गोबिंद कृपा निधान दयाल बख्शंद। साध तेरे की चरणी पाओ नानक कह मान एहो अनराओ। मनसा पूर्ण सरना जोग जो कर पाया सोई होग। हरन भरन जाका नेत्र फोर तिसका मंत्र न जाने होर। आनंद रूप मंगल सद जाकै सर्व थोक सुनिय है घर ताकै। राज मैं राज जोग मैं जोगी तप मैं तपीसर गृहस्थ मैं भोगी। त्याए त्याए भगत है सुख पाया नानक तिस पुरख का किने अंत न पाया। जा की लीला की मित नाहे सगल देव हारे अवगाहे। पिता का जन्म के जाने पूत सगल परोई अपने सूत। सुमत ज्ञान ध्यान जिन दे जन दास नाम त्यावा है से।
तिहु गुण मैं जाको परमाए, जन्म मरै फिर आवै जाए, ऊंच नीच तिसके असधान, जैसा जन आवै तैसा नानक जान। नाना रूप नाना जाके रंग, नाना भेख करै एक रंग, नाना बेद कीनो विस्थार, प्रभ अविनाशी एकंकार। नाना चलित करे खिन माहे, पूर रहे ओ पूर्ण सब ठाए, नाना बेद कर बनत बनाई, अपनी कीमत आपे पाई। सब घट तिसके सब तिसके ठाओ, जप जप जीवै नानक हर नाओ। नाम के तारे सगले जंत, नाम के तारे खंड ब्रह्मंड, नाम के तारे सिमरत वेद पुराण, नाम के तारे सुनन ज्ञान ध्यान, नाम के तारे आगास पाताल, नाम के तारे सगल आकार, नाम के तारे पुरियां सब भवन, नाम कै संग उदरे सुन सरवन, कर कृपा जिसे आपने नाम लाए, नानक चौथे पद मैं सो जन गत पाए। रूप सत जाका सत अस्थान, पुरख सत केवल प्रधान, करतूत सत सत जाकी बाणी, सत पुरख सब महे समाणी, सत कर्म जाकी रचना सत, मूल सत सत उत पत, सत करणी निर्मल निर्मली, जिसे बुझाए तिस सहाय सब भली, सत नाम प्रभ का सुखदाई, विश्वास सत नानक गुरु ते पाई। सत बचन साधु उपदेश, सत तेजान जाके हृदय प्रवेश, सत निरत बुझे जे कोई, नाम जपत ताकि गत होए, आप सत किया सब सत, आपे जाने अपनी में तो गत। जिस की श्रेष्ठ सो करने हार, अवर न बूझ करते विचार, करते की मित ना जाने किया, नानक ज्योत सुभावै सो वर्तिया। बिसमन बिसम पय बिसमाद, जिन बूझिया तिस आया स्वाद, प्रभ के रंग राज जन रहे, गुर कै बचन पदार्थ लहे, ओए दाते दुख काटन हार, जाकै संग तरै संसार। जन का सेवक सो वडभागी, जन कै संग एक लिव लागी, गुण गोबिंद कीर्तन जन गावै, गुर प्रसाद नानक फल पावै श्लोक। आद सच जुगाद सच है पे सच, नानक होसी पे सच। अष्टपदी चरण सत सत परसनहार, पूजा सत सत सेवदार, दर्शन सत सत पेखनहार, नाम सत सत ध्यावनहार, आप सत सत सबतारी, आपे गुण आपे गुणकारी। शब्द सत सत प्रभ बक्ता, सुरत सत सत जस सुनता, बुजनहार कौ सत सब होए, नानक सत सत प्रभ सोए। सत स्वरूप हृदय जिन मानिया, करण करावण तिन मूल पछानिया, जाके हृदय विश्वास प्रभ आया, तत ज्ञान तिस मन प्रगटाया। भय ते निर्भव होए बसाना, जिस ते उपजिया तिस माहे समाना, बस्त माहे ले बस गडाई, ताको भिन ना कहना जाई, बूझे बूझन हार बबेक, नारायण मिले नानक एक। ठाकुर का सेवक आज्ञाकारी, ठाकुर का सेवक सदा पुजारी, ठाकुर के सेवक कै मन प्रतीत, ठाकुर के सेवक की निर्मल रीत, ठाकुर को सेवक जाने संग, प्रभ का सेवक नाम कै रंग। सेवक को प्रभ पालनहारा, सेवक की राखे निरंकारा, सो सेवक जिस दया प्रभ तारे, नानक सो सेवक सास सास समारे। आपुने जन का पर्दा ढाके, अपने सेवक की सर पर रखे, अपने दास को दे वडाई, अपने सेवक को नाम जपाई। अपने सेवक की आप पात राख है, ताकि गत मित कोई न लख है, प्रभ के सेवक कहो को न पहुँचे, प्रभ के सेवक ऊंच ते ऊंचे। जो प्रभ अपनी सेवा लाया, नानक सो सेवक दै दिस प्रगटाया, नेकी कीरी मैं कल राख है, भस्म करे लस्कर कोट लख है। जिसका सास न काढ़त आप, ताकौ राखत देकर हाथ, मानस जतन करत बहु भांत, तिसके करत बिरथे जात। मारै न राखै अवर न कोए, सर्ब जिया का राखा सोए, काहे सोज करहे रे प्राणी, जप नानक प्रभ आलख वेडाणी। बारंबार बार प्रभ जपिय पी अमृत, ए मान तन त्रपिय, नाम रतन जिन गुरमुख पाया, तिस किश अवर नाही दृष्ट आया। नाम तहन नामो रूप रंग, नामो सुख हर नाम का संग,
ਨਾਮ ਰਸ ਜੋ ਜਨ ਤ੍ਰਿਪਤਾਨੇ ਮਨ ਤਨ ਨਾਮੇ ਨਾਮ ਸਮਾਨੇ ਉਠਤ ਬੈਠਤ ਸੋਭਤ ਨਾਮ ਕਹੁ ਨਾਨਕ ਜਨ ਕੈ ਸਦ ਕਾਮ ਬੋਲਹੁ ਜਸ ਜਿਹ ਬਾ ਦਿਨ ਰਾਤ ਪ੍ਰਭ ਆਪਣੇ ਜਨ ਕੀ ਨੀ ਦਾਤ ਕਰਹਿ ਭਗਤ ਆਤਮ ਕੈ ਚਾਏ ਪ੍ਰਭ ਆਪਣੇ ਸਿਉ ਰਹਿ ਸਮਾਏ ਜੋ ਹੋਆ ਹੋਵਤ ਸੋ ਜਾਣੈ ਪ੍ਰਭ ਆਪਣੇ ਕਾ ਹੁਕਮ ਪਛਾਨੈ ਤਿਸ ਕੀ ਮਹਿਮਾ ਕੌਣ ਬਖਾਨਹੁ ਤਿਸ ਕਾ ਗੁਣ ਕਹਿ ਏਕ ਨ ਜਾਣਹੁ ਆਠ ਪਹਿਰ ਪ੍ਰਭ ਬਸੈ ਹਜੂਰੇ ਕਹੁ ਨਾਨਕ ਸੇਈ ਜਨ ਪੂਰੇ ਮਨ ਮੇਰੇ ਤਿਨ ਕੀ ਓਟਲੇ ਮਨ ਤਾਨੇ ਆਪਣਾ ਤਿਨ ਜਨ ਦੇ ਜਿਨ ਜਨ ਆਪਣਾ ਪ੍ਰਭੂ ਪਛਾਤਾ ਸੋ ਜਨ ਸਰਬ ਥੋਕ ਕਾ ਦਾਤਾ ਤਿਸ ਕੀ ਸਰਣ ਸਰਬ ਸੁਖ ਪਾਵੈ ਹੈ ਤਿਸ ਕੇ ਦਰਸ ਸਭ ਪਾਪ ਮਿਟਾਵੈ ਹੈ ਅਵਰ ਸਿਆਨ ਪਸਗਲੀ ਛਾਡ ਤਿਸ ਜਨ ਕੀ ਤੂੰ ਸੇਵਾ ਲਾਗ ਆਵਣ ਜਾਨ ਨ ਹੋਵੀ ਤੇਰਾ ਨਾਨਕ ਤਿਸ ਜਨ ਕੇ ਪੂਜਾ ਸਦ ਪੈਰਾ ਸਲੋਕ ਸਤਿਪੁਰਖ ਜਿਨ ਜਾਣਿਆ ਸਤਿਗੁਰੂ ਤਿਸ ਕਾ ਨਾਉ ਤਿਸ ਕੈ ਸੰਗ ਸਿੱਖ ਉਦਰੈ ਨਾਨਕ ਹਰ ਗੁਣ ਗਾਉ ਅਸ਼ਟਪਦੀ ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ ਸੇਵਕ ਕੋ ਗੁਰੂ ਸਦਾ ਦਿਆਲ ਸਿੱਖ ਕੀ ਗੁਰੂ ਦੁਰਮਤ ਮਲ ਹਿਰੈ ਗੁਰਬਚਨੀ ਹਰ ਨਾਮ ਉਚਰੈ ਸਤਿਗੁਰ ਸਿੱਖ ਕੇ ਬੰਧਨ ਕਟੈ ਗੁਰ ਕਾ ਸਿੱਖ ਬੇਕਾਰ ਤੇ ਹਟੈ ਸਤਿਗੁਰ ਸਿੱਖ ਕਹੁ ਨਾਮ ਧਨ ਦੇ ਗੁਰ ਕਾ ਸਿੱਖ ਵਡਭਾਗੀ ਹੇ ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ ਨਾਨਕ ਸਤਿਗੁਰ ਸਿੱਖ ਕਹੁ ਜੀ ਨਾਲ ਸਮਾਰੈ ਗੁਰ ਕੇ ਗ੍ਰਹਿ ਸੇਵਕ ਜੋ ਰਹੈ ਗੁਰ ਕੀ ਆਗਿਆ ਮਨ ਮੈਂ ਸਹੈ ਆਪਸ ਕਉ ਕਰ ਕਛ ਨ ਜਨਾਵੈ ਹਰ ਹਰ ਨਾਮ ਹਿਰਦੈ ਸਦ ਧਿਆਵੈ ਮਨ ਬੇਚੈ ਸਤਿਗੁਰ ਕੇ ਪਾਸ ਤੇ ਸੇਵਕ ਕੇ ਕਾਰਜ ਰਾਸ ਸੇਵਾ ਕਰਤ ਹੋਏ ਨਹਿ ਕਾਮੇ ਤਿਸ ਕਉ ਹੋਤ ਪ੍ਰਾਪਤ ਸਵਾਮੀ ਆਪਣੀ ਕਿਰਪਾ ਜਿਸ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੇ ਬੀਸ ਬਿਸਵੇ ਗੁਰ ਕਾ ਮਨ ਮਾਨੈ ਸੋ ਸੇਵਕ ਪਰਮੇਸ਼ੁਰ ਕੀ ਗਤ ਜਾਣੈ ਸੋ ਸਤਿਗੁਰ ਜਿਸ ਹਿਰਦੈ ਹਰ ਨਾਉ ਅਨਕ ਬਾਰ ਗੁਰ ਕੋ ਬਲ ਜਾਉ ਸਰਬ ਨਿਧਾਨ ਜੀ ਕਾ ਦਾਤਾ ਆਠ ਪਹਿਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮ ਮੈਂ ਜਨ ਜਨ ਮੈਂ ਪਾਰ ਬ੍ਰਹਮ ਇਹ ਕਹੇ ਆਪ ਨਹੀਂ ਕਛੁ ਭਰਮ ਸਹਿ ਸਿਆਣਪ ਲੈ ਨ ਜਾਈਏ ਨਾਨਕ ਐਸਾ ਗੁਰਬਡ ਭਾਗੀ ਪਾਈਐ ਸਫਲ ਦਰਸ਼ਨ ਪੇਕਤ ਪੁਨੀਤ ਪਰਸਤ ਚਰਨ ਗਤ ਨਿਰਮਲ ਰੀਤ ਭੇਟਤ ਸੰਗ ਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗਾਹ ਗਵੇ ਸੁਨ ਕਰ ਬਚਨ ਕਰਨ ਆਗਾਨੇ ਮਨ ਸੰਤੋਖ ਆਤਮ ਪਤਿਆਨੇ ਪੂਰਾ ਗੁਰ ਅਖਿਆਓ ਜਾ ਕਾ ਮੰਤਰ ਅੰਮ੍ਰਿਤ ਦ੍ਰਿਸ਼ਟ ਪੇਖੈ ਹੋ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵੈ ਤਿਸ ਲਏ ਮਿਲਾਏ ਜਿਹ ਬਾ ਏਕ ਉਸਤਤ ਅਨੇਕ ਸਤਿਪੁਰਖ ਪੂਰਨ ਬਿਬੇਕ ਕਾਹੂ ਬੋਲ ਨਾ ਪਹੁੰਚਤ ਪ੍ਰਾਣੀ ਅਗਮ ਅਗੋਚਰ ਪ੍ਰਭ ਨਿਰਬਾਨੀ ਨਿਰਾਹਾਰ ਨਿਰਵੈਰ ਸੁਖਦਾਈ ਤਾਂ ਕੀ ਕੀਮਤ ਕਿਨੇ ਨਾ ਪਾਈ ਅਨਕ ਭਗਤ ਬੰਧਨ ਨਿਤ ਕਰੈ ਚਰਨ ਕਮਲ ਹਿਰਦੈ ਸਿਮਰਹਿ ਸਦ ਬਲਹਾਰੀ ਸਤਿਗੁਰ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ ਇਹੋ ਹਰ ਰਾਸ ਪਾਵੈ ਜਨ ਕੋਏ ਅੰਮ੍ਰਿਤ ਪੀਵੈ ਅਮਰ ਸੋ ਹੋਏ ਉਸ ਪੁਰਖ ਕਾ ਨਾਹੀ ਕਦੇ ਬਿਨਾਸ ਜਾ ਕੇ ਮਨ ਪ੍ਰਗਟੇ ਗੁਣਦਾਸ ਆਠ ਪਹਿਰ ਹਰ ਕਾ ਨਾਮ ਲੇ ਸੱਚ ਉਪਦੇਸ਼ ਸੇਵਕ ਕਉ ਦੇ ਮੋਹ ਮਾਇਆ ਕੈ ਸੰਗ ਨ ਲੇਪ ਮਨ ਮਹਿ ਰਾਖੈ ਹਰ ਹਰ ਏਕ ਅੰਧਕਾਰ ਦੀਪਕ ਪ੍ਰਗਾਸੇ ਨਾਨਕ ਭਰਮ ਮੋਹ ਦੁਖ ਤਹਿ ਤੇ ਨਾਸੇ ਤਪਤ ਮਾਹੇ ਠਾਂਡ ਵਰਤਾਈ ਆਨੰਦ ਪਾਇਆ ਦੁਖ ਨਾਠੇ ਪਾਈ ਜਨਮ ਮਰਨ ਕੇ ਮਿਟੇ ਅੰਦੇਸੇ ਸਾਧੂ ਕੇ ਪੂਰਨ ਉਪਦੇਸੇ ਭਉ ਚੂਕਾ ਨਿਰਭਉ ਹੋਏ ਬਸੇ ਸਗਲ ਬਿਆਦ ਮਨ ਤੇ ਖੈ ਨਸੇ ਜਿਸ ਕਾ ਸਾ ਤਿਨ ਕਿਰਪਾ ਤਹਾਰੀ ਸਾਧ ਸੰਗ ਜਪ ਨਾਮ ਮੁਰਾਰੀ ਥਿਤ ਪਾਈ ਚੁਕੇ ਭ੍ਰਮ ਗਵਨ ਸੁਨ ਨਾਨਕ ਹਰ ਹਰ ਜਸ ਸਰਵਨ ਨਿਰਗੁਣ ਆਪ ਸਰਗੁਣ ਪੀ ਓਹੀ ਕਲਾ ਧਾਰ ਜਿਨੇ ਮੋਹ ਸਗਲੀ ਮੋਹੀ ਆਪਣੇ ਚਿਰਿਤ ਪ੍ਰਭ ਆਪ ਬਨਾਏ ਆਪਣੀ ਕੀਮਤ ਆਪੇ ਪਾਏ ਹਰ ਬਿਨ ਦੂਜਾ ਨਾਹੀ ਕੋਏ ਸਰਬ ਨਿਰੰਤਰ ਏਕੋ ਸੋਏ ਓਤ ਪੋਤ ਰਵਿਆ ਰੂਪ ਰੰਗ ਭੈ ਪ੍ਰਗਾਸ ਸਾਧ ਕਹਿ ਸੰਗ ਰਚ ਰਚਨਾ ਆਪਣੀ ਕਲ ਤਾਰੀ ਅਨਿਕ ਬਾਰ ਨਾਨਕ ਬਲਹਾਰੀ ਸਲੋਕ ਸਾਥ ਨ ਚਾਲੈ ਬਿਨ ਭਜਨ ਵਿਖਿਆ ਸਗਲੀ ਸ਼ਾਰ ਹਰ ਹਰ ਨਾਮ ਕਮਾਵਨਾ ਨਾਨਕ ਇਹੋ ਤਹਨ ਸਾਰ ਅਸ਼ਟਪਦੀ
संत जना मिल करहु विचार, एक सिमर नाम आधार, अवर उपाव सब मीत बिसारो, चरण कमल हृद में उतार हो। करण कारण सो प्रभ समरथ, दृढ़ कर गहो नाम हर वथ, एहो धन संचो होवो भगवंत, संत जना का निर्मल मंत। एक आस राखो मन माहे, ना सर्ब रोग नानक मिट जाहे, जिस धन को चार कोंट उठत हवै, सो धन हर सेवा ते पावै, जिस सुख को नित बाछ मीत, सो सुख साधु संग परीत, जिस सुबा को करह भली करनी, सा सुबा भज हर की सरनी, अनक उपावे रोग न जाए, रोग मिटै हर आवख दलाए, सर्ब निधान मह हर नाम निधान, जप नानक दरगह परवान, मन प्रबोध हो हर कै नाई, दह दिस धाव त्याव ठाए, ताको बिघन न लागै कोई, जाकै हृदय बसै हर सोए, कल ताती ठंडा हर नाउ, सिमर सिमर सदा सुख पाओ, पाओ बिनसै पूरन होए आस, भगत पाए आत्म प्रगास, तीर्थ घर जाए बसै अबिनासी, कह नानक काटी जम फासी, तत विचार कहे जन साचा, जन्म मरै सो काचो काचा, आवागवन मिटै प्रभ सेव, आप त्याग सरन गुरुदेव, इउं रतन जन्म का होए उधार, हर हर सिमर प्राण आधार, अनेक उपाव न छूटन हारे, सिमरत शास्त्र वेद विचारे, हर की भगत करहु मन लाए, मन बंशत नानक फल पाए, संग न चालस तेरे तहना, तू क्या लपटावा है मूर्ख मना, सुत मीत कुटुंब अर बनता, इनते कहो तुम कवन सनाथा, राज रंग माया बिस्थार, इनते कहो कवन छुटकार, अस हस्ती रथ असवारी, झूठा डंप झूठ पासारी, जिन दिए तिस बुझै ना बेगाना, नाम बिसार नानक पशुताना, गुर की मत तू लेह याने, भगत बिना बहु डूबे स्याने, हर की भगत करो मन मीत, निर्मल होए तुम्हारो चीत, चरण कमल राखो मन माहे, जन्म जन्म के किल बिख जाहे, आप जप हो अवरा नाम जपा वहो, सुनत कहत रहत गत पा वहो, सार पूत सत हर को नाओ, सह सुबाए नानक गुण गाओ, गुण गावत तेरी उतरस मैल, बिन सजाए हो मैं बिख फैल, होहे अचिंत बसै सुख नाल, सास ग्रास हर नाम संभाल, शाड सियान पसगली मना, साध संग पावह साच तना, हर पूंजे संच करहो बेहार, इहां सुख दरगह जयकार, सर्ब निरंतर एको देख, कहो नानक जाके मस्तक लेख, एको जप एको सलाहे, एक सिमर एको मन आहे, एक सके गुण गाओ अनंत, मान तन जाप एक भगवंत, एको एक एक हर आप, पूरन पूर रहो प्रभ व्याप, अनेक बिस्थार एक ते पहे, एक आराध प्राशत गए, मन तन अंतर एक प्रभराता, गुरु प्रसाद नानक एक जाता सलोक, फिरत फिरत प्रभ आया परया तौ शरणाए, नानक की प्रभ बेनती अपनी भक्ति लाए, अष्टपदी जाचक जान जाचै प्रभ दान, कर कृपा देवो हर नाम, साध जना की मांगो तूर, पार ब्रह्म मेरे सरदा पूर, सदा सदा प्रभ के गुण गावो, सास सास प्रभ तुम्हें त्यावहो, चरण कमल सिंह लागै प्रीत, भगत करो प्रभ की नितनीत, एक ओट एको आधार, नानक मांगै नाम प्रभ सार, प्रभ की दृष्ट महासुख होए, हर रस पावै बिरला कोए, जिन चाखिया से जन त्रिपताने, पूर्ण पुरख नहीं डोलाने, सुपर परे प्रेम रस रंग, उपजै चाओ साध कै संग, परे शरण आन सब त्याग, अंतर प्रगास आन देन लिवलाग, बड भागी जपया प्रभ सोए, नानक नाम रते सुख होए, सेवक की मनसा पूरी पई, सात गुर ते निर्मल मत लई, जान कौ प्रभ होयो दयाल, सेवक कीनो सदा निहाल, बंधन काट मुक्त जन पया, जन्म मरण दुख भ्रम गया, ऐश पुनी श्रद्धा सब पूरी, रव रहया साध संग हजूरी, जिसका साथन लिया मिलाए, नानक भगती नाम समाए,
ਸੋ ਕਿਉਂ ਬਿਸਰੈ ਜੇ ਘਾਲ ਨਾ ਪਾਨੈ ਸੋ ਕਿਉਂ ਬਿਸਰੈ ਜੇ ਕੀਆ ਜਾਣੈ ਸੋ ਕਿਉਂ ਬਿਸਰੈ ਜਿਨੇ ਸਭ ਕਿਛੁ ਦੀਆ ਸੋ ਕਿਉਂ ਬਿਸਰੈ ਜੇ ਜੀਵਨ ਜੀਆ ਸੋ ਕਿਉਂ ਬਿਸਰੈ ਜੇ ਅਗਨ ਮੈਂ ਰਾਖੈ ਗੁਰਪ੍ਰਸਾਦ ਕੋ ਬਿਰਲਾ ਲਾਖੈ ਸੋ ਕਿਉਂ ਬਿਸਰੈ ਜੇ ਬਿਖ ਤੇ ਕਾਢੈ ਜਨਮ ਜਨਮ ਕਾ ਟੂਟਾ ਗੰਢੈ ਗੁਰਪੁਰੈ ਤਤ ਇਹ ਬੁਝਾਇਆ ਪ੍ਰਭ ਆਪਣਾ ਨਾਨਕ ਜਨ ਤਿਹਾਇਆ ਸਾਜਨ ਸੰਤ ਕਰੋ ਏ ਕਾਮ ਆਨ ਤਿਆਗ ਜਪਹੋ ਹਰ ਨਾਮ ਸਿਮਰ ਸਿਮਰ ਸਿਮਰ ਸੁਖ ਪਾਵਹੋ ਆਪ ਜਪਹੋ ਅਵਰਾ ਨਾਮ ਜਪਾਵਹੋ ਭਗਤ ਪਹਾਏ ਤਰੀਏ ਸੰਸਾਰ ਬਿਨ ਭਗਤੀ ਤਨ ਹੋਸੀ ਸ਼ਾਰ ਸਰਬ ਕਲਿਆਣ ਸੂਖ ਨਿਧ ਨਾਮ ਬੁੱਢਤ ਜਾਤ ਪਾਏ ਵਿਸਰਾਮ ਸਗਲ ਦੁੱਖ ਕਾ ਹੋਵਤ ਨਾਸ ਨਾਨਕ ਨਾਮ ਜਪ ਹੋ ਗੁਣਤਾਸ ਉਪਜੀ ਪ੍ਰੀਤ ਪ੍ਰੇਮ ਰਸ ਚਾਉ ਮਨ ਤਨ ਅੰਤਰ ਇਹੀ ਸੁਹਾਉ ਨੇਤਰ ਹੋ ਪੇਖ ਦਰਸ ਸੁਖ ਹੋਏ ਮਨ ਬਿਗਸੈ ਸਾਧ ਚਰਨ ਧੋਏ ਭਗਤ ਜਨਾ ਕੇ ਮਨ ਤਨ ਰੰਗ ਬਿਰਲਾ ਕੋ ਪਾਵੈ ਸੰਗ ਏਕ ਬਸਤ ਦੀ ਜੈ ਕਰਮਾਇਆ ਗੁਰਪ੍ਰਸਾਦ ਨਾਮ ਜਪ ਲਾਇਆ ਤਾਂ ਕਿ ਉਪਮਾ ਕਹੀ ਨ ਜਾਏ ਨਾਨਕ ਰਹਿਆ ਸਰਬ ਸਮਾਏ ਪ੍ਰਭ ਬਖਸੰਦ ਦੀਨ ਦਿਆਲ ਭਗਤ ਵਸ਼ਲ ਸਦਾ ਕਿਰਪਾਲ ਅਨਾਥ ਨਾਥ ਗੋਬਿੰਦ ਗੋਪਾਲ ਸਰਬ ਘਟਾ ਕਰਤ ਪ੍ਰਤਪਾਲ ਆਦਿ ਪੁਰਖ ਕਾਰਨ ਕਰਤਾਰ ਭਗਤ ਜਨਾ ਕੇ ਪ੍ਰਾਣ ਆਧਾਰ ਜੋ ਜੋ ਜਪੈ ਸੋ ਹੋਏ ਪੁਨੀਤ ਭਗਤ ਭਾਏ ਲਾਵੈ ਮਨ ਹੀਤ ਹਮ ਨਿਰਗੁਨਿਆਰ ਨੀਚ ਅਜਾਨ ਨਾਨਕ ਤੁਮਰੀ ਸਰਣ ਪੁਰਖ ਭਗਵਾਨ ਸਰਬ ਬੈਕੁੰਠ ਮੁਕਤ ਮੁਖ ਪਾਏ ਏਕ ਨਿਮਕ ਹਰ ਕੇ ਗੁਣ ਗਾਏ ਅਨਕ ਰਾਜ ਭੋਗ ਵਡਿਆਈ ਹਰ ਕੇ ਨਾਮ ਕੀ ਕਥਾ ਮਨ ਭਾਈ ਬਹੁ ਭੋਜਨ ਕਾ ਪ੍ਰਸੰਗੀਤ ਰਸਨਾ ਜਪਤੀ ਹਰ ਹਰ ਨੀਤ ਭਲੀ ਸੋ ਕਰਮੀ ਸੋਭਾ ਧਨਵੰਤ ਹਿਰਦੈ ਬਸੇ ਪੂਰਨ ਗੁਰਮੰਤ ਸਾਧ ਸੰਗ ਪ੍ਰਭ ਦੇਹੁ ਨਿਵਾਸ ਸਰਬ ਸੁਖ ਨਾਨਕ ਪ੍ਰਗਾਸ ਸਲੋਕ ਸਾਰ ਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾਪ ਅਸ਼ਟਪਦੀ ਜਬ ਆਕਾਰ ਇਹੋ ਕਾਸ਼ਨਾ ਦ੍ਰਿਸ਼ਟੇਤਾ ਪਾਪ ਪੁਨ ਤਬ ਕਹਿਤੇ ਹੋਤਾ ਜਬ ਤਾਰੀ ਆਪਨ ਸੁਨ ਸਮਾਦ ਤਬ ਬੈਰ ਵਿਰੋਧ ਕਿਸ ਸੰਗ ਕੁਮਾਤ ਜਬ ਇਸ ਕਾ ਬਰਨ ਚਿਹਨ ਨਾ ਜਾਪਤ ਤਬ ਹਰਖ ਸੂਖ ਕਹੋ ਕਿਸੇ ਵਿਆਪਤ ਜਬ ਆਪਨ ਆਪ ਪਾਰ ਬ੍ਰਹਮ ਤਬ ਮੋਕਹਾਂ ਕਿਸ ਹੋਵਤ ਭਰਮ ਆਪਨ ਖੇਲ ਆਪ ਵਰਤੀਜਾ ਨਾਨਕ ਕਰਨੇ ਹਾਰ ਨ ਦੂਜਾ ਜਬ ਹੋਵਤ ਪ੍ਰਭ ਕੇਵਲ ਧਨੀ ਤਬ ਬੰਦ ਮੁਕਤ ਕਹੋ ਕਿਸ ਕਹੋ ਗਨੀ ਜਬ ਏਕ ਹਰ ਅਗਮ ਅਪਾਰ ਤਬ ਨਰਕ ਸੁਰਗ ਕਹੋ ਕੌਣ ਅਵਤਾਰ ਜਬ ਨਿਰਗੁਣ ਪ੍ਰਭ ਸਹਿਜ ਸੁਭਾਏ ਤਬ ਸੇਵ ਸਾਕਤ ਕਹੋ ਕਿ ਤਠਾਏ ਜਬ ਆਪੇ ਆਪ ਆਪਣੀ ਜੋਤ ਧਰੈ ਤਬ ਕਵਨ ਨਿਡਰ ਕਵਨ ਕਤ ਡਰੈ ਆਪਨ ਚਲੇ ਤੋ ਆਪ ਕਰਨੇ ਹਾਰ ਨਾਨਕ ਠਾਕੁਰ ਅਗਮ ਅਪਾਰ ਅਬਿਨਾਸੀ ਸੁਖ ਆਪਣ ਆਸਨ ਤਹ ਜਨਮ ਮਰਨ ਕਹੋ ਕਹਾ ਬਿਨਾਸਨ ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜਮ ਕੀ ਤਰਾਸ ਕਹੋ ਕਿਸ ਹੋਏ ਜਬ ਅਵਗਤ ਅਗੋਚਰ ਪ੍ਰਭ ਏਕਾ ਤਬ ਚਿਤ੍ਰ ਗੁਪਤ ਕਿਸ ਪੂਛਤ ਲੇਖਾ ਜਬ ਨਾਥ ਨਿਰੰਜਨ ਅਗੋਚਰ ਅਗਾਦੇ ਤਬ ਕੌਣ ਛੁਟੇ ਕੌਣ ਬੰਧਨ ਬਾਧੇ ਆਪਨ ਆਪ ਆਪ ਹੀ ਅਚਰਜਾ ਨਾਨਕ ਆਪਨ ਰੂਪ ਆਪ ਹੀ ਉਪਰਜਾ ਜਹ ਨਿਰਮਲ ਪੁਰਖ ਪੁਰਖ ਪਤ ਹੋਤਾ ਤਹ ਬਿਨ ਮੈਨ ਕਹੋ ਕਿਆ ਧੋਤਾ ਜਹ ਨਿਰੰਜਨ ਨਿਰੰਕਾਰ ਨਿਰਬਾਨ ਤਹ ਕੌਣ ਕੌ ਮਾਨ ਕੌਣ ਅਭਿਮਾਨ ਜਹ ਸਰੂਪ ਕੇਵਲ ਜਗਦੀਸ਼ ਤਹ ਸ਼ਲ ਸ਼ਿਦਰ ਲਗਤ ਕਹੁ ਕੀਸ ਜਹ ਜੋਤ ਸਰੂਪੀ ਜੋਤ ਸੰਗ ਸਮਾਵੈ ਤਹ ਕਿਸ ਹੈ ਭੂਖ ਕਵਨ ਤ੍ਰਿਪਤਾਵੈ ਕਰਨ ਕਰਾਵਨ ਕਰਨੇ ਹਾਰ ਨਾਨਕ ਕਰਤੇ ਕਾ ਨਾਹੀ ਸੁਮਾਰ ਜਬ ਆਪਣੀ ਸੋਭਾ ਆਪਣ ਸੰਗ ਬਨਾਈ ਤਬ ਕਵਨ ਮਾਏ ਬਾਪ ਮਿੱਤਰ ਸੋਤ ਭਾਈ ਜਹ ਸਰਬ ਕਲਾ ਆਪੇ ਪ੍ਰਬੀਨ ਤਹ ਬੇਦ ਕਤੇਵ ਕਹਾ ਕੋ ਚੀਨ ਜਬ ਆਪਣ ਆਪ ਆਪ ਉਰਤ ਹਰੈ ਤਉ ਸਗਨ ਆਪ ਸਗਨ ਕਹਾ ਬਿਚਾਰੈ ਜਹ ਆਪਨ ਊਚ ਆਪਨ ਆਪ ਨੇਰਾ ਤੈ ਕੌਣ ਠਾਕੁਰ ਕੌਣ ਕਹੀਐ ਚੇਰਾ ਬਿਸ ਮਨ ਬਿਸਮ ਰਹੇ ਬਿਸਮਾਦ ਨਾਨਕ ਆਪਣੀ ਗਤ ਜਾਨੋ ਆਪ ਜਹ ਅਸ਼ਲ ਅਸ਼ੇਦ ਅਭੇਦ ਸਮਾਇਆ ਊਹਾਂ ਕਿਸੇ ਵਿਆਪਤ ਮਾਇਆ
ਆਪਸ ਕੋ ਆਪੇ ਆਦੇਸ ਤੇਹੋ ਗੁਣ ਕਾ ਨਾਹੀ ਪ੍ਰਵੇਸ ਜਹ ਏਕ ਹੈ ਏਕ ਏਕ ਭਗਵੰਤਾ ਤਹਿ ਕੌਣ ਆਚਿੰਤ ਕਿਸ ਲਾਗੈ ਚਿੰਤਾ ਜਹ ਆਪਨ ਆਪ ਆਪ ਪਤੀਆਰਾ ਤੈ ਕੌਣ ਕਥੈ ਕੌਣ ਸੁਨਨੇ ਹਾਰ ਬਹੁ ਬੇਅੰਤ ਊਚ ਤੇ ਊਚਾ ਨਾਨਕ ਆਪਸ ਕੋ ਆਪੇ ਪਹੁਚਾ ਜਹ ਆਪ ਰਚਿਓ ਪ੍ਰਪੰਚ ਆਕਾਰ ਤੇਹੋ ਗੁਣ ਮੈਂ ਕੀਨੋ ਬਿਸਥਾਰ ਪਾਪ ਪੁਨ ਤੈ ਪਈ ਕਹਾਵਤ ਕੋਊ ਨਰਕ ਕੋਊ ਸੁਰਗ ਬੰਛਾਵਤ ਆਲ ਜਾਲ ਮਾਇਆ ਜੰਜਾਲ ਹਉਮੈ ਮੋਹ ਭਰਮ ਪੈ ਪਾਰ ਦੁਖ ਸੁਖ ਮਾਨ ਅਪਮਾਨ ਅਨੇਕ ਪ੍ਰਕਾਰ ਕੀ ਉਹ ਬਖਿਆਨ ਆਪਨ ਖੇਲ ਆਪ ਕਰ ਦੇਖੈ ਖੇਲ ਸੰਕੋਚੈ ਤਉ ਨਾਨਕ ਏਕੈ ਜਹ ਅਵਗਤ ਭਗਤ ਤਹ ਆਪ ਜਹ ਪਸਰੈ ਪਾਸਾਰ ਸੰਤ ਪ੍ਰਤਾਪ ਦੋਹੂ ਪਾਕ ਕਾ ਆਪੇ ਧਨੀ ਉਨਕੀ ਸੋਭਾ ਉਨਹੂ ਬਨੀ ਆਪੇ ਕੌਤੁਕ ਕਰੈ ਆਨੰਦ ਚੋਜ ਆਪੇ ਰਸ ਭੋਗ ਨਿਰਯੋਗ ਜਿਸ ਭਾਵੈ ਤਿਸ ਆਪਨ ਨਾ ਇਲਾਵੈ ਜਿਸ ਭਾਵੈ ਤਿਸ ਖੇਲ ਖਿਲਾਵੈ ਬੇਸ਼ੁਮਾਰ ਅਥਾ ਅਗੰਤ ਅਤੁਲੈ ਜਿਉ ਬੁਲਾਵਹੁ ਤਉ ਨਾਨਕ ਦਾਸ ਬੋਲੈ ਸਲੋਕ ਜੀ ਜੰਤ ਕੇ ਠਾਕੁਰਾ ਆਪੇ ਵਰਤਣ ਹਾਰ ਨਾਨਕ ਏਕੋ ਪਸਰਿਆ ਦੂਜਾ ਕਹੇ ਦ੍ਰਿਸ਼ਟਾਰ ਅਸ਼ਟਪਦੀ ਆਪ ਕਥੈ ਆਪ ਸੁਨਨੇ ਹਾਰ ਆਪੇ ਏਕ ਆਪ ਬਿਸਥਾਰ ਜਾਤ ਸੁਭਾਵੇ ਤਾਂ ਸ੍ਰੇਸ਼ਟ ਉਪਾਏ ਆਪਣੇ ਬਾਣੇ ਲਏ ਸੁਮਾਏ ਤੁਮ ਤੇ ਭਿੰਨ ਨਹੀਂ ਕਿਛ ਹੋਏ ਆਪਨ ਸੂਤ ਸਭ ਜਗਤ ਪਰੋਏ ਜਾ ਕਉ ਪ੍ਰਭ ਜੀਓ ਆਪ ਬੁਝਾਏ ਸਚ ਨਾਮ ਸੋਈ ਜਨ ਪਾਏ ਸੋ ਸਮਦਰਸੀ ਤਤ ਕਾ ਬੇਤਾ ਨਾਨਕ ਸਗਲ ਸ੍ਰੇਸ਼ਟ ਕਾ ਜੇਤਾ ਜੀ ਜੰਤਰ ਸਭ ਤਾਕੈ ਹਾਥ ਦੀਨ ਦਇਆਲ ਅਨਾਥ ਕੋ ਨਾਥ ਜਿਸ ਰਾਖੈ ਤਿਸ ਕੋਈ ਨ ਮਾਰੈ ਸੋ ਮੂਆ ਜਿਸ ਮਨਹੋਂ ਬੇਸਾਰੈ ਤਿਸ ਤਾਜ ਅਵਰ ਕਹਾਂ ਕੋ ਜਾਏ ਸਭ ਸਿਰ ਏਕ ਨਿਰੰਜਨ ਰਾਏ ਜੀ ਕੀ ਜੁਗਤ ਜਾਕੇ ਸਭਾਥ ਅੰਤਰ ਬਾਹਰ ਜਨ ਹੋ ਸਾਥ ਗੁਣ ਨਿਧਾਨ ਬੇਅੰਤ ਅਪਾਰ ਨਾਨਕ ਦਾਸ ਸਦਾ ਬਲਿਹਾਰ ਪੂਰਨ ਪੂਰ ਰਹੇ ਦਇਆਲ ਸਭ ਉਪਰ ਹੋਵਤ ਕਿਰਪਾਲ ਆਪਣੇ ਕਰਤਬ ਜਾਣੈ ਆਪ ਅੰਤਰ ਜਮੀ ਰਹਿਓ ਵਿਆਪ ਪ੍ਰਤਪਾਲੈ ਜੀਅਨ ਬਹੁ ਭਾਂਤ ਜੋ ਜੋ ਰਚਿਓ ਸੋ ਤਿਸ ਸਹਿ ਧਿਆਤ ਜਿਸ ਭਾਵੈ ਤਿਸ ਲੈ ਮਿਲਾਏ ਭਗਤ ਕਰਹਿ ਹਰ ਕੇ ਗੁਣ ਗਾਏ ਮਨ ਅੰਤਰ ਵਿਸ਼ਵਾਸ ਕਰ ਮਾਨਿਆ ਕਰਨ ਹਾਰ ਨਾਨਕ ਇਕ ਜਾਣਿਆ ਜਨ ਲਾਗਾ ਹਰ ਇਕ ਨਾਏ ਤਿਸ ਕੀ ਆਸ ਨ ਬਿਰਤੀ ਜਾਏ ਸੇਵਕ ਕੋ ਸੇਵਾ ਬਨ ਆਈ ਹੁਕਮ ਬੂਝ ਪਰਮ ਪਦ ਪਾਈ ਇਸ ਤੇ ਉਪਰ ਨਹੀਂ ਵਿਚਾਰ ਜਾ ਕੇ ਮਨ ਬਸਿਆ ਨਿਰੰਕਾਰ ਬੰਧਨ ਤੋਰ ਪਏ ਨਿਰਵੈਰ ਅਨ ਦਿਨ ਪੂਜਿਆ ਹੈ ਗੁਰ ਕੇ ਪੈਰ ਇਹ ਲੋਕ ਸੁਖੀਏ ਪ੍ਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਸਾਧ ਸੰਗ ਮਿਲ ਕਰੋ ਆਨੰਦ ਗੁਣ ਗਾਵੋ ਪਰਮਾਨੰਦ ਰਾਮ ਨਾਮ ਤਤ ਕਰੋ ਵਿਚਾਰ ਦੁਰਲਭ ਦੇਹ ਕਾ ਕਰੋ ਉਧਾਰ ਅੰਮ੍ਰਿਤ ਬਚਨ ਹਰ ਕੇ ਗੁਣ ਗਾਓ ਪ੍ਰਾਣ ਤਰਨ ਕਾ ਇਹ ਸੁਆਉ ਆਠ ਪਹਿਰ ਪ੍ਰਭ ਪੇਖੋ ਹਨੇਰਾ ਮਿਟੈ ਅਗਿਆਨ ਬਿਨਸੈ ਅੰਧੇਰਾ ਸੁਨ ਉਪਦੇਸ ਹਿਰਦੈ ਬਸਾਵਹੋ ਮਨ ਇੱਛੇ ਨਾਨਕ ਫਲ ਪਾਵਹੋ ਹਲਤ ਪਲਤ ਦੋਏ ਲਿਹੋ ਸਵਾਰ ਰਾਮ ਨਾਮ ਅੰਤਰ ਉਰ ਤਹਾਰ ਪੂਰੇ ਗੁਰ ਕੀ ਪੂਰੀ ਦੀਖਿਆ ਜਿਸ ਮਨ ਬਸੈ ਤਿਸ ਸਾਚ ਪ੍ਰੀਖਿਆ ਮਨ ਤਨ ਨਾਮ ਜਪ ਹੋ ਲਿਵ ਲਾਏ ਦੁਖ ਦਰਦ ਮਨ ਤੇ ਪਹੁ ਜਾਏ ਸਚ ਵਪਾਰ ਕਰੋ ਵਪਾਰੀ ਦਰਗਾਹ ਨਿਭੈ ਖੇਪ ਤੁਮਾਰੀ ਏਕਾ ਟੇਕ ਰੱਖੋ ਮਨ ਮਾਹੇ ਨਾਨਕ ਬਹੁਰ ਨ ਆਵਹਿ ਜਾਹੇ ਤਿਸ ਤੇ ਦੂਰ ਕਹਾ ਕੋ ਜਾਏ ਉਬਰੈ ਰਾਖਨ ਹਾਰ ਤਿਆਏ ਨਿਰਭਉ ਜਪੈ ਸਗਲ ਭਉ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ ਜਿਸ ਪ੍ਰਭ ਰਾਖੈ ਤਿਸ ਨਾਹੀ ਦੁਖ ਨਾਮ ਜਪਤ ਮਨ ਹੋਵਤ ਸੁਖ ਚਿੰਤਾ ਜਾਏ ਮਿਟੈ ਅਹੰਕਾਰ ਤਿਸ ਜਨ ਕਉ ਕੋਈ ਨਾ ਪਹੁੰਚਣ ਹਾਰ ਸਿਰ ਉਪਰ ਠਾਡਾ ਗੁਰਸੂਰਾ ਨਾਨਕ ਤਾ ਕੇ ਕਾਰਜ ਪੂਰਾ ਮਤ ਪੂਰੀ ਅੰਮ੍ਰਿਤ ਜਾ ਕੇ ਦ੍ਰਿਸ਼ਟ ਦਰਸ਼ਨ ਪੇਖਤ ਉਧਰਤ ਸ੍ਰੇਸ਼ਟ ਚਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਹਰ ਰੂਪ ਧਨ ਸੇਵਾ ਸੇਵਕ ਪ੍ਰਵਾਨ ਅੰਤਰ ਜਾਮੀ ਪੁਰਖ ਪ੍ਰਧਾਨ ਜਿਸ ਮਨ ਬਸੈ ਸੋਹਤ ਨਿਹਾਲ ਤਾ ਕਹਿ ਨਿਕਟ ਨ ਆਵਤ ਕਾਲ ਅਮਰ ਭੈ ਅਮਰਾ ਪਦ ਪਾਇਆ ਸਾਧ ਸੰਗ ਨਾਨਕ ਹਰ ਤਿਹਾਇਆ ਸਲੋਕ ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਬਿਨਾਸ ਹਰ ਕਿਰਪਾ ਤੇ ਸੰਤ ਪੇਟਿਆ ਨਾਨਕ ਮਨ ਪ੍ਰਗਾਸ ਅਸ਼ਟਪਦੀ
ਸੰਤ ਸੰਗ ਅੰਤਰ ਪ੍ਰਭ ਡੀਠਾ ਨਾਮ ਪ੍ਰਭੂ ਕਾ ਲਾਗਾ ਮੀਠਾ ਸਗਲ ਸਮਗਰੀ ਏਕ ਸਕਟ ਮਾਹੇ ਅਨਕ ਰੰਗ ਨਾਨਾ ਦ੍ਰਿਸ਼ਟਾ ਹੈ। ਨਵਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਬਿਸਰਾਮ ਸੁਨ ਸਮਾਦ ਅਨਹਤ ਤਹਿਨਾਦ ਕਹਿਣ ਨ ਜਾਈ ਅਚਰਜ ਬਿਸਮਾਦ ਤਿਨ ਦੇਖਿਆ ਜਿਸੇ ਆਪ ਦਿਖਾਏ ਨਾਨਕ ਤਿਸ ਜਨ ਸੋ ਜੀ ਪਾਏ ਸੋ ਅੰਤਰ ਸੋ ਬਾਹਰ ਅਨੰਤ ਘਟ ਘਟ ਬਿਆਪ ਰਹਿਆ ਭਗਵੰਤ ਧਰਨ ਮਾਹੇ ਆਕਾਸ਼ ਪਾਇਆਲ ਸਰਬ ਲੋਕ ਪੂਰਨ ਪ੍ਰਤਪਾਲ ਬਾਨ ਤੀਨ ਪਰਬਤ ਹੈ ਪਾਰ ਬ੍ਰਹਮ ਜੈਸੀ ਅਗੈ ਤੈਸਾ ਕਰਮ ਪੌਣ ਪਣੀ ਬੈ ਸੰਤਰ ਮਾਹੇ ਚਾਰ ਕੁੰਟ ਦਹਿ ਦਿਸੇ ਸਮਾਹੇ ਤਿਸ ਤੇ ਭਿੰਨ ਨਹੀਂ ਕੋਠਾਓ ਗੁਰਪ੍ਰਸਾਦ ਨਾਨਕ ਸੁਖ ਪਾਓ ਵੇਦ ਪੁਰਾਣ ਸਿਮਰਤ ਮੈਂ ਦੇਖ ਸਸੀਅਰ ਸੂਰ ਨਖੇਤਰ ਮੈਂ ਏਕ ਬਾਣੀ ਪ੍ਰਭ ਕੀ ਸਭ ਕੋ ਬੋਲੈ ਆਪ ਅਡੋਲ ਨ ਕਬ ਹੁਣ ਡੋਲੈ ਸਰਬ ਕਲਾ ਕਰ ਖੇਲੈ ਖੇਲ ਮੋਲ ਨਾ ਪਾਈਐ ਗੁਣ ਹੈ ਅਮੋਲ ਸਰਬ ਜੋਤ ਮਹਿ ਜਾ ਕੀ ਜੋਤ ਧਾਰ ਰਹਿਓ ਸਵਾਮੀ ਓਤ ਪੋਤ ਗੁਰਪ੍ਰਸਾਦ ਭਰਮ ਕਾ ਨਾਸ ਨਾਨਕ ਤਿਨ ਮੈਂ ਇਹੋ ਵਿਸਾਸ ਸੰਤ ਜਨਾ ਕਾ ਪੇਖਣ ਸਭ ਬ੍ਰਹਮ ਸੰਤ ਜਨਾ ਕੈ ਹਿਰਦੈ ਸਭ ਧਰਮ ਸੰਤ ਜਨਾ ਸੁਨਹਿ ਸੁਭ ਬਚਨ ਸਰਬ ਵਿਆਪੀ ਰਾਮ ਸੰਗ ਰਚਨ ਜਿਨ ਜਾਤਾ ਤਿਸ ਕੀਏ ਰਹਿਤ ਸਤ ਬਚਨ ਸਾਧੂ ਸਭ ਕਹਿਤ ਜੋ ਜੋ ਹੋਏ ਸੋਈ ਸੁਖ ਮਾਨੈ ਕਰਨ ਕਰਾਵਣ ਹਾਰ ਪ੍ਰਭ ਜਾਨੈ ਅੰਤਰ ਵਸੇ ਬਾਹਰ ਪੀ ਉਹੀ ਨਾਨਕ ਦਰਸ਼ਨ ਦੇਖ ਸਭ ਮੋਹੀ ਆਪ ਸਤ ਕੀਆ ਸਭ ਸਤ ਤਿਸ ਪ੍ਰਭ ਤੇ ਸਗਲੀ ਉਤਪਤ ਤਿਸ ਭਾਵੇ ਤਾਂ ਕਰੇ ਵਿਸਥਾਰ ਤਿਸ ਭਾਵੇ ਤਾਂ ਏਕ ਓਂਕਾਰ ਅਨੇਕ ਕਲਾ ਲਖੀ ਨਹਿ ਜਾਏ ਜਿਸ ਭਾਵੈ ਤਿਸ ਲਏ ਮਿਲਾਏ ਕਵਨ ਨਿਕਟ ਕਵਨ ਕਹੀਐ ਦੂਰ ਆਪੇ ਆਪ ਆਪ ਭਰ ਪੂਰ ਅੰਤਰਗਤ ਜਿਸ ਆਪ ਜਨਾਏ ਨਾਨਕ ਤਿਸ ਜਨ ਆਪ ਬੁਝਾਏ ਸਰਬ ਭੂਤ ਆਪ ਵਰਤਾਰਾ ਸਰਬ ਨੈਣ ਆਪ ਪੇਖਣ ਹਾਰਾ ਸਗਲ ਸਮਗਰੀ ਜਾ ਕਾ ਤਨਾ ਆਪਨ ਜਾਸੋ ਆਪ ਹੀ ਸੁਨਾ ਆਵਨ ਜਾਨ ਇਕ ਖੇਲ ਬਨਾਇਆ ਆਗਿਆਕਾਰੀ ਕੀ ਨੀ ਮਾਇਆ ਸਭ ਕੈ ਮਧ ਅਲਿਪ ਧੋਰਾ ਹੈ ਜੋ ਕਿਛ ਕਹਿਣਾ ਸੋ ਆਪੇ ਕਹੈ ਆਗਿਆ ਆਵੈ ਆਗਿਆ ਜਾਏ ਨਾਨਕ ਜਾ ਭਾਵੈ ਤਾਂ ਲਏ ਸਮਾਏ ਇਸ ਤੇ ਹੋਏ ਸੋ ਨਾਹੀ ਬੁਰਾ ਓਰੈ ਕਹੋ ਕਿਨੇ ਕਛ ਕਰਾ ਆਪ ਭਲਾ ਕਰਤੂਤ ਅਤ ਨੀਕੀ ਆਪੇ ਜਾਣੈ ਆਪਣੇ ਜੀ ਕੀ ਆਪ ਸਾਚ ਧਾਰੀ ਸਭ ਸਾਚ ਓਤ ਪੋਤ ਆਪਨ ਸੰਗਰਾਚ ਤਾਂ ਕੀ ਗਤ ਮਿਤ ਕਹੀ ਨਾ ਜਾਏ ਦੂਸਰ ਹੋਏ ਤਸੋ ਜੀ ਪਾਏ ਤਿਸ ਕਾ ਕੀਆ ਸਭ ਪ੍ਰਵਾਨ ਗੁਰਪ੍ਰਸਾਦ ਨਾਨਕ ਇਹੋ ਜਾਨ ਜੋ ਜਾਣੈ ਤਿਸ ਸਦਾ ਸੁਖ ਹੋਏ ਆਪ ਮਿਲਾਏ ਲਏ ਪ੍ਰਭ ਸੋਏ ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਹਿਰਦੈ ਭਗਵੰਤ ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਨ ਆਵਨ ਕਾ ਇਹੈ ਸੁਆਉ ਜਨ ਕੈ ਸੰਗ ਚਿਤ ਆਵੈ ਨਾਉ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕਹੋ ਸਦਾ ਨਮਸਕਾਰ ਸਲੋਕ ਪੂਰਾ ਪ੍ਰਭ ਆਰਾਧਿਆ ਪੂਰਾ ਜਾ ਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਅਸ਼ਟਪਦੀ ਪੂਰੇ ਗੁਰ ਕਾ ਸੁਣ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੇਖ ਸਾਸ ਸਾਸ ਸਿਮਰਹੁ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ ਆਸ ਅਨਿਤ ਤਿਆਗ ਹੋ ਤਰੰਗ ਸੰਤ ਜਨਾ ਕੀ ਧੂਰ ਮਨ ਮੰਗ ਆਪ ਛੋੜ ਬੇਨਤੀ ਕਰਹੋ ਸਾਧ ਸੰਗ ਅਗਨ ਸਾਗਰ ਤਰਹੋ ਹਰ ਧਨ ਕੇ ਭਰ ਲਿਹੋ ਭੰਡਾਰ ਨਾਨਕ ਗੁਰਪੂਰੇ ਨਮਸਕਾਰ ਸੁਖੇਮ ਕੁਸ਼ਲ ਸਹਿਜ ਆਨੰਦ ਸਾਧ ਸੰਗ ਭਜ ਪਰਮਾਨੰਦ ਨਰਕ ਨਿਵਾਰ ਉਧਾਰੋ ਜੀਓ ਗੁਣ ਗੋਬਿੰਦ ਅੰਮ੍ਰਿਤ ਰਸ ਪੀਓ ਚਿਤ ਚਿਤ ਵਾਹੋ ਨਾਰਾਇਣ ਏਕ ਏਕ ਰੂਪ ਜਾ ਕੇ ਰੰਗ ਅਨੇਕ ਗੋਪਾਲ ਦਮੋਦਰ ਦੀਨ ਦਿਆਲ ਦੁਖ ਭੰਜਨ ਪੂਰਨ ਕਿਰਪਾਲ ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਾ ਇਹ ਆਧਾਰ ਉੱਤਮ ਸਲੋਕ ਸਾਧ ਕੇ ਬਚਨ ਅਮੁਲੀਕ ਲਾਲ ਇਹ ਰਤਨ ਸੁਨਤ ਕਮਾਵਤ ਹੋਤ ਉਧਾਰ ਆਪ ਤਰੈ ਲੋਕਹਿ ਨਿਸਤਾਰ ਸਫਲ ਜੀਵਨ ਸਫਲਤਾ ਕਾ ਸੰਗ ਜਾ ਕੈ ਮਨ ਲਾਗਾ ਹਰ ਰੰਗ ਜੈ ਜੈ ਸ਼ਬਦ ਅਨਾਹਦ ਵਾਜੈ ਸੁਨ ਸੁਨ ਆਨੰਦ ਕਰੇ ਪ੍ਰਭ ਗਾਜੈ ਪ੍ਰਗਟੇ ਗੋਪਾਲ ਮਹਾਂ ਤਕੈ ਮਾਥੈ ਨਾਨਕ ਉਦਰੇ ਤਿਨ ਕੈ ਸਾਥੇ ਸਰਨ ਜੋਗ ਸੁਨ ਸਰਨੀ ਆਏ ਕਰ ਕਿਰਪਾ ਪ੍ਰਭ ਆਪ ਮਿਲਾਏ ਮਿਟ ਗਏ ਬੈਰ ਭਏ ਸਭ ਰੇਨ ਅੰਮ੍ਰਿਤ ਨਾਮ ਸਾਧ ਸੰਗ ਲੈਨ
सो प्रसन्न भये गुरुदेव पूरन होई सेवक की सेव आल जंजाल बिकार ते रहते राम नाम सुन रसना कहते कर प्रसाद दया प्रभ तारी नानक निभी खेप हमारी प्रभ की उस्तत करहो संत मीत सावधान एकाग्र चीत सुख मनी सहज गोबिंद गुण नाम जिस मन बसै सोहो ते निदान सर्व इच्छा ताकि पूरन होए प्रधान पुरख प्रगट सब लोए सब ते ऊच पाए अस्थान बाहुर न होवै आवन जान हर तन खाट चलै जन सोए नानक जस है प्राप्त होए खेम शांत रिद नव निद बुद्ध ज्ञान सर्वत सिद्ध विद्या तप योग प्रभ ध्यान ज्ञान श्रेष्ठ उत्तम इशनान चार पदार्थ कमल प्रगास सब कह मध सगल ते उदास सुंदर चतुर तत का बेता सम दर्शी एक दृष्टेता इह फल तिस जन कै मुख भने गुरु नानक नाम बचन मन सुने एहो निधान जपै मन कोए सब जुग में ताती गत होए गुण गोबिंद नाम धुन बाणी सिमरत शास्त्र वेद बखाणी सगल मतांत केवल हर नाम गोबिंद भगत कै मन विश्राम कोट अपराध साध संग मिटै संत कृपा ते जम ते छुटै जाकै मस्तक कर्म प्रभ पाए साध शरण नानक ते आए जिस मन बसै सुनै लाए प्रीत तिस जन आवै हर प्रभ चीत जन्म मरण ताका दुख निवारै दुर्लभ दे

ਸਤਨਾਮ ਵਾਹਿਗੁਰੂ ਸਾਹਿਬ ਜੀਓ, ਸਤਨਾਮ ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨ ਹੋਵਈ ਜੇ ਲਾਏ ਰਹਾਂ ਲਿਵਤਾਰ ਭੁੱਖਿਆਂ ਭੁੱਖ ਨਾ

ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪਵਾਈ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨ ਕੋਏ ਨਾਨਕ ਹੁਕਮੈ ਜੀ ਬੁਝੈ ਤਾਂ ਹਉਮੈ ਕਹਿ ਨ ਕੋਏ

ਗਾਵੇ ਵਿਖੇ ਹਾਥ ਰਹਿ ਦੂਰ ਕਥਨਾ ਕਥੀ ਨ ਆਵੇ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਤਾ ਦੇ ਲੈ ਦੇ ਥਕ ਪਾਹੀ ਜੁਗਾ ਜੁਗੰਤਰ ਖਾਹੀ ਕਾਹੀ ਹੁਕਮੀ ਹੁਕਮ ਚਲਾਏ ਰਾਹੁ ਨਾਨਕ ਵਿਖਸੈ ਵੇ ਪ੍ਰਵਾਹੁ ਸਾਚਾ ਸਾਹਿਬ ਸਾਚ ਨਾਏ ਭਾਖਿਆ ਭਉ ਅਪਾਰੁ ਆਖੈ ਮੰਗਹਿ ਦੇਹਿ ਦੇ ਦਾਤ ਕਰੇ ਦਾਤਾਰੁ ਫਿਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰੁ ਮੂੰਹਾਂ ਕੇ ਬੋਲਣ ਬੋਲੀਐ ਜਿਤ ਸੁਨ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੁਖ ਦੁਆਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਹਾ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਆਖਾ ਨਾਈ ਕਹਿਣਾ ਕਥਨ ਨ ਜਾਈ ਗੁਰਾ ਇਕ ਦੇਹ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾ ਜੀਤ ਸੁਭਾਵਾ ਵਿਣ ਭਾਣੇ ਕੇ ਨਾਏ ਕਰੀ ਜੀਤੀ ਸਿਰ ਟੋਪਾਈ ਵੇਖਾ ਵਿਣ ਕਰਮਾ ਕੇ ਮਿਲੈ ਲਈ ਮਤ ਵਿਚ ਰਤਨ ਜਵਾਹਰ ਮਾਣਕ ਜੇ ਇਕ ਗੁਰ ਕੀ ਸਿੱਖ ਸੁਣੀ ਗੁਰਾ ਇਕ ਦੇਹ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰ ਜਾਓ ਰਜ ਸੋਹਣੀ ਹੋਏ ਨਵਾਂ ਖੰਡਾਂ ਵਿਚ ਜਾਣੀਐ ਨਾਲ ਚੱਲੈ ਸਭ ਕੋਈ ਚੰਗਾ ਨਾ ਓਰ ਖਾਏ ਕਹਿ ਜਸ ਕੀਰਤ ਜਗ ਲੇ ਜੇ ਤਿਸ ਨਜ਼ਰ ਨ ਆਇਆ ਵਈ ਤਾ ਵਾਤ ਨ ਪੁੱਛੈ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤੇ ਆ ਗੁਣ ਦੇ ਤੇ ਹਾ ਕੋਈ ਨ ਸੁਜਈ ਜੇ ਤਿਸ ਗੁਣ ਕੋਈ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰਤ ਧਵਲ ਆਕਾਲ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਹੇ ਨ ਸਖੈ ਕਾਲ ਨਾਨਕ ਭਗਤਾ ਸਦਾ ਵਿਗਾਲ ਸੁਣਿਆ ਦੁਖ ਪਾਪ ਕਾ ਨਾਲ ਸੁਣਿਆ ਈਸ਼ਰ ਬਰਮਾ ਇੰਦ ਸੁਣਿਆ ਮੁਖ ਸਾਲਾ ਹਨਮੰਦ ਸੁਣਿਆ ਜੋਗ ਜੁਗ ਤਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਲ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅਠਸਠ ਕਾ ਇਸ਼ਨਾਨ ਸੁਣਿਆ ਪੜ ਪੜ ਪਾਵਹਿ ਮਾਨ ਸੁਣਿਆ ਲਾਗੈ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾਲ ਸੁਣਿਆ ਦੁਖ ਪਾਪ ਕਾ ਨਾ ਸੁਣਿਆ ਸਰਾ ਗੁਣਾ ਕੇ ਗਾਹ ਸੁਣਿਆ ਸਿੱਧ ਪੀਰ ਪਾਤਸ਼ਾਹ ਸੁਣਿਆ ਅੰਧੇ ਪਾਵਹਿ ਰਾਹੁ ਸੁਣਿਆ ਹਾਥ ਵੈ ਸੁਗਾਹੁ ਨਾਨਕ ਭਗਤਾ ਸਦਾ ਵਿਗਾਲ ਸੁਣਿਆ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੀ ਕੋ ਕਹਿ ਪਿਛੈ ਪਛਤਾਏ ਕਾਗਦ ਕਲਮ ਨ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਸੁਰਤ ਹੋਵੈ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ ਮੰਨੈ ਮੋਹ ਛੋਟਾ ਨਾ ਖਾਏ ਮੰਨੈ ਜਮ ਕੈ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਮਾਰਗ ਠਾਕ ਨਾ ਪਾਏ ਮੰਨੈ ਪਥ ਚੋ ਪ੍ਰਗਟ ਜਾਏ ਮੰਨੈ ਮਗ ਨ ਚੱਲੈ ਪੰਥ ਮੰਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਪਾਵਹਿ ਮੁਖ ਦੁਆਰ ਮੰਨੈ ਪਰਵਾਰ ਐਸਾ ਧਾਰ ਮੰਨੈ ਤਰੈ ਤਾਰੇ ਗੁਰਸਿੱਖ ਮੰਨੈ ਨਾਨਕ ਭਵੈ ਨਾ ਭਿੱਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵਹਿ ਦਰ ਗਹਿ ਮਾਨ ਪੰਚੇ ਸੋਹਿ ਦਰ ਰਾਜਾਨ ਪੰਚਾ ਕਾ ਗੁਰ ਏਕ ਧਿਆਨ ਜੇ ਕੋ ਕਹਿ ਕਰੈ ਵਿਚਾਰ ਕਰਤੇ ਕਹਿ ਕਰਨੈ ਨਾਹੀ ਸੁਮਾਰ ਧੌਲ ਧਰਮ ਦਇਆ ਕਾ ਪੂਤ ਸੰਤੋਖ ਤਾਪ ਰੱਖਿਆ ਜਿਨ ਸੂਤ ਜੇ ਕੋ ਬੁਝੈ ਹੋਵੈ ਸਚਿਆਰ ਧਵਲੈ ਉਪਰ ਕੀਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਭਾਰ ਤਲੈ ਕਵਣ ਜੋਰ ਜੀ ਜਾ ਤਿਰੰਗਾ ਕੇ ਨਾਵ ਸਭਨਾ ਲਿਖਿਆ ਬੁੜੀ ਕਲਾਮ ਇਹੋ ਲੇਖਾ ਲਿਖ ਜਾਣੈ ਕੋਏ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸੁਆਲਿਓ ਰੂਪ ਕੀਤੀ ਦਾਤ ਜਾਣੈ ਕੌਣ ਕੂਤ
ਕੀਤਾ ਪਸਾਓ ਵੇਖੋ ਕਵਾਓ ਤਿਸਤੇ ਹੋਏ ਲਖ ਦਰੀਆਓ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਭਕਸਾਰ ਅਸੰਖ ਮੋਹ ਲਿਵਲਾਏ ਤਾਰ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋਤ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਏ ਜੋਰ ਅਸੰਖ ਗਲ ਵਡ ਹੱਤਿਆ ਕਮਾਏ ਸੰਖ ਪਾਪੀ ਪਾਪ ਕਰ ਜਾਏ ਸੰਖ ਕੂੜਿਆਰ ਕੂੜੇ ਫਿਰਾਏ ਅਸੰਖ ਮਲੇਸ਼ ਮਲ ਭਖ ਖਾਏ ਸੰਖ ਨਿੰਦਕ ਸਿਰ ਕਰਹਿ ਭਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਅਸੰਖ ਥਾਵ ਗਮ ਗਮ ਅਸੰਖ ਲੋ ਅਸੰਖ ਹੈ ਸਿਰ ਭਾਰ ਹੋਏ ਅਕਰੀ ਨਾਮ ਅਕਰੀ ਸਾਲਾ ਅਕਰੀ ਗਿਆਨ ਗੀਤ ਗੁਣ ਗਾ ਅਕਰੀ ਲਿਖਣ ਬੋਲਣ ਬਾਣ ਅਕਰਾ ਸਿਰ ਸੰਜੋਗ ਵਖਾਣ ਜਿਨ ਇਹ ਲਿਖੇ ਤੇ ਸਿਰ ਨਾਹੇ ਜਿਵ ਫਰਮਾਏ ਤਿਵ ਤੇ ਪਾਹੇ ਜੀਤਾ ਕੀਤਾ ਤੇਤਾ ਨਾਉ ਵਿਣ ਨਾਵੈ ਨਾਹੀ ਕੋ ਥਾਉ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਐ ਹੱਥ ਪੈਰ ਤਨ ਦੇਹ ਪਾਣੀ ਧੋਤੈ ਉਤਰ ਸਖੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਐ ਉਹ ਧੋਏ ਭਰੀਐ ਮਤ ਪਾਪਾ ਕੈ ਸੰਗ ਉਹ ਧੋਪੈ ਨਾਵੈ ਕੈ ਰੰਗ ਪੁੰਨੀ ਪਾਪੀ ਆਖਣ ਨਾਹੀ ਕਰ ਕਰ ਕਰਨਾ ਲਿਖ ਲੈ ਜਾਓ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮੀ ਆਵ ਜਾਹੋ ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੈ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਓ ਅੰਤਰਗਾ ਤੀਰਥ ਮਲ ਨਾਓ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਸਥ ਆਤ ਬਾਣੀ ਬਰਮਾਓ ਸਤ ਸੁਹਾਨ ਸਦਾ ਮਨ ਚਾਓ ਕਵਣ ਸੁਵੇਲਾ ਵਖਤ ਕਵਣ ਕਵਣ ਥਿਤ ਕਵਣ ਵਾਰ ਕਵਣ ਸਿਰੁਤੀ ਮਾਹੁ ਕਵਣ ਜਿਤੋ ਆਕਾਰ ਵੇਲ ਨਾ ਪਾਈਆ ਪੰਡਤੀ ਜੇ ਹੋਵੈ ਲੇਖ ਕੁਰਾਨ ਵਖਤ ਨਾ ਪਾਇਓ ਕਾਦੀਆ ਜੇ ਲਿਖਣ ਲੇਖ ਕੁਰਾਨ ਥਿਤ ਵਾਰ ਨਾ ਜੋਗੀ ਜਾਣੈ ਰੁਤ ਬਾਹੁ ਨਾ ਕੋਈ ਜਾ ਕਰਤਾ ਸਿਰ ਠੀਕੋ ਸਾਜੀ ਆਪੇ ਜਾਣੈ ਸੋਈ ਕਿਵ ਕਰਿਆ ਕਾ ਕਿਵਸਾ ਲਾਹੀ ਕਿਉ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾਕਾ ਹੋਵੈ ਨਾਨਕ ਜੇ ਕੋ ਆਪਾ ਜਾਣੈ ਅੱਗੇ ਗਿਆ ਨ ਸੋ ਹੈ ਪਾਤਾਲ ਪਾਤਾਲ ਲਖ ਆਗਾਸ ਆਗਾਸ ਓੜਕ ਓੜਕ ਭਾਲ ਤੱਕੇ ਵੇਦ ਕਹਿਨਿਕ ਵਾ ਸਹਿਸ ਅਠਾਰ ਹੈ ਕਹਿਨ ਕਦੇ ਬਾ ਅਸਲੂ ਇੱਕ ਧਾਤ ਲਿਖਾ ਹੋਏ ਤਾਂ ਲਿਖੀਐ ਲਿਖਿਆ ਹੋਏ ਵਿਨਾਸ਼ ਨਾਨਕ ਵਡਾਇਆ ਕੀਐ ਆਪੇ ਜਾਣੈ ਆਪ ਸਾਲਾਹੀ ਸਾਲਾਹੀ ਤੀ ਸੁਰਤ ਨਾ ਪਾਈਆ ਨਦੀਆਂ ਤੈ ਵਾਹ ਪਵਹਿ ਸਮੁੰਦ ਨਾ ਜਾਣੀਐ ਸਮੁੰਦ ਸਾਹ ਸੁਲਤਾਨ ਗਿਰਾਹ ਸੇਤੀ ਮਾਲ ਧਨ ਕੀੜੀ ਤੁਲ ਨਾ ਹੋਵਣੀ ਜੇ ਤਿਸ ਮਨੋ ਨਾ ਵਿਸਰਹਿ ਅੰਤ ਨ ਸਿਫਤੀ ਕਹਿ ਨਾ ਅੰਤ ਅੰਤ ਨ ਕਰਣੈ ਦੇ ਨਾ ਅੰਤ ਅੰਤ ਨ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੈ ਕਿਆ ਮਨ ਮੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰਾ ਵਾਰ ਅੰਤ ਕਾਰਨ ਕੀਤੇ ਬਿਰ ਲਾਏ ਤਾਂ ਕਿ ਅੰਤ ਨਾ ਪਾਏ ਜਾਹੇ ਇਹੋ ਅੰਤ ਨਾ ਜਾਣੈ ਕੋਈ ਬਹੁਤਾ ਕਹੀਐ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾ ਹੋਏ ਉੜੂਚਾ ਹੋਵੇ ਕੋਈ ਤਿਸ ਉੱਚੇ ਕੋ ਜਾਣੈ ਸੋਏ ਜੇ ਵੜਾ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਕਿਤੇ ਮੰਗੈ ਜੋ ਦਪਾਰ ਕਿਤੇ ਗਣਤ ਨਹੀਂ ਵਿਚਾਰ ਕਿਤੇ ਖਬ ਟੁੱਟੈ ਵੇਕਾਰ ਕਿਤੇ ਲੈ ਲੈ ਮੁੱਕਰ ਪਾਹੇ ਕਿਤੇ ਮੂਰਖ ਖਾਹੇ ਖਾਹੇ ਕਿਤੇ ਅਦੁਖ ਭੁਖ ਸਦ ਮਾਰੇ ਪੈਦਾ ਤੇਰੀ ਦਾਤਾਰ ਬੰਦ ਖਲਾਸੀ ਭਾਣੈ ਹੋਏ ਹੋ ਰਾਖ ਨਾ ਸਕੈ ਕੋਏ ਜੇ ਕੋ ਖਾਏ ਕੇ ਆਖਣ ਪਾਏ ਉਹ ਜਾਣੇ ਜਿਥਿਆ ਮੂੰਹ ਖਾਏ ਆਪੇ ਜਾਣੇ ਆਪੇ ਦੇ ਆ ਕੈਸੇ ਭੇਕੇ ਕੇ
ਜਿਸ ਨੂੰ ਬਖਸ਼ੇ ਸਿਫਸਾ ਲਾਹ ਨਾਨਕ ਪਾਤਸ਼ਾਹ।

ਤੂਰ ਕਿਰਿਆ ਰਜੋ ਸਭ ਹੀ ਜਗ, ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਕਵਿਉ ਬਾਚ ਬੇਨਤੀ, ਚੌਪਈ ਹਮਰੀ ਕਰੋ ਹਾਥ ਦੈ ਰੱਛਾ, ਪੂਰਨ ਹੋਏ ਚਿਤ ਕੀ ਇੱਛਾ, ਤਵ ਚਰਨਨ ਮਨ ਰਹਿ ਹਮਾਰਾ, ਆਪਣਾ ਜਾਨ ਕਰੋ ਪ੍ਰਤਪਾਰਾ, ਹਮਰੇ ਦੁਸ਼ਟ ਸਭੈ ਤੁਮ ਕਾਵੋ, ਆਪ ਹਾਥ ਦੈ ਮੋਹੇ ਬਚਾਵੋ, ਸੁਖੀ ਬਸੈ ਮੋਰੋ ਪਰਿਵਾਰਾ, ਸੇਵਕ ਸਿੱਖ ਸਭੈ ਕਰਤਾਰਾ, ਮੋਹ ਰੱਛਾ ਨਿਜ ਕਰ ਦੈ ਕਰੀਐ, ਸਭ ਬੈਰਨ ਕੋਆ ਸੰਘਰੀਐ, ਪੂਰਨ ਹੋਏ ਹਮਾਰੀ ਆਸਾ, ਤੂਰ ਭਜਨ ਕੀ ਰਹਿ ਪਿਆਸਾ, ਤੁਮੈ ਛਾੜ ਕੋਈ ਅਵਰ ਨਾ ਧਿਆਉ, ਜੋ ਬਰਚਾਉ ਸੋ ਤੁਮ ਤੇ ਪਾਉ, ਸੇਵਕ ਸਿੱਖ ਹਮਾਰੇ ਤਾਰੀਐ, ਚੁਣ ਚੁਣ ਸਤਰ ਹਮਾਰੇ ਮਾਰੀਐ, ਆਪ ਹਾਥ ਦੈ ਮੁਝੈ ਉਬਰੀਐ, ਮਰਨ ਕਾਲ ਕਾ ਤ੍ਰਾਸ ਨਿਵਰੀਐ, ਵਜੂ ਸਦਾ ਹਮਾਰੇ ਪੱਛਾ, ਸ੍ਰੀ ਅਸ ਤੁਜੂ ਕਰੇ ਹੋ ਰੱਛਾ, ਰਾਖ ਲਿਓ ਮੋਇ ਰਾਖਨ ਹਾਰੇ, ਸਾਹਿਬ ਸੰਤ ਸਹਾਇ ਪਿਆਰੇ, ਦੀਨ ਬੰਦ ਦੁਸ਼ਟਨ ਕੇ ਹੰਤਾ, ਤੁਮ ਹੋ ਪੁਰੀ ਚਤੁਰ ਦਸਕੰਤਾ, ਕਾਲ ਪਾਏ ਬ੍ਰਹਮਾ ਬਪ ਧਰਾ, ਕਾਲ ਪਾਏ ਸ਼ਿਵਜੂ ਅਵਤਰਾ, ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸਾ, ਜਵਨ ਕਾਲ ਜੋਗੀ ਸ਼ਿਵ ਕੀਓ, ਵੇਦ ਰਾਜ ਬ੍ਰਹਮਾ ਜੋਤੀਓ, ਜਵਨ ਕਾਲ ਸਭ ਲੋਕ ਸੁਵਾਰਾ, ਨਮਸਕਾਰ ਹੈ ਤਾਹੇ ਹਮਾਰਾ, ਜਵਨ ਕਾਲ ਸਭ ਜਗਤ ਬਨਾਇਓ, ਦੇਵ ਦੈ ਜਚਨ ਪਜਾਇਓ, ਆਦੰਤੇ ਕੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ, ਨਮਸਕਾਰ ਤੁਸੀਂ ਕੋ ਹਮਾਰੀ, ਸਕਲ ਪ੍ਰਜਾ ਜਿਨੇ ਆਪ ਸੁਵਾਰੀ, ਸਿਵਕਨ ਕੋ ਸਭ ਗੁਣ ਸੁਖ ਦਿਓ, ਸਤਰਨ ਕੋ ਪਲ ਮੋਹ ਬਦ ਕੀਓ, ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਚੀਟੀ ਤੇ ਕੁੰਚਰ ਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ, ਸੰਤਨ ਦੁਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ, ਏਕ ਏਕ ਹੀ ਪੀਰ ਪਛਾਣੈ, ਘਟ ਘਟ ਕੇ ਪਟ ਪਟ ਕੀ ਜਾਣੈ, ਜਬ ਉਦਕਰਕ ਕਰਾ ਕਰਤਾਰਾ, ਪ੍ਰਜਾ ਧਰਤ ਤਬ ਦੇਹ ਅਪਾਰਾ, ਜਬ ਆਕਰਕ ਕਰਤ ਹੋ ਕਬ ਹੂੰ, ਤੁਮ ਮੈਂ ਮਿਲਤ ਦੇਹ ਧਰ ਸਭ ਹੂੰ, ਜੇਤੇ ਬਦਨ ਸਿਰ ਸਭ ਧਾਰੈ, ਆਪ ਆਪਣੀ ਬੂਝ ਉਚਾਰੈ, ਤੁਮ ਸਭੀ ਤੇ ਰਹਿਤ ਨਿਰਾਲਮ, ਜਾਣਤ ਵੇਦ ਭੇਦ ਅਰ ਆਲਮ, ਨਿਰੰਕਾਰ ਨਿਰਵਕਾਰ ਨਿਰਲੰਬੂ, ਆਦ ਅਨੀਲ ਅਨਾਦ ਅਸੰਭੂ, ਤਾਕਾ ਮੂੜ ਉਚਾਰਤ ਭੇਦਾ, ਜਾ ਕੋ ਭੇਵ ਨ ਪਾਵਤ ਬੇਦਾ, ਤਾਕੋ ਕਰਪਾਹਨ ਅਨੁਮਾਨਤ, ਮਹਾਮੂੜ ਕਛ ਭੇਦ ਨ ਜਾਣਤ, ਮਹਾਦੇਵ ਕੋ ਕਹਿਤ ਸਦਾ ਸਿਵ, ਨਿਰੰਕਾਰ ਕਾ ਚੀਨਤ ਨੈ ਭੇਵ, ਆਪ ਆਪਣੀ ਬੁਧ ਹੈ ਜੇਤੀ, ਬਰਨਤ ਭਿੰਨ ਭਿੰਨ ਤੋਇ ਤੇਤੀ, ਤੁਮਰਾ ਲਖਾ ਨ ਜਾਏ ਪਸਾਰਾ, ਕੇ ਵਿਸ ਜਾ ਪ੍ਰਥਮ ਸੰਸਾਰਾ, ਏਕੈ ਰੂਪ ਅਨੂਪ ਸਰੂਪਾ, ਰੰਕ ਭਇਓ ਰਾਵ ਕਹਿ ਭੂਪਾ, ਅੰਡ ਜੇਰ ਸੇਤ ਜਕੀਨੀ, ਉਤ ਭੁਜ ਖਾਨ ਬਹੁਰ ਰਚ ਦੀਨੀ, ਕਉ ਫੂਲ ਰਾਜਾ ਹਵੈ ਬੈਠਾ, ਕਉ ਸਿਮਟ ਭੈ ਸੰਕਰੀ ਕੈਟਾ, ਸਿਗਰੀ ਸੇਠ ਦਿਖਾਏ ਅਚੰਭ ਭਵ, ਆਦ ਜੁਗਾ ਸਰੂਪ ਸੋਇ ਅੰਭਵ, ਅਭ ਰੱਛਾ ਮੇਰੀ ਤੁਮ ਕਰੋ, ਸਿੱਖ ਉਬਾਰ ਸਿੱਖ ਸੰਘਰੋ, ਦੁਸ਼ਟ ਜਿਤੇ ਉਠਵ ਤੁਤ ਪਾਤਾ, ਸਕਲ ਮਲੇਸ਼ ਕਰੋ ਰਨਕਾਤਾ, ਜੇ ਅਸ ਤੁਜ ਤਵ ਸਰਣੀ ਪਰੇ, ਤਿਨਕੇ ਦੁਸ਼ਟ ਦੁਖ ਤਹਵੈ ਮਰੇ, ਪੁਰਖ ਜਵਨ ਪਗ ਪਰੇ ਤਿਹਾਰੇ, ਤਿਨਕੇ ਤੁਮ ਸੰਕਟ ਸਭ ਟਾਰੇ, ਜੋ ਕਲ ਕੋ ਇਕ ਵਾਰ ਤਿਆ ਹੈ, ਤਾਕੇ ਕਾਲ ਨਿਕਟ ਨਹਿ ਐਹੈ, ਰੱਛਾ ਹੋਏ ਤਾਹੇ ਸਭ ਕਾਲਾ, ਦੁਸ਼ਟ ਅਰਿਸ਼ਟ ਰਹਿ ਤਤਕਾਲਾ, ਕਿਰਪਾ ਦ੍ਰਿਸ਼ਟਨ ਜਾਹੇ ਨਿਹਰਿਹੋ, ਤਾਕੇ ਤਾਪ ਤਨਕ ਮੈਂ ਹਰਿਹੋ, ਰਿੱਧ ਸਿੱਧ ਕਰਮੋ ਸਭ ਹੋਈ, ਦੁਸ਼ਟ ਛਾਛ ਵਿਸਕੈ ਨ ਕੋਈ, ਏਕ ਵਾਰ ਜਿਨ ਤੁਮੈ ਸੰਭਾਰਾ, ਕਾਲ ਫਾਸਤੇ ਤਾਹੇ ਉਬਾਰਾ, ਜਿਨ ਨਿਰਨਾਮ ਤਿਹਾਰੋ ਕਹਾ, ਦਾਰ ਦੁਸ਼ਟ ਦੁਖ ਤੇਰਾ, ਕੜਗ ਕੇ ਤੁਮੈ ਸਰਣ ਤਿਹਾਰੀ, ਆਪ ਦੈ ਲਿਓ ਉਬਾਰੀ, ਸਰਬ ਠੌਰ ਮੋਹੋ ਸਹਾਈ, ਦੁਸ਼ਟ ਦੁਖ ਤੇ ਲਿਓ ਬਚਾਈ, ਕਿਰਪਾ ਕਰੀ ਹਮ ਪਰ ਜਗ ਮਾਤਾ, ਗ੍ਰੰਥ ਕਰਾ ਪੂਰਨ ਸੁਬਰਾਤਾ, ਕਿਲ ਬਿਕ ਸਕਲ ਦੇਹ ਕੋ ਹਰਤਾ, ਦੁਸ਼ਟ ਦੋਖੇਨ ਕੋ ਛੈ ਕਰਤਾ, ਸ੍ਰੀ ਅਸਤੁ ਜਪ ਭੈ ਦਿਆਲਾ, ਪੂਰਨ ਕਰਾ ਗ੍ਰੰਥ ਤਤਕਾਲ, ਮਨ ਬਾਂਛਤ ਫਲ ਪਾਵੈ ਸੋਈ, ਦੁਖ ਨ ਤਿਸੈ ਵਿਆਪਤ ਕੋਈ ਅੜਿਲ, ਸੁਨੈ ਗੁੰਗ ਜੋ ਯਾਹੀ ਸੁਰਸ ਨਾ ਪਾਵਈ, ਸੁਨੈ ਮੂੜ ਚਿਤ ਲਾਏ ਚਤੁਰਤਾ ਆਵੇ, ਦੁਖ ਦਰਦ ਭਉ ਨਿਕੜਨਾ ਤਿਨ ਨਰ ਕੇ ਰਹਿ, ਹੋ ਜੋ ਯਾਕੀ ਇਕ ਵਾਰ, ਚੌਪਈ ਕੋ ਕਹਿ ਚੌਪਈ, ਸੰਬਤ ਸਤਰੈ ਸਹਿਸ ਪਨੀਜੈ ਅਰਧ ਸਹਿਸ, ਫੁਨ ਤੀਨ ਕਹੀ ਜੈ ਭਾਦਰ ਸੁਦੇਸ਼ ਮੇਰਾ, ਤੀਰ ਸਤਦਰਵ ਗ੍ਰੰਥ ਸੁਧਾਰਾ ਸੋਈਆ, ਪਾਏ ਗਹੇ ਜਬ ਤੇ ਤੁਮਰੇ, ਤਬ ਤੇ ਕੁਆਂ ਕਤਰੇ ਨਹੀਂ ਆਨਿਓ,
राम रहीम पुराण कुरान अनेक कहें मत एक न मान्यो सिमृत शास्त्र वेद सब भेद कह हम एक न जान्यो श्री अस्पान कृपा तुमरी कर मैं न कहो सब तुहे बखान्यो दोहरा सगल

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ, ਆਨੰਦ ਕੋ ਅੰਕਾਰ। ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ, ਸਹਿਜ ਸੇਤੀ ਮਨ ਵਜੀਆਂ ਵਾਧਾਈਆਂ। ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਨੇ ਆਈਆਂ, ਸ਼ਬਦੋ ਤਾਂ ਗਾਵ ਹੋ ਹਰੀ ਕੇਰਾ, ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਇਹ ਮਨ ਮੇਰਿਆ, ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ, ਅੰਗੀਕਾਰ ਉਹ ਕਰੇ ਤੇਰਾ ਕਰ ਸਭ ਸੁਵਾਰਣਾ, ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨੋ ਵਿਸਾਰੇ, ਕਹਿ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰੇ, ਘਰ ਤਾਂ ਤੇਰੇ ਸਭ ਕਿਛੈ, ਜਿਸ ਤੇ ਹੀ ਸੋ ਪਾਵੇ, ਸਦਾ ਸਿਵ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨਕੈ ਮਨ ਵਸਿਆ, ਵਾਜੇ ਸ਼ਬਦ ਘਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰੇ, ਸਾਚਾ ਨਾਮ ਮੇਰਾ ਆਧਾਰੂ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨਿਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟਹੁ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ, ਸਭ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸਬਦ ਚਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰਧਾਰੀਆ, ਪੰਚ ਦੂਤ ਦਵਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ, ਤੁਜਿਨ ਕਉ ਸੇ ਨਾਮ ਹਰ ਕਹਿ ਲਾਗੇ, ਕਹਿ ਨਾਨਕ ਤੈ ਸੁਖ ਹੋਆ, ਤਿਤ ਕਰੇ ਅਨਹ ਦਵਾਜੀ, ਸਾਚੀ ਲਿਵੈ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਿਵੈ ਬਾਜੋ, ਕਿਆ ਕਰੇ ਵਿਚਾਰੀਆ, ਤੁਧ ਬਾਤ ਸਮਰੱਥ ਕੋਈ ਨਾਹੀ, ਕਿਰਪਾ ਕਰ ਬਨਵਾਰੀਆ, ਏਸ ਨੂੰ ਹੁਰਤਾਉ ਨਾਹੀ, ਸ਼ਬਦ ਲਾਗ ਸੁਵਾਰੀਆ, ਕਹਿ ਨਾਨਕ ਲਿਵੈ ਬਾਜੋ, ਕਿਆ ਕਰੇ ਵਿਚਾਰੀਆ, ਆਨੰਦ ਆਨੰਦ ਸਭ ਕੋ ਕਹੇ, ਆਨੰਦ ਗੁਰੂ ਤੇ ਜਾਣਿਆ ਜਾਣਿਆ, ਆਨੰਦ ਸਦਾ ਗੁਰੂ ਤੇ ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿਲਵੇ ਕੱਟੇ ਗਿਆਨ ਅਨੁਸਾਰੇ, ਅੰਦਰੋ ਜਿਨ ਕਾ ਮੋਹ ਟੁੱਟਾ, ਤਿਨ ਕਾ ਸਭ ਸੱਚੈ ਸੁਵਾਰਿਆ, ਕਹਿ ਨਾਨਕ ਉਹ ਆਨੰਦ ਹੈ, ਆਨੰਦ ਗੁਰ ਤੇ ਜਾਣਿਆ, ਬਾਬਾ ਜਿਸ ਤੂੰ ਦੇ ਸੋਈ, ਜਿਨ ਪਾਵੈ ਪਾਵੈ ਤਾਂ ਸੋ ਜਨ ਦੇ ਜਿਸਨੋ, ਹੋਰ ਕਿਆ ਕਰੇ ਵਿਚਾਰਿਆ, ਇੱਕ ਭਰਮ ਭੂਲੇ ਫਿਰਹਿ, ਦਾਹ ਦੇ ਸਿੱਕ ਨਾਮ ਲਾਗ ਸੁਵਾਰਿਆ, ਗੁਰਪ੍ਰਸਾਦੀ ਮਨ ਭਇਆ ਨਿਰਮਲ, ਜਿਨ੍ਹਾਂ ਭਾਣਾ ਭਾਵੇ, ਕਹਿ ਨਾਨਕ ਜੀ ਦੇ ਪਿਆਰੇ ਸੋਈ ਜਨ ਪਾਵੇ, ਆਵੋ ਸੰਤ ਪਿਆਰੇ ਹੋ, ਅਕਥ ਕੀ ਕਰਹਿ ਕਹਾਣੀ, ਕਰਹਿ ਕਹਾਣੀ ਕਥ ਕੇਰੀ, ਕਿਤ ਦੁਆਰੇ ਪਾਈਐ, ਤਨ ਮਨ ਧਨ ਸਭ ਸਭ ਗੁਰ ਕੋ ਹੁਕਮ ਮੰਨਿਆ ਪਾਈਐ, ਹੁਕਮ ਮੰਨੇ ਹੋ ਗੁਰੂ ਕੇਰਾ, ਗਾਓ ਸੱਚੀ ਬਾਣੀ, ਕਹਿ ਨਾਨਕ ਸੁਣੋ ਸੰਤੋ, ਕਥਿਓ ਅਕਥ ਕਹਾਣੀ, ਏ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੇ, ਤੂੰ ਸੁਣ ਮਨ ਮੇਰਿਆ, ਇਹ ਮਾਇਆ ਮੋਹਣੀ, ਜਿਨੇ ਤ ਭਰਮ ਭੁਲਾਇਆ, ਮਾਇਆ ਤਾਂ ਮੋਹਣੀ ਤਿਨੈ ਕੀਤੀ, ਜਿਨ ਠਗੌਲੀ ਪਾਈਆ, ਕੁਰਬਾਨ ਕੀਤਾ ਤਿਸੈ ਵਿਟਾਉ, ਜਿਨ ਮੋਹ ਮਿਠਾ ਲਾਇਆ, ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੇ ਨਾ ਪਾਇਆ, ਮਨ ਪਿਆਰਿਆ ਤੂੰ ਸਦਾ ਸਤ ਸੰਭਾਲੇ, ਇਹੋ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀ, ਤੇਰੇ ਨਾਲ ਲਿਸਾ ਤੇਰੇ ਚੱਲੈ ਨਾਹੀ, ਤਿਸ ਨਾਲ ਕਿਉਂ ਚਿਤਲਾਈਐ, ਐਸਾ ਕੰਮ ਮੂਲੇ ਨਾ ਕੀਚੈ, ਜਿਤੰਤ ਪਛੋਤਾਈਐ, ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰੇ ਨਾਲੇ, ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸਤ ਸੰਭਾਲੇ, ਅਗੰਮ ਗੋਚਰਾ ਤੇਰਾ ਅੰਤ ਨਾ ਪਾਇਆ, ਅੰਤੋ ਨਾ ਪਾਇਆ ਕਿਨੈ, ਤੇਰਾ ਆਪਣਾ ਆਪ ਤੂੰ ਜਾਣੇ, ਜੀ ਜਨ ਸਭ ਖੇਲ ਤੇਰਾ, ਕਿਆ ਕੋ ਆਖ ਵਖਾਣੇ, ਆਖੇ ਤਾਂ ਵੇਖੈ ਸਭ ਤੂੰ ਹੈ, ਜਿਨ ਜਗ ਤੂੰ ਪਾਇਆ, ਕਹਿ ਨਾਨਕ ਤੂੰ ਸਦਾ ਗਮ ਹੈ, ਤਿਰੰਤ ਨਾ ਪਾਇਆ, ਸੁਰ ਨਰ ਮੁੰਜਨ ਅੰਮ੍ਰਿਤ ਕੋਜ ਦੇ, ਸੁਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕਿਨੀ, ਸੱਚਾ ਮਨ ਵਸਾਇਆ, ਜੀ ਜਨ ਸਭ ਤੁਦੋ ਪਾਇਕ, ਵੇਖ ਪ੍ਰਸੰਨ ਆਇਆ, ਲਭ ਲੁਭ ਅਹੰਕਾਰ ਚੁੱਕਾ, ਸਤਿਗੁਰੂ ਭਲਾ ਪਾਇਆ, ਕਹਿ ਨਾਨਕ ਜਿਸ ਨੂੰ ਆਪ ਤੁੱਠਾ, ਤਿਨ ਅੰਮ੍ਰਿਤ ਗੁਰ ਤੇ ਪਾਇਆ, ਭਗਤਾ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾ ਕੇਰੀ, ਬਿਖ ਮਾਰਗ ਚੱਲਣਾ, ਲਭ ਲੋਭ ਅਹੰਕਾਰ ਤਾਂ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ, ਕੰਨੇ ਹੁਣ ਤਿੱਖੀ ਵਾਲ ਹੁਣ ਕੀਤ ਮਾਰਗ ਜਾਣਾ, ਗੁਰਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸੁਮਾਣੀ, ਕਹਿ ਨਾਨਕ ਚਾਲ ਭਗਤਾ ਜੁਗੋ ਜੁਗ ਨਿਰਾਲੀ, ਜਿਉ ਤੂੰ ਚਲਾਹੀ ਤਿਵ ਚੱਲੈ ਸੁਆਮੀ, ਹੋਰ ਕਿਆ ਜਾਣਾ ਗੁਣ ਤੇਰੇ, ਜਿਵ ਤੂੰ ਚਲਾਹੇ ਤਿਵੈ ਚੱਲੈ, ਜਿਨ੍ਹਾਂ ਮਾਰਗ ਪਾਵੇ ਕਰ ਕਿਰਪਾ, ਜਿਨ੍ਹਾਂ ਲਾਹੇ ਸੇ ਹਰ ਹਰ ਸਦਾ ਧਿਆਵੇ, ਜਿਸ ਨੂੰ ਕਥਾ ਸੁਣਾ ਹੈ ਆਪਣੀ, ਸੇ ਗੁਰਦੁਆਰਾ ਸੁਖ ਪਾਵੇ, ਕਹਿ ਨਾਨਕ ਸੱਚੇ ਸਾਹਿਬ ਜਿਉ ਭਾਵੈ ਤਿਵੈ ਚਲਾਵੇ, ਸੁਹੇਲਾ ਸਭ ਸੁਹਾਵਾ, ਸਭ ਤੋਂ ਸੁਹਾਵਾ ਸਦਾ ਸੁਹੇਲਾ, ਸਤਿਗੁਰੂ ਸੁਣਾਇਆ ਤਿਨ ਕੈ ਮਨ ਵਸਿਆ, ਜਿਨ ਧੁਰ ਹੋ ਲਿਖਿਆ ਆਇਆ, ਇੱਕ ਫਿਰੈ ਘਨੇਰੇ ਕਰਹਿ ਗੱਲਾਂ,
ਕਲੀ ਕਿਨੈ ਨਾ ਪਾਇਆ ਕਹਿ ਨਾਨਕ ਸਭ ਸੋਹਿਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿ ਸੁਪ ਸੰਗ ਸੁਭਾਈਆ ਕਹਿ ਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿਜ ਨਾ ਉਪਜੈ ਬਿਨ ਸਹਿਜੈ ਸਹਿਸਾ ਨਾ ਜਾਏ ਨਹਿ ਜਾਏ ਸਹਿਸਾ ਕਿਤੈ ਸੰਜਮ ਰਹੇ ਕਰਮ ਕਮਾਈ ਸਹਿਸਹਿ ਜਿਉ ਮਲੀਨ ਹੈ ਕਿ ਸੰਜਮ ਧੋਤਾ ਜਾਏ ਮਨ ਧੋ ਸ਼ਬਦ ਲਾਗ ਹੋ ਹਰ ਸਿਉ ਰਹੋ ਚਿਤ ਲਾਏ ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ ਇਹ ਸਹਿਸਾਇ ਵਜਾਏ ਜੀ ਹੋ ਮਹਿਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀ ਹੋ ਤਾਂ ਮਹਿਲੇ ਤਿੰਨ ਜਨਮ ਜੂਐ ਹਾਰੇ ਆਏ ਤਿਸਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ ਵੇਦਾ ਮੈਂ ਨਾਮ ਉੱਤਮ ਸੂ ਸੁਣੈ ਨਾਹੀ ਫਿਰ ਹੈ ਜੋ ਬੇਤਾਲਿਆ ਕਹਿ ਨਾਨਕ ਸਤ ਜਿਆ ਕੂੜੇ ਲਾਗੀ ਤਿੰਨ ਜਨਮ ਜੂਐ ਹਾਰਿਆ ਜੀ ਹੋ ਨਿਰਮਲ ਬਾਹਰੋ ਨਿਰਮਲ ਬਾਹਰੋ ਤਾਂ ਨਿਰਮਲ ਜੀ ਹੋ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਏ ਪਹੁੰਚੈ ਨਾਹੀ ਮਨਸਾ ਸਤ ਸੁਮਾਣੀ ਜਨਮ ਰਤਨ ਜਿਨੀ ਖਟਿਆ ਭਲੇ ਸੇ ਬਣਜਾਰੇ ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਹੈ ਗੁਰੂ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜੀ ਹੋ ਰਹੇ ਗੁਰੂ ਨਾਲੇ ਗੁਰ ਕੇ ਚਰਨ ਹਿਰਦੈ ਤੇ ਆਏ ਅੰਤਰਾਤ ਮੈਂ ਸਮਾਲੇ ਆਪ ਛੱਡ ਸਦਾ ਰਹਿ ਪਰਣੈ ਗੁਰ ਬਿਨ ਵਰਨਾ ਜਾਣੇ ਕੋਈ ਕਹਿ ਨਾਨਕ ਸੁਣੋ ਸੰਤੋਸ਼ੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਵੇ ਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰ ਤੈ ਕੋਈ ਪੁੱਛੋ ਬਵੇ ਕਿਆ ਜਾਏ ਨੇਕ ਜੂਨੀ ਭਰਮ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰੂ ਸਭ ਸੁਣਾਏ ਕਹਿ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਆਸੁਰ ਬਾਣੀ ਜਿਨ ਕੋ ਨਦਰ ਕਰਮ ਹੋਵੇ ਹਿਰਦੈ ਤਿਨਾ ਸੁਮਾਣੀ ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਓ ਸਾਰੰਗ ਪਾਣੀ ਕਹਿ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਕਹਿ ਤੇ ਕੱਚੇ ਸੁਣਦੇ ਕੱਚੇ ਕੱਚੀ ਆਂਖ ਵਖਾਣੀ ਹਰ ਹਰ ਨਿਤ ਕਰੈ ਰਸਨਾ ਕਹਿਆ ਕਛੂ ਨਾ ਜਾਣੀ ਚਿਚਿਨ ਕਹਿਰ ਲਿਆ ਮਾਇਆ ਬੋਲਣ ਪੈਰ ਵਾਣੀ ਕਹਿ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਗੁਰ ਕਾ ਸਬਦ ਰਤਨ ਹੈ ਹੀਰੇ ਜਿਤ ਜੜਾਓ ਸ਼ਬਦ ਰਤਨ ਜਿਤ ਮਨ ਲਾਗਾਇਓ ਹੋਆ ਸਮਾਓ ਸਬਦ ਸੇਤੀ ਮਨ ਮਿਲਿਆ ਸੱਚੇ ਲਾਇਆ ਭਾਓ ਆਪੇ ਹੀਰਾ ਰਤਨ ਆਪੇ ਜਿਸ ਨੂੰ ਦੇ ਬੁਝਾਏ ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ ਸੇਵ ਸਖਤ ਆਪੋ ਪਾਏ ਕਹਿ ਕਰਤਾ ਆਪੇ ਹੁਕਮ ਰਤਾਇਆ ਵੇਖੈ ਗੁਰਮੁਖ ਕਿਸੈ ਬੁਝਾਏ ਤੋੜੇ ਬੰਧਨ ਹੋਵੇ ਮੁਖ ਸ਼ਬਦ ਮਨ ਵਸਾਏ ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੇ ਕਸਿਉ ਲਿਵਲਾਏ ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਸਿਮਰਤ ਸ਼ਾਸਤਰ ਪੁਨ ਪਾਪ ਵਿਚਾਰ ਦੇ ਤੱਤੈ ਸਾਰ ਨਾ ਜਾਣੀ ਗੁਰੂ ਬਾਜੋ ਤੱਤੈ ਸਾਰ ਨਾ ਜਾਣੀ ਤੇ ਗੁਣੀ ਸੰਸਾਰ ਭਰਮ ਸੁੱਤਾ ਸੁਤਿਆ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨਾ ਹਰਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤਤ ਪਾਏ ਜਿਸ ਨੂੰ ਅੰਨ ਦਿਨ ਹਰ ਲਿਵ ਲਾਗੈ ਜਾਗਤ ਰਹਿਣ ਵਿਹਾਣੀ ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਿਸਾਰੀਏ ਮਨੋ ਕਿਉਂ ਵਿਸਾਰੀਏ ਵੜਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ ਉਸ ਨੂੰ ਕਿਉਂ ਪੋਹੇ ਨਾ ਸਕੀ ਜਿਸ ਨੂੰ ਆਪਣੀ ਲਿਵ ਲਾਵੇ ਆਪਣੀ ਲਿਵਾ ਪੇ ਲਾਏ ਗੁਰਮੁਖ ਸਦਾ ਸੰਭਾਲੀਏ ਕਹਿ ਨਾਨਕੇ ਵੜਦਾਤਾ ਸੋ ਕਿਉਂ ਮਨੋ ਵਿਸਾਰੀਐ ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ ਮਾਇਆ ਗੁਣ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ ਜਾ ਤਿਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ ਲਿਵ ਚੁਟਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤ ਹਰ ਵਿਸਰੈ ਮੋਪ ਜੈ ਭਾਉ ਦੂਜਾ ਲਾਇਆ ਕਹਿ ਨਾਨਕ ਗੁਰ ਪ੍ਰਸਾਦੀ ਜਿਨਾ ਲਿਵ ਲਾਗੀ ਤਿਨ ਵਿਚੇ ਮਾਇਆ ਪਾਇਆ ਹਰ ਆਪ ਮੁੱਲ ਕਹਿ ਮੁੱਲ ਨਾ ਪਾਇਆ ਜਾਏ ਬੁੱਲ ਨਾ ਪਾਇਆ ਜਾਏ ਕਿਸੈ ਵਿਟਹੁ ਰਹੇ ਲੋਕ ਬਿਲ ਲਾਇਆ ਸਾ ਸਤਿਗੁਰੂ ਜੇ ਮਿਲੈ ਤਿਸ ਨੂੰ ਸਿਰ ਸੌਂਪੀਐ ਵਿਚੋਂ ਆਪ ਜਾਏ ਜਿਸਦਾ ਜੀਉ ਤਿਸ ਮਿਲ ਰਹੇ ਹਰ ਵਸੈ ਮਨੇ ਆਏ ਹਰ ਆਪ ਮੁੱਲ ਕਹਿ ਭਾਗ ਜਿਨਾ ਕੇ ਨਾਨਕਾ ਜਿਨ ਹਰ ਪੱਲੈ ਪਾਏ ਹਰਾਸ ਮੇਰੀ ਮਨ ਵਣਜਾਰਾ ਹਰਾਸ ਮੇਰੀ ਮਨ ਵਣਜਾਰਾ ਸਤਿਗੁਰ ਤੇਰਾ ਸਜਾਣੀ ਹਰ ਹਰ ਨਿਤ ਜਪਿਓ ਜੀਹੋ ਲਾਹ ਖੱਟਿਓ ਦਿਹਾੜੀ ਇਹੋ ਧਨ ਤਿਨਾ ਮਿਲਿਆ ਜਿਨ ਹਰਿਆ ਪੇ ਭਾਣਾ ਕਹਿ ਨਾਨਕ ਰਾਸ ਮੇਰੀ ਮਨ ਹੋਆ ਵਣਜਾਰਾ ਹੇ ਰਸਨਾ ਤੂੰ ਅਨ ਰਸਰਾਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰਤ ਕਿਤੈ ਜਿਚਰ ਹਰਸ ਪੱਲੈ ਨਾ ਪਾਏ ਹਰਸ ਪਾਏ ਪੱਲੈ ਪੀਏ ਹਰਸ ਬੋੜ ਨਾ ਤ੍ਰਿਸ਼ਨਾ ਲਾਗੇ ਆਏ ਇਹੋ ਹਰਸ ਕਰਮੀ ਪਾਈਐ ਸਤ ਗੁਰ ਮਿਲੈ ਜਿਸੇ ਆਏ ਕਹਿ ਨਾਨਕ ਹੋਰ ਅਨ ਰਸਾ ਵਿਸਰੇ ਜਾ ਹਰ ਵਸੈ ਮਨ ਆਏ
हे श्रीरा मेरे आ हर तुम मैं ज्योत रखी ता तू जग में आया हर ज्योत रखी तुद विच ता तू जग में आया जिन हर तेरा हर आपे माता आपे पिता जिन जियो पाए जग दिखाया गुर प्रसादी बुझिया तां चलत हुआ चलत नदरी आया गुर प्रसादी बुझिया तां चलत हुआ चलत नदरी आया कह नानक सृष्ट का मूल रचिया ज्योत रखी ता तू जग में आया मन चाओ भया प्रभ आगम सुनिया हर मंगल गाओ सखी गृह मंदिर बनिया हर गाओ मंगल नित सखी सुख दुख न व्यापे गुरु चरण लागे दिन सुभागे आपना फिर जापे अनहत बाणी गुरु शब्द जानी हर नाम हर रस भोगो कह नानक प्रभा मिलिया करण कारण जोगो ए शरीरा मेरिया इस जग में आए कह क्या तुद कर्म कमाया कि कर्म कमाया तुद शरीरा जा तू जग में आया जिन हर तेरा रचन रचिया सो हर मन न वसाया गुर प्रसादी हर मन वसिया पूर्व लिखिया पाया कह नानक शरीर प्रवान हुआ जिन सतगुर स्यो चित लाया हे नेत्र हो मेरे हो हर तुम मैं ज्योत तरी हर बिन अवर न देखो कोई हर बिन अवर न देखो कोई नजरी हर निहालिया इहो वे संसार तुम देख देवर का रूप है हर रूप नदरी आया गुर प्रसादी बुझिया जा वेखा हर कह हर बिन वरना कोई कह नानके नेत्र अंध से सतगुर मिले दिव दृष्ट हुई श्रवणो मेरे हो साचै सुनना नो पठाए शरीर लाए सुनो सत बाणी जित सुनी मंतन हरिया हुआ रसना रस समानी सचल कबडानी ताकि गत कही न जाए कह नानक अमृत नाम सुनो पवित्र हो सच सुनै नो पठाए हर जीव गुफा अंदर रख कह वाजा पवन बजाया बजाया वाजा पाओ नौ द्वारे प्रगट किए दसवां गुप्त रखाया गुरुद्वारे लाए भावनी किना दसवां द्वार दिखाया तह अनेक रूप नव नव निद तिस्ता अंत न जाई पाया कह नानक हर प्यारे जियो गुफा अंदर रख कै वाजा पवन मजाया एहु साचा सोहिला साचे कर गावहु गावहु ता सोहिला घर साचे जिथे सदा सच त्यावै सचो त्यावै जा तुद भावे गुरमुख जिना बुझावे सत सबना का खसम है जिस बख्शे सो जन पावे कह नानक सत सोहिला सचे कर गावे।

ਬਾਣੀ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣਤੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਸਗਲ ਸਮਗਰੀ ਤੁਮਰੈ ਸੂਤਰ ਧਾਰੀ, ਤੁਮ ਤੇ ਹੋਏ ਸੋ ਤੁਮਰੀ ਗਤ ਮਿਤ ਤੁਮਹੀ ਜਾਨੀ। ਨਾਨਕ ਦਾਸ ਸਦਾ ਕੁਰਬਾਨੀ। ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇਗ ਵਾਹੀ, ਦੇਕਿਆਂ ਨੂੰ ਰਿੱਠ ਕੀਤਾ, ਤਿਨਾ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜਿਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ

ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਏ।

ਹਰਾ ਜ਼ਹੂਰ ਚਵਰ ਸ਼ਤਰ ਤਖ ਦੇ ਮਾਲਕ ਧੰਨ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਗਰੀਬ ਨਿਵਾਸ ਸਤਿਗੁਰੂ ਜੀ ਆਪ ਜੀ ਨੇ ਕਿਰਪਾ ਬਖਸ਼ਿਸ਼ ਕੀਤੀ ਅੰਮ੍ਰਿਤ ਵੇਲੇ ਪਾਵਨ ਪਵਿੱਤਰ ਤਖਤਾਂ ਤੇ ਪ੍ਰਕਾਸ਼ਮਾਨ ਹੋ ਕਰਕੇ ਦਰ ਆਈ ਸਮੂਹ ਸੰਗਤ ਨੂੰ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ ਨਦਰੋ ਨਦਰੀ ਨਿਹਾਲ ਕੀਤਾ ਆਪ ਜੀ ਕਾ ਕੋਟਾਨ ਕੋਟ ਸ਼ੁਕਰ ਹੈ ਦਾਤਾ ਜੀ ਆਪ ਜੀ ਦੀ ਕਿਰਪਾ ਸਦਕਾ ਪਾਵਨ ਦਰਬਾਰ ਸਜੇ ਸਜੇ ਦਰਬਾਰਾਂ ਅੰਦਰ ਅੰਮ੍ਰਿਤਮਈ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਕੇ ਪਾਠ ਨਿਤਨੇਮ ਬਾਣੀਆਂ ਦੇ ਪਾਠ ਹੋਏ ਦੱਸ ਰਿਆਂ ਪਾਸੋਂ ਅਗਾਧ ਬੋਧ ਬਾਣੀ ਦੇ ਪਾਠ ਕਰਦਿਆਂ ਬੇਅੰਤ ਬੇਅੰਤ ਭੁੱਲਾਂ ਹੋਈਆਂ ਆਪ ਜੀ ਨੇ ਖਿਮਾ ਕਰ ਦੇਣੀ ਅੱਗੇ ਤੋਂ ਸਾਵਧਾਨਤਾ ਬਖਸ਼ਣੀ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਬਾਣੀ ਸ਼ੁੱਧ ਅਤੇ ਸਪਸ਼ਟ ਪੜਨ ਸੁਣਨ ਵਿਚਾਰਨ ਦੇ ਯੋਗ ਬਣਾ ਲੈਣਾ ਸਤਿਗੁਰੂ ਜੀ ਉਹ ਰਹਿਮਤਾਂ ਕਰਨੀਆਂ ਬੇਅੰਤ ਸੰਗਤਾਂ ਨੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ ਭੇਟਾਵਾਂ ਆਪ ਜੀ ਕੇ ਚਰਨਾਂ ਵਿੱਚ ਅਰਪਣ ਕੀਤੀਆਂ ਰਹਿਮਤ ਕਰਨੀ ਸਮੂਹ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਭੇਟਾਵਾਂ ਦਰ ਕਬੂਲ ਕਰਨੀਆਂ ਦਰੋਂ ਘਰੋਂ ਨਾਮਦਾਨ ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਣਾ ਕਿਰਤ ਕਮਾਈਆਂ ਵਿੱਚ ਵਾਧੇ ਬਖਸ਼ਿਸ਼ ਕਰਨੇ ਘਰਾਂ ਵਿੱਚ ਸੁੱਖ ਵਰਤਾਉਣੀ ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਗੁਰਸਿੱਖੀ ਦੀ ਦਾਤ ਵਿਦਿਆ ਦੀ ਦਾਤ ਦੇਸ਼ ਕੌਮ ਦਾ ਪਿਆਰ ਬਖਸ਼ਣਾ ਸਤਿਗੁਰੂ ਜੀਓ

ਸੰਗਤਾਂ ਵੱਲੋਂ ਗੁਰੂ ਕੇ ਲੰਗਰਾਂ ਵਿੱਚ ਸੇਵਾਵਾਂ ਕੀਤੀਆਂ ਜਾ ਰਹੀਆਂ ਹਨ। ਆਪ ਜੀ ਨੇ ਸਮੂਹ ਸੰਗਤਾਂ ਦੀਆਂ ਸੇਵਾਦਾਰਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਨਿਵਾਜਣਾ। ਸਤਿਗੁਰੂ ਜੀ ਆਪਣੇ ਟਹਿਲੀਆਂ ਦੇ ਸਿਰ ਤੇ ਮੇਰ ਭਰਿਆ ਹੱਥ ਰੱਖਣਾ। ਕਾਮ ਕ੍ਰੋਧ ਲੋ ਮੋਹੰਕਾਰ ਤੋਂ ਬਚਾਉਣਾ। ਸ਼ਰਧਾ ਭਾਵਨਾ ਪ੍ਰੀਤ ਅਦਬ ਸਹਿਤ ਦਰ ਘਰ ਦੀ ਸੇਵਾ ਦੇ ਯੋਗ ਬਣਾ ਲੈਣਾ। ਹਰ ਮੈਦਾਨ ਫਤਿਹ ਬਖਸ਼ਿਸ਼ ਕਰਨੀ। ਸਦਾ ਅੰਗ ਸੰਗ ਵਰਤਣਾ ਗਰੀਬ ਨਿਵਾਜ। ਦਰ ਘਰ ਦੇ ਪ੍ਰੀਤਵਾਨ ਭਾਈ ਮੇਜਰ ਸਿੰਘ ਜੀ ਸਮੂਹ ਪਰਿਵਾਰ ਵੱਲੋਂ ਬੇਅੰਤ ਮਾਇਆ ਅਰਦਾਸ ਭੇਟਾ ਕਰਵਾਈ। ਆਪ ਜੀ ਨੇ ਕਿਰਪਾ ਕਰਨੀਆਂ, ਘਰਾਂ ਵਿੱਚ ਸੁੱਖ ਵਰਤਾਉਣੀ, ਕਾਰੋਬਾਰਾਂ ਵਿੱਚ ਤਰੱਕੀਆਂ ਬਖਸ਼ਿਸ਼ ਕਰਨੀਆਂ, ਰਹਿਮਤਾਂ ਕਰਨੀਆਂ, ਗੁਰਸਿੱਖ ਪਰਿਵਾਰ ਦੀਆਂ ਮਨੋਕਾਮਨਾ ਮਨੋਭਾਵਨਾ ਪੂਰੀਆਂ ਕਰਨੀਆਂ, ਆਪਣੇ ਚਰਨ ਕਮਲਾਂ ਦੀ ਪ੍ਰੀਤ ਔਰ ਪ੍ਰਤੀਤ ਬਖਸ਼ਿਸ਼ ਕਰਕੇ ਨਿਵਾਜਣਾ। ਬੇਅੰਤ ਸੰਗਤਾਂ ਵੱਲੋਂ ਮਾਇਆ ਅਰਦਾਸ ਭੇਟਾ ਆਈ। ਆਪ ਜੀ ਨੇ ਰਹਿਮਤਾਂ ਕਰਨੀਆਂ, ਖਜ਼ਾਨੇ ਭਰਪੂਰ ਕਰਨੇ। ਸਤਿਗੁਰੂ ਜੀਓ ਇਸ ਵਕਤ ਆਪ ਜੀ ਕੇ ਹਜ਼ੂਰ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਜੀ। ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ, ਰਹਿਮਤ ਕਰੋ। ਦਰ ਆਈ ਸਮੂਹ ਸੰਗਤ ਨੂੰ ਨਿਵਾਜ ਦੇ ਹੋਏ ਪਾਵਨ ਪਵਿੱਤਰ ਹੁਕਮ ਬਖਸ਼ੋ ਜੀ। ਹੁਕਮ ਤੇ ਚੱਲਣ ਦੀ ਸਮਰੱਥਾ ਬਖਸ਼ਿਸ਼ ਕਰੋ। ਅਗਲੇ ਦੀਵਾਨ ਸਜਾਉਣ ਦੀ ਆਗਿਆ ਹੋਵੇ, ਸਿੱਖ ਪੜਦੇ ਸੁਣਦੇ ਸਰਬੱਤ ਲਾਹੇਵੰਦ ਹੋਵਨ। ਗੁਰੂ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ ਤਬੈ ਚਲਾਇਓ।

छूट गई मैं तेरी। ना तुम डुलू ना हम गिरते, रख लीनी हार मेरी।

ਘਟ ਘਟ ਰਵਿਆ ਸੋਈ। ਗੁਰਮਤ ਸੱਚ ਪਾਈਐ ਸਹਿਜ ਸਮਾਈਐ, ਤਿਸ ਬਿਨ

ਪਾਈ। ਹਉ ਪੁੱਛੋ ਆਪਣਾ ਸਤਿਗੁਰ ਦਾਤਾ, ਕਿਨ ਬਿਦ ਦੁੱਤਰ ਤਰੀਐ ਰਾਮ। ਸਤਿਗੁਰ ਭਾਈ ਚੱਲਹੁ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਗ ਸੂਹੀ ਛੰਤ ਮਹੱਲਾ ਚੌਥਾ ਘਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਵਹੁ ਸੰਤ ਜਨਹੋ ਗੁਣ ਗਾਵਹਿ ਗੋਵਿੰਦ ਕੇਰੇ ਰਾਮ। ਗੁਰਮੁਖ ਮਿਲ ਰਹੀ ਹੈ ਘਰ ਵਾਜਹਿ ਸ਼ਬਦ ਘਨੇਰੇ ਰਾਮ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਿਓ ਸਾਹਿਬ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ। ਗਰੀਬ ਨਿਵਾਸ ਸਤਿਗੁਰੂ ਜੀ ਨੇ ਤਰਸ ਕੀਤਾ ਹੈ, ਬਖਸ਼ਿਸ਼ ਕੀਤੀ ਹੈ ਸਮੂਹ ਸੰਗਤਾਂ ਨੂੰ ਅੰਮ੍ਰਿਤ ਵੇਲੇ, ਉਦਮ ਬਖਸ਼ਿਸ਼ ਕੀਤੇ ਹਨ ਪਾਵਨ ਗੁਰੂ ਦਰਬਾਰ ਦੀ ਹਾਜ਼ਰੀ ਭਰਨ ਦਾ ਆਪਾਂ ਨੂੰ ਸੁਭਾਗ ਪ੍ਰਾਪਤ ਹੋਇਆ ਹੈ। ਸਤਿਗੁਰੂ ਜੀ ਦੀ ਕਿਰਪਾ ਸਦਕਾ ਪਾਵਨ ਦੀਵਾਨਾਂ ਦੀ ਸੰਪੂਰਨਤਾ ਹੋਈ ਹੈ। ਸਤਿਗੁਰਾਂ ਨੇ ਅਸੀਸ ਰੂਪ ਵਿੱਚ ਪਾਵਨ ਪਵਿੱਤਰ ਸ੍ਰੀ ਮੁਖ ਵਾਕ ਜੋ ਪ੍ਰਕਾਸ਼ਮਾਨ ਹੋ ਕਰਕੇ ਸਾਨੂੰ ਬਖਸ਼ਿਸ਼ ਕੀਤੇ ਹਨ, ਦਾਤਾਰ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਇਹ ਪਾਵਨ ਸ੍ਰੀ ਮੁਖ ਵਾਕ ਸੂਹੀ ਰਾਗ ਅੰਦਰ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦਾਤਾਰ ਪਿਤਾ ਜੀ ਨੇ ਜੋ ਛੰਤ ਉਚਾਰਨ ਕੀਤੇ ਹਨ, ਉਹਨਾਂ ਪਾਵਨ ਛੰਤਾਂ ਵਿੱਚੋਂ ਇਹ ਪਾਵਨ ਸ਼ਬਦ ਸਤਿਗੁਰੂ ਜੀ ਦੇ ਪਵਿੱਤਰ ਅੰਗ 775 ਅਤੇ 76 ਉੱਪਰ ਸੁਭਾਇਮਾਨ ਹੈ।

ਗੁਰਦੇਵ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਬਖਸ਼ਿਸ਼ ਰਹਿਮਤ ਕਰਦੇ ਹਨ ਕਿ ਇਹ ਭਾਈ ਇਹ ਜਗਤ ਇਹ ਸੰਸਾਰ ਬੜਾ ਦੁੱਤਰ ਹੈ, ਭਾਵ ਜਿਸ ਨੂੰ ਤਰਨਾ ਜਿਸ ਨੂੰ ਪਾਰ ਕਰਨਾ ਬਹੁਤ ਮੁਸ਼ਕਲ ਹੈ। ਸੰਸਾਰ ਦੀ ਕਿਸੇ ਵੀ ਜੁਗਤ ਨਾਲ ਕਿਸੇ ਵੀ ਢੰਗ ਤਰੀਕੇ ਦੇ ਨਾਲ ਕਿਸੇ ਵੀ ਸਿਆਣਪ ਦੇ ਨਾਲ ਮਨੁੱਖੀ ਸੁਰਤ ਮਨੁੱਖੀ ਮਨ ਇਸ ਮਨੁੱਖੀ ਜੀਵ ਭਵਸਾਗਰ ਨੂੰ ਪਾਰ ਨਹੀਂ ਕਰ ਸਕਦਾ। ਇਸ ਭਵਸਾਗਰ ਨੂੰ ਪਾਰ ਕਰਨ ਦੇ ਲਈ ਪਰਮੇਸ਼ਵਰ ਦੀ ਕੀਰਤੀ ਹੀ ਇੱਕ ਉੱਤਮ ਬੇੜਾ ਹੈ, ਇੱਕ ਉੱਤਮ ਸਾਧਨ ਹੈ, ਜਿਨ੍ਹਾਂ ਨੇ ਗੁਰੂ ਰੂਪੀ ਮਲਾਹ ਦੀ ਸੰਗਤ ਪ੍ਰਾਪਤ ਕਰਕੇ ਗੁਰੂ ਰੂਪੀ ਮਲਾਹ ਦਾ ਤਰਲਾ ਕਰਕੇ ਨਾਮ ਰੂਪੀ ਜਹਾਜ਼ ਅੰਦਰ ਬੇੜੇ ਉੱਪਰ ਸਵਾਰ ਜੋ ਹੁੰਦੇ ਨੇ, ਸਿਫਤ ਉਹ ਸਲਾਹ ਦੀ ਕਿਰਪਾ ਜਿਨ੍ਹਾਂ ਉੱਪਰ ਸਤਿਗੁਰੂ ਜੀ ਕਰਦੇ ਨੇ, ਉਹ ਫਿਰ ਇਸ ਜਗਤ ਸੰਸਾਰ ਭਵਜਲ ਨੂੰ ਪਾਰ ਕਰ ਜਾਂਦੇ ਨੇ। ਇਸ ਕਰਕੇ ਸਤਿਗੁਰਾਂ ਨੇ ਬੇਨਤੀ ਕੀਤੀ ਹੈ, ਇਹ ਰਹਿਮਤ ਕੀਤੀ ਹੈ ਕਿ ਹੇ ਸੰਤ ਜਨੋ ਆਵੋ, ਮਿਲ ਜੁਲ ਕੇ ਉਸ ਹਰੀ ਗੋਬਿੰਦ ਪਰਮੇਸ਼ਵਰ ਦੀ ਕੀਰਤੀ ਕਰੀਏ, ਜਿਹਦੀ ਕੀਰਤੀ ਦੇ ਨਾਲ ਅੰਦਰ ਉਸਦੀ ਕਿਰਪਾ ਦੇ ਬਖਸ਼ਿਸ਼ ਦੇ ਰਹਿਮਤ ਦੇ ਵਾਜੇ ਵੱਜਦੇ ਹਨ, ਖੁਸ਼ੀਆਂ ਦੇ ਵਾਜੇ ਵੱਜਦੇ ਹਨ, ਉਹਦੇ ਮਿਲਾਪ ਦੇ ਵਾਜੇ ਵੱਜਦੇ ਹਨ। ਸੋ ਉਹਦੀ ਕੀਰਤੀ ਹੀ ਸਭ ਤੋਂ ਉੱਤਮ ਸਾਧਨ ਹੈ ਇਸ ਭਵਸਾਗਰ ਤੋਂ ਪਾਰ ਹੋਣ ਦਾ। ਗੁਰੂ ਕਿਰਪਾ ਕਰੇ ਸਭਨਾਂ ਨੂੰ, ਦਰੋਂ ਕਰੋ ਨਾਮਦਾਨ, ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਨ ਜੀ। ਬੇਨਤੀ ਹੈ ਸਮੂਹ ਸੰਗਤ ਦੇ ਚਰਨਾਂ ਵਿੱਚ ਕਿ ਆਪ ਜੀ ਨੂੰ ਭਲੀ ਭਾਂਤ ਪਤਾ ਹੀ ਹੈ ਕਿ ਪਿਛਲੇ ਤਕਰੀਬਨ 5-6 ਦਿਨਾਂ ਤੋਂ ਅਤਿ ਸਤਿਕਾਰਯੋਗ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ, ਸਿੱਖ ਪੰਥ ਦੇ ਮਹਾਨ ਪ੍ਰਚਾਰਕ ਮਹਾਨ ਵਿਦਵਾਨ, ਉਹ ਸਾਡੇ ਪਾਸ ਪਹੁੰਚੇ ਹੋਏ ਨੇ ਇੱਕ ਹਫ਼ਤੇ ਦੇ ਵਾਸਤੇ। ਉਹਨਾਂ ਨੇ ਸੰਗਤਾਂ ਦੇ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚੋਂ ਭਗਤ ਕਬੀਰ ਜੀ ਦੇ ਸਲੋਕਾਂ ਦੀ ਜੋ ਕਥਾ ਪ੍ਰਾਰੰਭ ਕੀਤੀ ਹੋਈ ਹੈ ਉਹ ਸਰਵਣ ਕਰਵਾ ਰਹੇ ਹਨ। ਅੱਜ ਵੀ ਸ਼ਾਮ ਦੇ ਦੀਵਾਨ ਹਨ, 7:30 ਤੋਂ 9:15 ਵਜੇ ਤੱਕ ਰਾਤਰੀ ਦੇ ਦੀਵਾਨ ਹਨ। ਐਤਵਾਰ 12:15 ਤੋਂ 1:30 ਵਜੇ ਤੱਕ ਦੁਪਹਿਰ ਦੇ ਦੀਵਾਨਾਂ ਵਿੱਚ ਉਹਨਾਂ ਹਾਜ਼ਰੀ ਭਰਨੀ ਹੈ। ਸੋ ਆਪ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਹੱਥ ਜੋੜ ਕੇ ਕਿ ਆਪ ਜੀਆਂ ਨੇ ਵੱਧ ਚੜ੍ਹ ਕੇ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਨੇ ਹਨ। 27 ਮਈ ਤੋਂ 31 ਮਈ ਤੱਕ ਸਿੱਖ ਪੰਥ ਦੇ ਮਹਾਨ ਕੀਰਤਨੀ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ ਉਹ ਵੀ ਪਹੁੰਚ ਰਹੇ ਹਨ, ਉਹਨਾਂ ਵੀ ਆਪ ਜੀ ਨੂੰ ਗੁਰਬਾਣੀ ਕੀਰਤਨ ਦੇ ਨਾਲ ਜੋੜਨਾ ਹੈ। ਸੋ ਆਪ ਜੀ ਨੇ ਉਹਨਾਂ ਦਿਨਾਂ ਵਿੱਚ ਵੀ ਵੱਧ ਚੜ੍ਹ ਕੇ ਹਾਜ਼ਰੀਆਂ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਹਨ ਜੀ। ਆਓ ਹੁਣ ਪਿਆਰ ਸਹਿਤ ਅੰਮ੍ਰਿਤ ਬਾਣੀ ਦਾ ਕੀਰਤਨ ਭਾਈ ਸਾਹਿਬ ਭਾਈ ਹਰਭਜਨ ਸਿੰਘ ਜੀ ਲਹਿਰੀ ਤਿਨਾਂ ਦੇ ਜੱਥੇ ਪਾਸੋਂ ਸਰਵਣ ਕਰੀਏ। ਭੁੱਲਾਂ ਚੁੱਕਾਂ ਦੀ ਖਿਮਾ, ਸਮੂਹ ਸੰਗਤ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: Allah'ın
1: Allah'ın

0: ਦੂਜਾ
1: ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਓ ਸਿੱਖ ਨਾ ਹੁਕਮ ਸਮਾਇ ਲੈ ਕਨਾ ਹੁਕਮ ਕਰੇ ਉਣਾਓ ਇੱਕ ਨਾ ਭਾਣੇ ਘੜ ਲੈ ਇੱਕ ਨਾ ਮਾਇਆ ਵਿੱਚ ਨਿਵਾਸ ਪਿਆ ਆਖਣਾ ਜਾ ਭਾਈ ਜੇ ਸਿਆਣੇ ਰਾਸ ਨਾਨਕ ਗੁਰਮੁਖ ਜਾਣੀਐ।

ਪਹਿਲਾ ਭੈ ਵਿਚ ਪਵਨ ਵਹਿ ਸਦਵਾਓ, ਭੈ ਵਿਚ ਲਹਿ ਲੱਖ ਦਰਿਆ, ਭੈ ਵਿਚ ਅਗਨ ਕੱਢੇ ਵੇਗਾਰ, ਭੈ ਵਿਚ ਧਰਤੀ ਦੱਬੀ ਭਾਰ, ਭੈ ਵਿਚ ਇੰਦ ਤੇਰਾ ਸਿਰ ਭਾਰ।

ਡੇਢ ਟਾਂਕੀਆਂ ਜਲਦੀ ਕਰੇ ਪੁਕਾਰ ਜਲ ਜਲ ਰੋਈ ਬੱਪੜੀ ਚੜ ਚੜ ਪਵੰਗਿਆਰ ਨਾਨਕ ਜਨ ਕਰਤਾ ਕਾਰਨ ਕੀਆ ਸੋ ਜਾਣੇ ਕਰਤਾਰ ਪੌੜੀ ਸਤਿਗੁਰੂ ਕਰੇ।

0: ਇਸ ਤਿਸ ਦੀ ਬਣਿਆ ਭਗ ਨਾਨਕ ਸੱਚੇ ਨਾਮ ਬਿਨ ਕਿਆ ਟਿੱਕਾ ਕਿਆ ਤਗ ਮਹੱਲਾ ਪਹਿਲਾ।
1: ਲੱਖ ਨਿੱਕੀਆਂ ਚੰਗਿਆਈਆਂ ਲੱਖ ਪੁੰਨਾ ਪ੍ਰਮਾਣ ਲੱਖ ਦਾ ਉੱਪਰ ਤੀਰਥਾਂ ਸਹਿਯੋਗ ਬੇਵਾਣ ਲੱਖ ਸੁਰਤਨ ਸੰਗਰਾਮ ਰਣ ਮੈਂ ਛੁੱਟੇ ਪ੍ਰਾਣ ਲੱਖ ਸੁਰਤੀ ਲੱਗ।

ਚਲੀ ਚੰਦਰਾ ਮੁਲਕਾਨ ਕਰਤਨ ਜਾਦਮ ਭਇਆ ਪਾਰ ਜਾਤ ਗੋਪੀ ਲੈ ਆਇਆ ਬਿੰਦਰਾ ਬਨ ਮੈਂ ਰੰਗ ਕੀਆ ਕਲ ਮੈਂ ਬੇਦ ਥਰਬਣ ਹੂਆ ਨਾ ਖੁਦਾਈ ਲਹੋ ਭਇਆ ਨੀਲ ਬਸਤਰ ਲੈ ਕੱਪੜੇ ਪਹਿਰੇ ਤੁਰਕ ਪਠਾਣੀ ਅਮਲ ਕੀਆ।

0: ਮਹੱਲਾ ਪਹਿਲਾ
1: ਪੁਸਤਕ ਸੰਧਿਆ ਬਾਦਮ ਸਿਰ ਪੂਜਤ ਬਗਲ ਸਮਾਦਮ ਗੁਣ ਸਾਰਨ ਤ੍ਰੈਪਾਲ ਤਿਹਾਲ ਵਿਚਾਰਨ ਗਲ ਮਾਲਾ ਤਿਲਕ ਲਲਾ ਟੰਗ ਦੋ ਧੋਤੀ ਬਸਤਰ ਪਾਟੰਗ ਜੀ ਜਾਣ ਬਰਮੰਗ ਕਰਮੰਗ ਸਾਫੋ ਕੁਟ ਨਿਸਚੋ ਕਰਮੰਗ ਕਹੋ ਨਾਨਕ ਨੇ ਚੋ ਧਿਆਵੈ ਬਿਨ ਸਤਿਗੁਰ ਬਟ ਨ ਪਾਵੇ ਪੌੜੀ।

ਪਾ ਰਹੇ ਹੋ ਗੁਰੂ ਕੀ ਸਾਜਨ ਵਾਜੀ ਪਰਮ ਪਿਆਰੇ ਸਾਧ ਸੰਗਤ ਭਾਗੇ ਹੋ ਜੇ ਅੰਮ੍ਰਿਤ ਵੇਲੇ ਦੀਆਂ ਹਾਜ਼ਰੀਆਂ ਪੜਦੇ ਹੋਏ ਪਾਵਨ ਪਵਿੱਤਰ ਆਸਰ ਕੀ ਵਾਰ ਦਾ ਕੀਰਤਨ ਆਪਣੇ ਨੇ ਸ਼ਰਧਾ ਪਾਵਨ ਦੇ ਸਰਮ ਕੀਤਾ ਹੈ ਪਾਵਨ ਸਤਿਕਾਰਯੋਗ ਭਾਈ ਸਾਹਿਬ ਪਰਮ ਪਰਮਜੀਤ ਸਿੰਘ ਪਾਸੋਂ ਪਾਵਨ ਪਵਿੱਤਰ ਮੁੱਖ ਵਾਕ ਜੀ ਦਾ ਸਰਮ ਕਰੀਏ ਜੀ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।

ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਖੁਸ਼ੀ ਪੀ ਸੱਚ ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਵਰਨ ਨ ਸਕੂੰ ਤੂੰ ਠਾਕੁਰ ਊਚ ਭਗਵਾਨਾ ਮੈਂ ਹਰ ਹਰ ਨਾਮ ਧਰ ਸੋਈ ਜਿਉਂ ਭਾਵੈ ਤਿਉਂ ਰਾਖ ਮੇਰੇ ਸਾਹਿਬ ਮੈਂ ਤੁਝ ਬਿਨ ਅਵਰ ਨ ਕੋਈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੈ ਸੇਵਕ ਜਨ ਮਨ ਪ੍ਰਤਖ ਗੁਰੂ ਨਿਸਤਾਰ ਨਾ ਹਉ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਾਹੀਂ ਵੀਸਰਿਆ ਸੋ ਕਹੋ ਟਲ ਗੁਰ ਸੇਵੀਐ ਅਹਨਸ ਸਹਿਜ ਸਭਾਏ ਦਰਸ਼ਨ ਪਰਸੇ ਗੁਰੂ ਕੈ ਜਨਮ ਮਰਨ ਦੁਖ ਜਾਇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਸੂਹੀ ਸ਼ੰਤ ਮਹੱਲਾ ਚੌਥਾ ਘਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਵਹ ਸੰਤ ਜਨ ਗੁਣ ਗਾਵਹ ਗੋਬਿੰਦ ਕੇਰੇ ਰਾਮ ਗੁਰਮੁਖ ਮਿਲ ਰਹੀਐ ਘਰ ਵਾਜਹਿ ਸ਼ਬਦ ਕਨੇਰੇ ਰਾਮ ਆਵਹ ਸੰਤ ਜਨ ਗੁਣ ਗਾਵਹ ਗੋਬਿੰਦ ਕੇਰੇ ਰਾਮ ਗੁਰਮੁਖ ਮਿਲ ਰਹੀਐ ਘਰ ਵਾਜਹਿ ਸ਼ਬਦ ਕਨੇਰੇ ਰਾਮ ਸ਼ਬਦ ਕਨੇਰੇ ਹਰ ਪ੍ਰਭ ਤੇਰੇ ਤੂੰ ਕਰਤਾ ਸਭ ਥਾਈ ਅਹਿਨਸ ਜਪੀ ਸਦਾ ਸਾ ਲਾਹੀ ਸਾਚ ਸ਼ਬਦ ਲਿਵ ਲਾਈ ਅਨਦਨ ਸਹਿਜ ਰਹਿ ਰੰਗ ਰਾਤਾ ਰਾਮ ਨਾਮ ਰਿਤ ਪੂਜਾ ਨਾਨਕ ਗੁਰਮੁਖ ਏਕ ਪਛਾਣੈ ਅਵਰ ਨ ਜਾਣੈ ਦੂਜਾ ਸਭ ਮਹਿ ਰਵ ਰਹਿਆ ਸੋ ਪ੍ਰਭ ਅੰਤਰ ਜਾਮੀ ਰਾਮ ਗੁਰ ਸ਼ਬਦ ਰਵੈ ਰਵ ਰਹਿਆ ਸੋ ਪ੍ਰਭ ਮੇਰਾ ਸੁਆਮੀ ਰਾਮ ਪ੍ਰਭ ਮੇਰਾ ਸੁਆਮੀ ਅੰਤਰ ਜਾਮੀ ਘਟ ਘਟ ਰਵਿਆ ਸੋਈ ਗੁਰਮਤ ਸਚ ਪਾਈਐ ਸਹਿਜ ਸਮਾਈਐ ਤਿਸ ਬਿਨ ਅਵਰ ਨ ਕੋਈ ਸਹਿਜੇ ਗੁਣ ਗਾਵਾਂ ਜੇ ਪ੍ਰਭ ਭਾਵਾਂ ਆਪੇ ਲੈ ਮਿਲਾਏ ਨਾਨਕ ਸੋ ਪ੍ਰਭ ਸਬਦੇ ਜਪ ਐਨਸ ਨਾਮ ਧਿਆਇ ਇਹ ਜਗੋ ਦੁੱਤਰ ਮਨਮੁਖ ਭਾਰ ਨ ਪਾਈ ਰਾਮ ਅੰਤਰੇ ਹਉਮੈ ਮਮਤਾ ਕਾਮ ਕ੍ਰੋਧ ਚਤਰਾਈ ਰਾਮ
अंतर चतराई थाए न पाई बिरथा जन्म गवाया जम मग दुख पावै चुट्टा खावै अंत गया पछताया बिन नामै को बेली नाही पुत कुटुंब सुत पाई नानक माया मोह पसारा आगे साथ न जाई हो पूछो अपना सतगुर दाता किन बिद दुत्तर तरिय राम सतगुरु पाए चलो जीव त्या इव मरिय राम जीव त्या मरिय भौजल तरिय गुरमुख नाम समाव पूरा पुरख पाया वड भागी सच नाम लिवलाव मत प्रगास पै मन मानिया राम नाम वडियाई नानक प्रभ पाया शब्द मिलाया ज्योति ज्योत मिलाई वाहिगुरु जी का खालसा वाहिगुरु जी की फतेह जुगो जुग अटल तन तन साहिब श्री गुरु ग्रंथ साहिब महाराज जी की पावन हजूरी अंदर जुड़ बैठी अति सत्कारियो साध संगत जियो वड्या भागां वाले हो रोजाना अमृत वेले अपने रजेवियां विचों कुछ समां कढ सतगुरां दी पावन गोद विच जुड़ बैठ के अमृत बाणी दे शब्द कीर्तन सरवण करके अपने इस मनुखा जन्म नूं सफला करन दा उपराला उदम करदे हो। अज वी सतगुरां बख्शिश कीती सवाग समां सतगुरां दी मेहरामत सदका सानू सारिआं नूं सतसंगत विच जुड़न दा नसीब होया। हुणे आप जी ने गुरु घर दे हाजूरी कीर्तनी सत्कारयोग भाई साहिब भाई हरभजन सिंह जी लहरी साहब उन्हां दे जथे पासों संपूर्ण आसा की वार दे शब्द कीर्तन सरवण कीते ने। समा होया इस पावन अस्थान ते गुरु शब्द विचार दा। अज अमृत वेले मेरे सतगुरु धन गुरु ग्रंथ साहिब महाराज जीआं ने इस पावन अस्थान ते प्रकाशमान होके जो सानू हुक्म दी दात बख्शिश कीती है ओ पावन हुक्म धन गुरु रामदास महाराज दिन दुनिया दे मालक सच्चे पातशाह उन्हां दी रसना तो उचारण कीता होया ए पावन शब्द राग सही धन गुरु ग्रंथ साहिब महाराज जी दे 775 अते 76 अंग ते सबाए मान है। आओ गुरमुख अज मेरे सतगुरां ने की बख्शिश रहमतां कीतियां ने विचार दी रंभता तो पहला एक वारी मन बिरतियां जरूर एकाग्र कर लईए रसना दी पवित्रता वास्ते मन दी एकाग्रता वास्ते एक वारी करो कृपा देव असीस ते आखो जी सतनाम श्री वाहिगुरु साहिब जी फिर बख्शिश करो ते आखो जी सतनाम श्री वाहिगुरु साहिब जी। शब्द की आरंभता मेरे सतगुरु धन गुरु रामदास महाराज जी कर रहे ने राग सूही संत महला चौथा सूही राग है संतां दे विच महाराज जी ने यह शब्द उचारण किया है चौथे पातशाह जिन्हों का अखीर दे विच वड्याई विच आपां गुरमुख प्यारे कोल शब्द सरवण किया सी धन धन रामदास गुर जिन सिरिया तिने सवारिया पूरी होई करामात आप सिरजन हारे तारिया किड्डी वड्डी बख्शिश कर दित्ती जिस परमात्मा जी ने भाई जेठा जी नूं पैदा कीता सी ना उसे परमात्मा ने भाई जेठे नूं पैदा करके ते इन्ना सवार दिता इन्ना महान बना दिता किन्ना महान बनाया केड़ी दात दे के नवाजिया दुनिया दी दात नहीं परमात्मा ने अपना आप भाई जेठे दे अंदर टका दिता धन गुरु रामदास जी दे अंदर परमात्मा आप बैठ के ये पूरी करामात परमात्मा दी वापरी धन धन रामदास गुर जिन सिरिया तिने सवारिया
ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰੇ ਧਾਰੇ। ਤੇ ਫਿਰ ਸਾਡਾ ਫਰਜ਼ ਕੀ? ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਨਮਸਕਾਰ। ਸਿੱਖਾਂ ਨੇ, ਸਿੱਖ ਸੰਗਤਾਂ ਨੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਗੁਰੂ ਜਾਣ ਕੇ ਨਹੀਂ, ਪਰਮਾਤਮਾ ਜਾਣ ਕੇ ਉਹਨਾਂ ਦੇ ਚਰਨਾਂ ਵਿੱਚ ਮੱਥਾ ਟੇਕਿਆ। ਐਸੇ ਮਹਾਨ ਸਤਿਗੁਰੂ ਜਿਨ੍ਹਾਂ ਦੇ ਵਿੱਚ ਪਰਮਾਤਮਾ ਨੇ ਆਪਣਾ ਆਪ ਟਿਕਾ ਲਿਆ, ਉਹ ਅੱਜ ਗੁਰੂ ਸਾਨੂੰ ਹੁਕਮਨਾਮਾ ਬਖਸ਼ਦੇ ਪਏ। ਮਹੱਲਾ ਚੌਥਾ, ਘਰ ਤੀਜਾ, ਸੁਹੀ ਰਾਗ ਵਿੱਚ ਗਾਉਣਾ ਹੈ, ਤੀਸਰੇ ਘਰ ਦੇ ਵਿੱਚ ਗਾਇਨ ਕਰਨਾ ਹੈ। ਛੋਟਾ ਮੂਲ ਮੰਤਰ ਦਰਜ ਕੀਤਾ, ਇੱਕ ਓਅੰਕਾਰ, ਸਤਿਗੁਰੂ ਪ੍ਰਸਾਦ, ਪਰਮਾਤਮਾ ਇੱਕ ਹੈ, ਸਾਰਿਆਂ ਦੇ ਵਿੱਚ ਰਮਿਆ ਹੋਇਆ ਹੈ। ਸਤਿਗੁਰ ਪ੍ਰਸਾਦ ਸਤਿਗੁਰੂ ਦੀ ਕਿਰਪਾ ਦੇ ਨਾਲ ਸਾਨੂੰ ਮਿਲ ਸਕਦਾ ਹੈ। ਪਹਿਲੀ ਪੰਕਤੀ, ਆਵਹ ਸੰਤ ਜਨਹੋ ਗੁਣ ਗਾਵਹ ਗੋਵਿੰਦ ਕੇਰੇ ਰਾਮ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਸਾਨੂੰ ਆਵਾਜ਼ ਮਾਰ ਕੇ ਕਹਿੰਦੇ ਨੇ, ਆ ਮੇਰੇ ਸਿੱਖਾ, ਆਓ ਗੁਰਮਖੋ, ਆਵੋ ਸੰਤ ਜਨਹੋ ਹਰੀ ਦੇ ਜਨੋ, ਆਵੋ ਆਪਾਂ ਇਕੱਠੇ ਬੈਠ ਕੇ ਕੀ ਕਰੀਏ, ਗਾਵਹ ਗੋਵਿੰਦ ਕੇਰੇ ਰਾਮ, ਉਸ ਗੋਵਿੰਦ ਦੇ, ਉਸ ਪਰਮਾਤਮਾ ਦੇ ਗੁਣਾਂ ਦਾ ਗਾਇਨ ਕਰੀਏ, ਉਸ ਪਰਮਾਤਮਾ ਦੇ ਗੁਣਾਂ ਨੂੰ ਗਾਈਏ, ਉਸ ਪਰਮਾਤਮਾ ਦੀਆਂ ਵਡਿਆਈਆਂ ਕਰੀਏ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਪੜ੍ਹਨ ਸੁਣਨ ਵਾਲੇ ਤੁਸੀਂ ਗੁਰਸਿੱਖ ਬੈਠੇ ਹੋ, ਆ ਜਿਹੜਾ ਸਾਨੂੰ ਸਰੀਰ ਮਿਲਿਆ ਹੈ ਨਾ, ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਬੋਲ, ਉਹ ਪਤਾ ਕੀ ਕਹਿੰਦੇ ਨੇ? ਕਹਿੰਦੇ ਨੇ, ਬੰਦਿਆ, ਆ ਸਰੀਰ ਪਰਮਾਤਮਾ ਨੇ ਤੈਨੂੰ ਗੁਣ ਗਾਉਣ ਵਾਸਤੇ ਦਿੱਤਾ। ਕਿਹਦੇ ਗੁਣ ਗਾਉਣੇ ਨੇ? ਕਿਉਂਕਿ ਬੰਦਾ ਤੇ ਦੁਨੀਆਂ ਦੇ ਗੁਣ ਗਾਈ ਜਾਂਦਾ, ਬੰਦਾ ਤੇ ਮਨਿਸਟਰਾਂ ਦੇ ਗੁਣ ਗਾਈ ਜਾਂਦਾ, ਬੰਦਾ ਤੇ ਰਾਜਿਆਂ ਮਹਾਰਾਜਿਆਂ ਦੇ ਗੁਣ ਗਾਈ ਜਾਂਦਾ, ਪਰ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਨੇ, ਨਹੀਂ ਭਾਈ, ਇਹ ਪਰਮਾਤਮਾ ਨੇ ਜ਼ਬਾਨ ਅਮੋਲਕ ਦਾਤ ਦਿੱਤੀ ਆ, ਇਹਦੇ ਨਾਲ ਗੁਣ ਦੁਨੀਆਂ ਦੇ ਨਹੀਂ ਗਾਉਣੇ, ਗੋਬਿੰਦ ਦੇ ਗੁਣ ਗਾਉਣੇ, ਪਰਮਾਤਮਾ ਦੇ ਗੁਣ ਗਾਉਣੇ। ਇਸੇ ਕਰਕੇ ਧੰਨ ਗੁਰੂ ਅਰਜੁਨ ਸਾਹਿਬ ਮਹਾਰਾਜ ਜੀ ਦਾ ਇੱਕ ਬੋਲ ਚੇਤੇ ਕਰਾ ਦੇ, ਉਹ ਕਹਿਣ ਲੱਗੇ, ਬੰਦਿਆ, ਜੇ ਤੇਰਾ ਸੁਭਾਅ ਬਣ ਗਿਆ ਨਾ ਉਸਤਤ ਕਰਨ ਦਾ, ਤੇ ਫਿਰ ਆਪਣੀ ਉਸਤਤ ਹੀ ਨਾ ਕਰੀ ਜਾਇਆ ਕਰ, ਦੁਨੀਆਂ ਦੀ ਉਸਤਤ ਹੀ ਨਾ ਕਰੀ ਜਾਇਆ ਕਰ। ਜੇ ਸੁਭਾਅ ਬਣ ਗਿਆ ਉਸਤਤ ਕਰਨ ਦਾ, ਗੁਣ ਗਾਉਣ ਕਰਨ ਦਾ, ਵਡਿਆਈ ਕਰਨ ਦਾ, ਤੇ ਰੱਬ ਦੀ ਕਰਿਆ ਕਰ, ਤੇ ਜੇ ਨਿੰਦਿਆ ਕਰਨ ਦਾ ਸੁਭਾਅ ਬਣ ਗਿਆ ਤੇ ਲੋਕਾਂ ਦੀ ਨਾ ਕਰੀ, ਆਪਣੀ ਨਿੰਦਿਆ ਕਰੀ। ਕਿਉਂਕਿ ਕਬੀਰ, ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੁਝ ਸਾਰੇ। ਉਹ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਪਤਾ ਸੁਖਮਨੀ ਸਾਹਿਬ ਵਿੱਚ ਤੁਸੀਂ ਪੜ੍ਹਦੇ, ਉਸਤਤ ਮਨ ਮਹਿ ਕਰ ਨਿਰੰਕਾਰ, ਉੱਥੇ ਕਿਸੇ ਬੰਦੇ ਦੀ ਨਹੀਂ ਕਿਹਾ ਵਡਿਆਈ ਕਿਸੇ ਬੰਦੇ ਦੀ ਕਰਨ, ਉਸਤਤ ਮਨ ਮਹਿ ਕਰ ਨਿਰੰਕਾਰ, ਕਰ ਮਨ ਮੇਰੇ ਸਦ ਵਿਵਹਾਰ, ਨਿਰਮਲ ਰਸਨਾ ਅੰਮ੍ਰਿਤ ਪੀਓ, ਸਦਾ ਸੁਹੇਲਾ ਕਰ ਲੈ ਜੀਓ, ਨੈਣੋ ਪੇਖ ਠਾਕੁਰ ਕਾ ਰੰਗ, ਸਾਧ ਸੰਗ ਬਿਨਸੇ ਸਭ ਸੰਗ, ਚਰਨ ਚਲੋ। ਕਿੱਧਰ ਚਲੋ ਜੀ? ਪੈਰਾਂ ਨੂੰ ਕਿੱਧਰ ਕਹਿੰਦੇ ਪੈਣ? ਚਰਨ ਚਲੋ ਮਾਰਗ ਗੋਬਿੰਦ, ਮਿਟਹੇ ਪਾਪ ਜਪੀਏ ਹਰ ਬਿੰਦ, ਕਰ ਹਰ ਕਰਮ ਸਰਵਣ ਹਰ ਕਥਾ, ਹਰ ਦਰਗਾਹ ਨਾਨਕ ਉਜਲ ਮਤ। ਗੁਣ ਕਿਹਦੇ ਗਾਉਣੇ ਨੇ? ਉਸਤਤ ਕਿਹਦੀ ਕਰਨੀ? ਪਰਮਾਤਮਾ ਦੇ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਮੈਂ ਬਚਨ ਸਾਂਝਾ ਕਰਨ ਲੱਗਾ ਸੀ, ਉਹਨਾਂ ਨੇ ਜਦੋਂ ਗੁਣ ਗਾਇਣ ਦੀ ਗੱਲ ਕੀਤੀ ਹੈ ਨਾ, ਬੜੇ ਸ਼ਬਦਾਂ ਵਿੱਚ ਪਰਮਾਤਮਾ ਦੇ ਗੁਣਾਂ ਨੂੰ ਗਾਇਣ ਦਾ ਉਪਦੇਸ਼ ਦਿੱਤਾ ਜੀ, ਬਹੁਤ ਸ਼ਬਦਾਂ ਦੇ। ਜਿਵੇਂ ਤੁਸੀਂ ਮਹਾਰਾਜ ਜੀ ਦੇ 57 ਸਲੋਕ ਪੜ੍ਹਦੇ, 59 ਸ਼ਬਦ ਨੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ 15 ਰਾਗਾਂ ਦੇ ਵਿੱਚ, ਤੇ 57 ਸਲੋਕ ਨੇ ਜਿਹੜੇ ਭੋਗ ਦੇ ਸਲੋਕ। ਉਹਨਾਂ ਭੋਗ ਦੇ ਸਲੋਕਾਂ ਦੀ ਜਦੋਂ ਆਰੰਭਤਾ ਕੀਤੀ ਨਾ ਮੇਰੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ, ਪਹਿਲਾ ਸਲੋਕ ਹੀ ਗੁਣ ਗਾਉਣ ਦੇ ਪ੍ਰਥਾਏ ਉਚਾਰਨ ਕਰ ਦਿੱਤਾ। ਸਾਡਾ ਜਨਮ ਕਾਹਦੇ ਵਾਸਤੇ ਸਾਨੂੰ ਮਿਲਿਆ? ਮਹਾਰਾਜ ਕਹਿਣ ਲੱਗੇ, ਪਰਮਾਤਮਾ ਦੇ ਗੁਣ ਗਾਇਨ ਕਰਨ ਵਾਸਤੇ। ਪਹਿਲਾ ਸਲੋਕ ਹੈ, ਗੁਣ ਕੋ ਬਿੰਦ ਗਾਇਓ ਨਹੀਂ, ਹੋਇਆ ਕਿ ਜਨਮ ਅਕਾਰਥ ਕੀਨ, ਕਹੁ ਨਾਨਕ ਹਰ ਭਜ ਮਨਾ, ਜਿਹ ਬਿਦ ਜਲ ਕੋ ਮੀਨ। ਪੁੱਛਿਆ ਸੀ ਸਿੱਖ ਸੰਗਤਾਂ ਨੇ, ਮਹਾਰਾਜ ਤੁਸੀਂ ਕਹਿੰਦੇ ਹੋ ਗੁਣ ਗਾਉਣੇ ਚਾਹੀਦੇ ਨੇ ਪਰਮਾਤਮਾ ਦੇ, ਜੇ ਗੁਣ ਗਾਵਾਂਗੇ
ਤੇ ਸਾਨੂੰ ਕੀ ਮਿਲੇ? ਪਰਮਾਤਮਾ ਦੇ ਗੁਣ ਗਾਉਣ ਦੇ ਨਾਲ ਕੀ ਪ੍ਰਾਪਤੀ ਹੋਈ? ਮਹਾਰਾਜ ਕਹਿਣ ਲੱਗੇ, ਆਹ ਮੇਰਾ ਬਚਨ ਪੱਲੇ ਬੰਨ ਲਈ, ਜੇ ਕਿਤੇ ਤੂੰ ਆਪਣੀ ਜ਼ਬਾਨ ਦੇ ਨਾਲ ਉਸ ਵਾਹਿਗੁਰੂ ਦੇ ਗੁਣ ਗਾਉਂਦਾ ਰਹੇਗਾ, ਹਰ ਰੋਜ਼ ਗਾਉਂਦਾ ਰਹੇਗਾ, ਇੱਕ ਦਿਨ ਗਾਉਂਦਾ ਗਾਉਂਦਾ ਗਾਉਂਦਾ ਗਾਉਂਦਾ ਜਮਾਂ ਦੇ ਘਰ ਵਿੱਚ ਨਹੀਂ ਪਹੁੰਚੇਗਾ, ਰੱਬ ਦੇ ਘਰ ਵਿੱਚ ਪਹੁੰਚ ਜਾਏਗਾ। ਹਜ਼ੂਰ ਦਾ ਉਹਨਾਂ ਸਲੋਕਾਂ ਦੇ ਵਿੱਚ ਇੱਕ ਹੋਰ ਸਲੋਕ ਆਉਂਦਾ, ਜਿਹਬਾ ਗੁਣ ਗੋਬਿੰਦ ਭਜੋ। ਸਾਡੇ ਪੰਜ ਕਰਮ ਇੰਦਰੇ ਨੇ ਸਰੀਰ ਦੇ, ਅਤੇ ਪੰਜ ਗਿਆਨ ਇੰਦਰੇ ਨੇ। ਜਿਹੜੇ ਕਰਮ ਇੰਦਰੇ ਨੇ, ਜਿਹਨਾਂ ਨਾਲ ਅਸੀਂ ਹੱਥ ਪੈਰ ਕੰਮ ਕਰਦੇ, ਹੱਥ ਨੇ, ਪੈਰ ਨੇ, ਜ਼ਬਾਨ ਹੈ, ਇਹ ਕਾਹਦੇ ਕੰਮ ਆਉਂਦੀ? ਪਰਮਾਤਮਾ ਦੇ ਗੁਣ ਗਾਉਣ, ਬਾਣੀ ਪੜ੍ਹਨ ਵਾਸਤੇ, ਅੱਖਾਂ ਵੇਖਣ ਦਾ ਕੰਮ ਕਰਦੀਆਂ, ਕੰਨ ਸੁਣਨ ਦਾ ਕੰਮ ਕਰਦੇ। ਕਹਿਣ ਲੱਗੇ, ਪੰਜਾਂ ਇੰਦਰੀਆਂ ਦੀ ਗੱਲ ਛੱਡ ਬੰਦਿਆ, ਜੇ ਤੈਨੂੰ ਦੋ ਇੰਦਰੀਆਂ ਦੀ ਵਰਤੋਂ ਕਰਨੀ ਆ ਜਾਏ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿਣ ਲੱਗੇ, ਦੋ ਇੰਦਰੀ ਤੇਰਾ ਪਾਰ ਤਾਰਾ ਕਰ ਸਕਦੇ, ਤੂੰ ਭਵਜਨ ਸੰਸਾਰ ਤੋਂ ਪਾਰ ਹੋ ਜਾਏ। ਪੁੱਛੇ ਜੀ ਕਿਹੜੇ ਕਿਹੜੇ? ਕਹਿਣ ਲੱਗੇ, ਇੱਕ ਤੇ ਜ਼ਬਾਨ ਦੇ ਨਾਲ ਪਰਮਾਤਮਾ ਦੇ ਗੁਣ ਗਾਇਣ ਕਰ, ਦੂਸਰਾ ਜੇ ਜ਼ਬਾਨ ਦੇ ਨਾਲ ਨਹੀਂ ਗੁਣ ਗਾਇਣ ਕਰ ਸਕਦਾ ਤੇ ਕੰਨਾਂ ਦੇ ਨਾਲ ਸੁਣ ਲਿਆ ਕਰ। ਪਰਮਾਤਮਾ ਦੇ ਗੁਣਾਂ ਨੂੰ ਗਾਇਨ ਕਰਨਾ ਤੇ ਸੁਣਨਾ, ਦੋਨਾਂ ਦੇ ਨਾਲ ਹੀ ਬੰਦੇ ਦਾ ਪਾਰ ਉਤਾਰਾ ਹੋ ਜਾਂਦਾ। ਮਹਾਰਾਜ ਜੀ ਦੇ ਬਚਨ ਨੇ, ਜਿਹਬਾ ਗੁਣ ਗੋਬਿੰਦ ਭਜੋ, ਕਰਨ ਸੁਣੋ ਹਰ ਨਾਮ, ਕਹੋ ਨਾਨਕ ਸੁਣ ਰੇ ਮਨਾ ਪਰੇ ਨਾ ਜਮ ਕੇ। ਤਾਂ ਮੈਂ ਕਹਿਣਗੇ, ਗਰੰਟੀ ਦਿੰਦਾ ਤੂੰ ਜਮਾਂ ਦੇ ਘਰ ਨਹੀਂ ਜਾਏ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਇੱਕ ਸੋਠ ਰਾਗ ਵਿੱਚ ਸ਼ਬਦ ਆਉਂਦਾ, ਉਹ ਵੀ ਸਾਂਝਾ ਕਰ। ਉਹਦੇ ਵਿੱਚ ਵੀ ਗੁਣ ਗਾਇਨ ਕਰਨ ਦੀ ਗੱਲ ਕੀਤੀ ਤੇ ਉਹ ਬਚਨ ਕਹੇ ਨੇ ਮਹਾਰਾਜ ਜੀ ਨੇ, ਰੇ ਮਨ ਰਾਮ ਸਿਉ ਕਰ ਪ੍ਰੀਤ। ਅੱਗੇ ਕੀ ਹੋਏਗਾ? ਸਰਵਣ ਗੋਬਿੰਦ ਗੁਣ ਸੁਣੋ ਅਰ ਗਾਓ ਰਸਨਾ ਕੀ, ਕਰ ਸਾਧ ਸੰਗਤ ਸਿਮਰ ਮਾਧੋ, ਹੋ ਹੈ ਪਤ ਤਪਨੇਤ, ਕਾਲ ਬਿਆਲ ਜੋ ਪਰਿਓ ਡੋਲੇ ਮੁੱਕ ਪਸਾਰੈ ਮੀਤ। ਉਹ ਭਲਿਆ ਮੌਤ ਰੂਪੀ ਸੱਪ ਜਿਹੜੇ ਮੂੰਹ ਖਲਾਰ ਕੇ ਤੈਨੂੰ ਆਪਣਾ ਗਰਾਸ ਬਣਾਉਣ ਵਾਸਤੇ ਤਿਆਰ ਏ, ਪਤਾ ਨੀ ਮੌਤ ਨੇ ਕਿਹੜੇ ਵੇਲੇ ਤੈਨੂੰ ਗਰਾਸ ਬਲਾਣ ਲੈਣਾ ਏ। ਮੌਤ ਆਉਣ ਤੋਂ ਪਹਿਲਾਂ ਪਹਿਲਾਂ ਇਸ ਜ਼ਬਾਨ ਦੇ ਨਾਲ ਵਾਹਿਗੁਰੂ ਦੇ ਗੁਣ ਗਾਇਨ ਕਰਿਆ ਕਰ, ਕੰਨਾਂ ਦੇ ਨਾਲ ਗੁਣਾਂ ਨੂੰ ਸੁਣ ਲਿਆ ਕਰ। ਇੱਕ ਹੋਰ ਮੈਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਪ੍ਰਮਾਣ ਸਾਂਝਾ ਕਰਦੇ। ਚੌਰ ਸਾਹਿਬ ਜਦੋਂ ਇਹ ਪ੍ਰਮਾਣ ਦਿੰਦੇ ਸਨ ਤੇ ਪਹਿਲਾਂ ਬੜਾ ਇਹਨੂੰ ਸੋਹਣਾ ਗਾਇਆ ਕਰਦੇ ਸਨ, ਉਹ ਗਾਉਣ ਦੇ ਨਾਲ ਸੰਬੰਧਿਤ ਰੱਖਣ ਵਾਲੇ। ਉਹ ਬਚਨ ਨੇ, ਗੋਬਿੰਦ ਕੇ ਗੁਣ ਗਾਵੋ, ਸਾਧੋ ਗੋਬਿੰਦ ਕੇ ਗੁਣ ਗਾਵੋ, ਗੋਬਿੰਦ ਕੇ ਗੁਣ ਗਾਵੋ, ਸਾਧੋ ਗੋਬਿੰਦ ਕੇ ਗੁਣ ਗਾਵੋ, ਮਾਨਸ ਜਨਮ ਅਮੋਲਕ ਪਾਇਓ, ਬਿਰਥਾ ਕਹੇ ਗਵਾਵੋ, ਸਾਧੋ ਗੋਬਿੰਦ ਕੇ ਗੁਣ ਗਾਵੋ। ਚੌਰ ਸਾਹਿਬ ਕਹਿਣ ਲੱਗੇ, ਇਸ ਤਰ੍ਹਾਂ ਗਾਇਆ ਕਰੋ ਪਰਮਾਤਮਾ ਦੇ ਗੁਣਾਂ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਸ਼ਬਦ, ਸਾਧੋ ਗੋਬਿੰਦ ਕੇ ਗੁਣ ਗਾਵੋ, ਮਾਨਸ ਜਨਮ ਅਮੋਲਕ ਪਾਇਓ, ਬਿਰਥਾ ਕਾਹੇ ਗਵਾਵੋ। ਉਹ ਜੇ ਰੱਬ ਨੇ ਅਮੋਲਕ ਜਨਮ ਦੀ ਦਾਤ ਦੇ ਦਿੱਤੀ ਹੈ ਨਾ, ਇਹਨੂੰ ਕਿਉਂ ਵਿਅਰਥ ਗਵਾ ਰਹੇ? ਪਰਮਾਤਮਾ ਦੇ ਗੁਣ ਗਾਇਆ ਕਰ, ਤੇਰਾ ਤੇ ਭਲਾ ਹੋਏਗਾ, ਤੇਰੀਆਂ ਕੁਲਾਂ ਦਾ ਵੀ ਭਲਾ ਹੋ ਜਾਏਗਾ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਬੋਲ ਮੈਂ ਚਿੱਤੇ ਕਰਾ ਦੇ। ਜਪਜੀ ਸਾਹਿਬ ਦੀ ਇੱਕ ਪੌੜੀ ਹੈ ਤੇ ਰਹਿਰਾ ਸਾਹਿਬ ਦੀ ਪੌੜੀ, ਇਹ ਪੌੜੀ ਤਿੰਨ ਵਾਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਿੱਚ ਪੜ੍ਹਨ ਨੂੰ ਮਿਲੇਗੀ ਸਾਨੂੰ, ਇੱਕ ਤਾਂ ਜਪਜੀ ਸਾਹਿਬ ਦੇ ਵਿੱਚ, ਦੂਸਰਾ ਰਹਿਰਾ ਸਾਹਿਬ ਦੇ ਵਿੱਚ, ਤੇ ਤੀਸਰਾ ਆਸਾ ਰਾਗ ਦੇ ਵਿੱਚ। ਉਹਦੇ ਵਿੱਚ ਮਹਾਰਾਜ ਜੀ ਨੇ ਕਮਾਲ ਕਰ ਦਿੱਤੀ, ਕਹਿਣ ਲੱਗੇ, ਬੰਦਿਆ ਵੇਖ ਕਿਹੜੀਆਂ ਕਿਹੜੀਆਂ ਤਾਕਤਾਂ ਪਰਮਾਤਮਾ ਨੂੰ ਗਾ ਰਹੀਆਂ ਨੇ, ਉਹਦੇ ਗੁਣਾਂ ਨੂੰ ਗਾ ਰਹੀਆਂ ਨੇ, ਤੇ ਜੇ ਤੇਰੇ ਕੋਲ ਸਮਾਂ ਹੈ ਨਾ, ਇਸ ਸਮੇਂ ਨੂੰ ਪਾਸ ਨਾ ਕਰਿਆ ਕਰ, ਇਸ ਸਮੇਂ ਨੂੰ ਸਫਲਾ ਕਰਿਆ ਕਰ। ਪੁੱਛਿਆ ਜੀ ਕਿਵੇਂ ਸਫਲਾ ਹੋਏਗਾ? ਕਹਿਣ ਲੱਗੇ, ਜ਼ਬਾਨ ਦੇ ਨਾਲ ਪਰਮਾਤਮਾ ਦੇ ਗੁਣ ਗਾਇਆ ਕਰ। ਉਹ ਸ਼ਬਦ ਪਤਾ ਕਿਹੜਾ? ਮਹਾਰਾਜ ਜੀ ਕਹਿੰਦੇ ਨੇ, ਗਾਵਣ ਤੁਧਨੋ ਪਵਣ ਪਾਣੀ ਬੈਸੰਤਰ, ਗਾਵਾ ਰਾਜਾ ਧਰਮ ਦੁਆਰ, ਗਾਵਣ ਤੁਧਨੋ ਚਿੱਤ ਗੁਪਤ ਲਖ ਜਾਣਨ, ਲਿਖ ਲਿਖ ਧਰਮ ਵਿਚਾਰੇ, ਗਾਵਣ ਤੁਧਨੋ ਈਸ਼ਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾ। ਇਹ ਸਾਰੇ ਪਰਮਾਤਮਾ ਨੂੰ ਗਾ ਰਹੇ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਨਾ ਇੱਕ ਸਿੱਖ ਹੋਇਆ, ਉਸ ਸਿੱਖ ਦਾ ਨਾਮ ਸੀ ਭਾਈ ਸੁਥਰਾ ਸ਼ਾਹ।
ਲਿਖਦੇ ਨੇ ਵੀ ਜਦੋਂ ਇਸ ਬੱਚੇ ਦਾ ਜਨਮ ਹੋਇਆ ਸੀ ਨਾ, ਜਨਮ ਦੇ ਸਾਰ ਹੀ ਇਸ ਬੱਚੇ ਦੇ ਮੂੰਹ ਵਿੱਚ ਦੰਦ ਸਨ ਜੰਮਦਿਆਂ ਸਾਰ। ਹਾਲਾਂਕਿ ਜੰਮਦਿਆਂ ਸਾਰ ਬੱਚਿਆਂ ਦੇ ਮੂੰਹ ਵਿੱਚ ਦੰਦ ਨਹੀਂ ਹੁੰਦੇ, ਕੁਝ ਮਹੀਨੇ ਬਾਅਦ ਕੁਝ ਸਾਲ ਬਾਅਦ ਬੱਚਿਆਂ ਦੇ ਮੂੰਹ ਵਿੱਚ ਦੰਦ ਆਉਂਦੇ, ਪਰ ਇਸ ਬੱਚੇ ਦੇ ਜੰਮਦਿਆਂ ਸਾਰ ਦੰਦ ਸਨ। ਇਹਦੇ ਮਾਤਾ ਪਿਤਾ ਨੇ ਇਸ ਬੱਚੇ ਨੂੰ ਕੁਥਰਾ ਜਾਣ ਕੇ, ਮਾੜਾ ਜਾਣ ਕੇ ਨਾ ਝਾੜੀਆਂ ਵਿੱਚ ਸੁੱਟ ਦਿੱਤਾ। ਉਸ ਰਸਤੇ ਤੋਂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਲੰਘ ਰਹੇ ਸਨ। ਜਦੋਂ ਇਸ ਬੱਚੇ ਦੀ ਰੋਣ ਦੀ ਆਵਾਜ਼ ਆਈ, ਸਤਿਗੁਰਾਂ ਨੇ ਘੋੜਾ ਰੋਕਿਆ, ਸਿੱਖਾਂ ਨੂੰ ਕਿਹਾ ਵੇਖੋ ਕਿਹਦੀ ਰੋਣ ਦੀ ਆਵਾਜ਼ ਆਉਂਦੀ ਪਈ। ਬੱਚਿਆਂ ਨੇ ਵੇਖਿਆ, ਸਿੱਖਾਂ ਨੇ ਕਹਿਣ ਲੱਗੇ ਮਹਾਰਾਜ ਜੀ ਛੋਟਾ ਜਿਹਾ ਬੱਚਾ, ਉਹਦੇ ਮੂੰਹ ਵਿੱਚ ਦੰਦ ਨੇ, ਲੱਗਦਾ ਇਸੇ ਕਰਕੇ ਮਾਂ ਪਿਓ ਸੁੱਟ ਗਿਆ ਕੁਥਰਾ ਜਾਣ ਕੇ। ਮਹਾਰਾਜ ਨੇ ਜਦੋਂ ਉਸ ਬੱਚੇ ਨੂੰ ਵੇਖਿਆ ਨਾ, ਕਹਿਣ ਲੱਗੇ ਇਹਨੂੰ ਚੁੱਕ ਕੇ ਸਾਡੇ ਘਰ ਵਿੱਚ ਲੈ ਕੇ ਜਾਓ, ਇਹ ਕੁਥਰਾ ਨਹੀਂ ਇਹ ਸੁਥਰਾ ਹੈ। ਉਸ ਸੁਥਰੇ 'ਤੇ ਬੜੀ ਬਖਸ਼ਿਸ਼ ਹੋਈ। ਭਾਈ ਸੁਥਰਾ ਮਹਾਰਾਜ ਜੀ ਦਾ ਇੰਨਾ ਪਿਆਰਾ ਸੇਵਕ ਬਣਿਆ ਵੀ ਮਹਾਰਾਜ ਸਭ ਤੋਂ ਵੱਧ ਨੂੰ ਪਿਆਰ ਕਰਦੇ ਸਨ। ਇੱਕ ਦਿਨ ਉਹ ਇਹ ਪਾਠ ਕਰ ਰਿਹਾ ਸੀ ਰਹਿ ਰਹਿ ਸਾਹਿਬ, ਜਿਹੜੀਆਂ ਮੈਂ ਪੰਕਤੀਆਂ ਪੜ੍ਹੀਆਂ ਨੇ, ਗਾਵਣ ਤੁਧਨੋ ਪਾਉਣ ਪਾਣੀ ਬਸੰਤ ਗਾਵੇ ਰਾਜਾ ਧਰਮ ਦੁਆਰ। ਅਤੇ ਜਦੋਂ ਸਿੱਖ ਪਾਠ ਕਰ ਰਿਹਾ ਸੀ ਨਾ, ਅਤੇ ਭਾਈ ਸੁਥਰਾ ਜੀ ਹੋੜੀ ਜੀ ਕੋਲ ਜਾ ਕੇ ਕਹਿਣ ਲੱਗੇ ਤੈਨੂੰ ਕੀ। ਜਦੋਂ ਉਹਨੇ ਫਿਰ ਪੰਕਤੀ ਪੜ੍ਹੀ ਕਹਿਣ ਲੱਗੇ ਤੈਨੂੰ ਕੀ, ਜਦੋਂ ਫਿਰ ਪੰਕਤੀ ਪੜ੍ਹੀ ਕਹਿਣ ਲੱਗੇ ਤੈਨੂੰ ਕੀ। ਉਹ ਸਿੱਖ ਬੜਾ ਕਲਪਿਆ, ਬੜਾ ਗੁੱਸੇ ਵਿੱਚ ਆਇਆ, ਕਹਿਣ ਲੱਗਾ ਵੀ ਰਹਿ ਰਾਜ ਸਾਹਿਬ ਦਾ ਮੈਂ ਪਾਠ ਬਾਅਦ ਵਿੱਚ

ਨਹੀਂ ਕਰਨ ਦਿੰਦਾ। ਕਹਿਣ ਲੱਗਾ ਮਹਾਰਾਜ ਜੀ ਮੈਂ ਕੀ ਕੀਤਾ, ਇਹ ਪਾਠ ਕਰ ਰਿਹਾ ਸੀ ਤੇ ਬੋਲਦਾ ਪਿਆ ਸੀ, ਗਾਵਣ ਤੁਦਨੋ ਪਵਣ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦੁਆਰੇ, ਗਾਵਣ ਤੁਦਨੋ ਚਿੱਤ ਗੁਪਤ ਲਿਖ ਜਾਣ ਲਿਖ ਲੈ ਧਰਮ ਵਿਚਾਰ, ਵੀ ਉਹ ਵੀ ਗਾ ਰਹੇ ਨੇ, ਉਹ ਵੀ ਪਰਮਾਤਮਾ ਜੀ ਤੈਨੂੰ ਗਾ ਰਹੇ ਨੇ, ਆਹ ਵੀ ਗਾ ਰਹੇ ਨੇ। ਤੇ ਮੈਂ ਤੇ ਇਹਨੇ ਕਿਹਾ ਸੀ ਤੈਨੂੰ ਕੀ, ਵੀ ਜੇ ਉਹ ਗਾ ਰਹੇ ਨੇ ਉਹ ਤੇ ਸਿੱਖਾ ਤੂੰ ਕਿਉਂ ਨਹੀਂ ਗਾਉਂਦਾ, ਤੂੰ ਵੀ ਉਹਨੂੰ ਰੋਜ਼ ਗਾਇਆ ਕਰ, ਹਰ ਰੋਜ਼ ਪਰਮਾਤਮਾ ਦੀ ਵਡਿਆਈ ਕਰਿਆ ਕਰ। ਜੇ ਪਵਨ ਗਾ ਰਹੀ ਹੈ, ਜੇ ਪਾਣੀ ਗਾ ਰਿਹਾ ਹੈ, ਜੇ ਬਸੰਤਰ ਗਾ ਰਹੀ ਹੈ, ਜੇ ਦੇਵੀ ਦੇਵਤੇ ਗਾ ਰਹੇ ਨੇ, ਜੇ ਬ੍ਰਹਮਾ ਗਾ ਰਿਹਾ ਹੈ, ਤੇ ਕਹਿਣ ਲੱਗੇ ਤੂੰ ਵੀ ਉਸ ਪਰਮਾਤਮਾ ਨੂੰ ਗਾ ਲਿਆ ਕਰ, ਕਿਉਂਕਿ ਤੇਰਾ ਭਲਾ ਹੈ। ਇਹਨੂੰ ਪਿਆਰ ਪਤਾ ਕਿਉਂ ਕਰਦੇ, ਇਹਦੀ ਸ਼ਰਧਾ ਪਤਾ ਕਿਉਂ ਬਣੀ ਸੀ ਭਾਈ ਸੁਥਰੇ ਦੀ? ਮੈਨੂੰ ਥੋੜ੍ਹੀ ਜਿਹੀ ਇਹਦੀ ਇੱਕ ਹੋਰ ਘਟਨਾ ਯਾਦ ਆ ਗਈ। ਵੇਖੋ ਇਹ ਜਿਹੜੇ ਗੁਰੂ ਦੇ ਪ੍ਰਤੀ ਸ਼ੰਕਾ ਪੈਦਾ ਹੁੰਦਾ ਹੈ ਨਾ, ਇਹ ਸਾਨੂੰ ਬਹੁਤ ਦੂਰ ਲਿਜਾ ਕੇ ਸੁੱਟ ਦਿੰਦਾ ਹੈ, ਗੁਰੂ ਤੋਂ ਵੀ ਦੂਰ, ਪਰਮਾਤਮਾ ਤੋਂ ਵੀ ਦੂਰ, ਬਾਣੀ ਤੋਂ ਵੀ ਦੂਰ। ਜਿੰਨੀ ਦੇਰ ਤੱਕ ਸ਼ੰਕਾ ਨਿਵਰਤ ਨਹੀਂ ਨਾ ਹੁੰਦਾ, ਓਨੀ ਦੇਰ ਤੱਕ ਸਿੱਖ ਦੀ ਸ਼ਰਧਾ ਨਹੀਂ ਜੇ ਬਣਦੀ। ਇਸੇ ਕਰਕੇ ਮਹਾਰਾਜ ਨੇ ਬਚਨ ਕਿਹਾ ਸੀ, ਜਿਸ ਮਿਲਿਆ ਮਨ ਹੋਏ ਆਨੰਦ, ਸੋ ਸਤਿਗੁਰ ਕਹੀਏ ਮਨ ਕੀ ਦੁਬਧਾ ਬਿਨਸ ਜਾਏ ਹਰ ਪਰਮ ਪਦ ਲਈ। ਜਦੋਂ ਮਨ ਦੀ ਦੁਬਧਾ ਖਤਮ ਹੁੰਦੀ ਨਾ, ਉਦੋਂ ਫਿਰ ਗੁਰੂ ਦੀ ਬਖਸ਼ਿਸ਼ ਹੁੰਦੀ, ਉਦੋਂ ਸਿੱਖ ਦਾ ਪਿਆਰ ਬਣਦਾ। ਜਿਵੇਂ 22 ਮੰਜੀਆਂ ਡਾਹ ਕੇ ਬਹਿ ਗਏ ਸੀ ਬਾਬਾ ਬਕਾਲਾ ਸਾਹਿਬ ਧਰਤੀ ਤੇ, ਦੋ ਦੋ ਮੋਹਰਾਂ ਰੱਖੀਆਂ, ਤੇ ਉਹਨਾਂ ਨੂੰ ਪਤਾ ਹੀ ਨਹੀਂ ਸੀ ਲੱਗ ਰਿਹਾ ਵੀ ਅਸਲ ਵਿੱਚ ਭਾਣਾ ਕੀ ਵਾਪਰਿਆ। ਤੇ ਉਸ ਗੁਰਮੁਖ ਪਿਆਰੇ ਨੇ ਕਹਿ ਦਿੱਤਾ ਸੀ ਸਾਰੇ ਝੂਠੇ ਨੇ, ਕਿਉਂਕਿ ਦੁਬਧਾ ਖਤਮ ਨਹੀਂ ਨਾ ਹੋਈ, ਸ਼ੰਕਾ ਖਤਮ ਨਹੀਂ ਹੋਇਆ। ਜਦੋਂ ਅਸਲੀ ਗੁਰੂ ਮਿਲ ਗਿਆ ਉਹਨੇ ਸਾਰੇ ਸ਼ੰਕੇ ਨਿਵਰਤ ਕਰਦੇ। ਇਸੇ ਤਰ੍ਹਾਂ ਕਈ ਵਾਰੀ ਸਾਡੇ ਮਨ ਦੇ ਵਿੱਚ ਵੀ ਸ਼ੰਕੇ ਪੈਦਾ ਹੋ ਜਾਂਦੇ, ਭਰਮ ਪੈਦਾ ਹੁੰਦਾ ਵੀ ਗੁਰੂ ਪਤਾ ਨਹੀਂ ਸਾਡੇ ਜਾਣਦਾ ਕਿ ਨਹੀਂ। ਇਸੇ ਤਰ੍ਹਾਂ ਭਾਈ ਸੁਤਰੇ ਸ਼ਾਹ ਦੇ ਅੰਦਰ ਇੱਕ ਵਾਰੀ ਨਾ ਸ਼ੰਕਾ ਪੈਦਾ ਹੋ ਗਿਆ। ਕਹਿਣ ਲੱਗਾ ਵੀ ਲੋਕ ਕਹਿੰਦੇ ਨੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਅੰਤਰਜਾਮੀ ਨੇ, ਅੰਦਰ ਦੀ ਜਾਣਨ ਵਾਲੇ ਨੇ, ਸਾਡੇ ਅੰਦਰ ਦੀ ਬੁੱਝ ਲੈਂਦੇ ਨੇ। ਕਹਿਣ ਲੱਗੇ ਮੈਂ ਨਹੀਂ ਮੰਨਦਾ, ਕਿਸੇ ਦਿਨ ਮੈਂ ਨਾ ਇਹ ਪ੍ਰਤੱਖ ਵੇਖਣਾ ਚਾਹੁੰਦਾ। ਅੱਜ ਮੇਰੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਇਕੱਲੇ ਬਿਰਾਜਮਾਨ ਸਨ। ਭਾਈ ਸੁਥਰਾ ਆਇਆ, ਕਹਿਣ ਲੱਗਾ ਜੀ ਵੇਖਦੇ ਹਾਂ ਵਾਕਿਆ ਗੁਰੂ ਅੰਤਰਜਾਮੀ ਹੈ ਕਿ ਨਹੀਂ। ਇਹਨੇ ਪਤਾ ਕੀ ਕੀਤਾ, ਆਪਣੇ ਹੱਥ ਦੇ ਵਿੱਚ ਮੱਖੀ ਫੜ ਕੇ ਨਾ ਆਪਣੇ ਹੱਥ ਨੂੰ ਇਹਨੇ ਬੰਦ ਕਰ ਲਿਆ, ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਜਾ ਕੇ ਮੱਥਾ ਟੇਕਿਆ। ਕਹਿਣ ਲੱਗਾ ਮਹਾਰਾਜ ਅੱਜ ਇੱਕ ਮੇਰੇ ਮਨ ਦਾ ਸ਼ੰਕਾ ਹੈ, ਨਿਵਰਤ ਕਰ ਦਿਓ, ਮੈਂ ਕੁਝ ਪੁੱਛਣਾ ਚਾਹੁੰਦਾ ਤੁਹਾਡੇ ਕੋਲ। ਮਹਾਰਾਜ ਕਹਿਣ ਲੱਗੇ ਵੀ ਦੱਸ ਕੀ ਪੁੱਛਣਾ। ਕਹਿਣ ਲੱਗਾ ਵੀ ਮੈਨੂੰ ਦੱਸੋ ਵੀ ਮੇਰੇ ਹੱਥ ਵਿੱਚ ਕੀ ਹੈ, ਮੈਂ ਹੱਥ ਬੰਦ ਕੀਤਾ, ਮੇਰੇ ਹੱਥ ਵਿੱਚ ਕੀ ਹੈ? ਕਿਉਂਕਿ ਲੋਕ ਤੁਹਾਨੂੰ ਕਹਿੰਦੇ ਨੇ ਤੁਸੀਂ ਅੰਤਰਜਾਮੀ, ਮੈਂ ਵੇਖਣਾ ਚਾਹੁੰਦਾ ਵੀ ਵਾਕਿਆ ਤੁਸੀਂ ਅੰਤਰਜਾਮੀ, ਸਾਡੇ ਅੰਦਰ ਦੀਆਂ ਬੁੱਝ ਲੈਂਦੇ ਹੋ। ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਖੁਸ਼ ਹੋ ਗਏ, ਕਹਿਣ ਲੱਗੇ ਵੀ ਜੇ ਤੂੰ ਪੁੱਛਣਾ ਹੀ ਚਾਹੁੰਦਾ, ਵੇਖਣਾ ਚਾਹੁੰਦਾ, ਚਲੋ ਅਸੀਂ ਦੱਸ ਦਿੰਦੇ ਹਾਂ ਵੀ ਤੇਰੇ ਹੱਥ ਵਿੱਚ ਮੱਖੀਏ, ਤੂੰ ਆਪਣਾ ਹੱਥ ਬੰਦ ਕਰ ਲਿਆ। ਕਹਿਣ ਲੱਗਾ ਮਹਾਰਾਜ ਜੀ ਬਿਲਕੁਲ ਸੱਚ। ਹੁਣ ਵੇਖੋ ਬੰਦਾ ਚਲਾਕ ਕਿੰਨਾ ਬਣਦਾ, ਬੰਦੇ ਦਾ ਸ਼ਾਤਰ ਦਿਮਾਗ ਕਿੰਨਾ, ਪਰ ਗੁਰੂ ਸਾਹਮਣੇ ਦੀਆਂ ਚਲਾਕੀਆਂ ਨਹੀਂ ਚੱਲ ਸਕਦੀ। ਦੂਸਰਾ ਨੇ ਪਤਾ ਕੀ ਕਿਹਾ, ਕਹਿਣ ਲੱਗਾ ਮਹਾਰਾਜ ਜੀ ਠੀਕ ਹੈ ਮੇਰੇ ਹੱਥ ਵਿੱਚ ਮੱਖੀ ਹੈ, ਪਰ ਦੱਸੋ ਜੀਂਦੀ ਹੈ ਕਿ ਮਰੀ ਹੈ। ਹੁਣ ਵੇਖੋ ਇਹ ਗੁਰੂ ਦਾ ਪ੍ਰਤਾਵਾ ਕਿਵੇਂ ਲੈ ਰਿਹਾ, ਇਹਨੂੰ ਇਹ ਨਹੀਂ ਪਤਾ ਭਲਿਆ ਗੁਰੂ ਸਮਰੱਥ ਹੈ, ਪਰਮਾਤਮਾ ਦਾ ਰੂਪ ਹੈ, ਬੰਦਾ ਬੰਦੇ ਨਾਲ ਛਲ ਕਰ ਸਕਦਾ, ਬੰਦਾ ਬੰਦੇ ਨਾਲ ਧੋਖਾ ਕਰ ਸਕਦਾ, ਪਰ ਮੇਰੇ ਸਤਿਗੁਰੂ ਨਾਲ ਨੂੰ। ਕਹਿਣ ਲੱਗਾ ਮਹਾਰਾਜ ਜੀ ਠੀਕ ਹੈ ਮੇਰੇ ਹੱਥ ਵਿੱਚ ਮੱਖੀ ਹੈ, ਪਰ ਇਹ ਦੱਸੋ ਵੀ ਜੀਂਦੀ ਹੈ ਕਿ ਮਰੀ। ਤੇ ਇਹਨੇ ਸੋਚਿਆ ਪਤਾ ਕੀ, ਕਹਿਣ ਲੱਗਾ ਵੀ ਜੇ ਤੇ ਮਹਾਰਾਜ ਜੀ ਕਹਿਣਗੇ ਵੀ ਮਰੀ ਹੈ ਤੇ ਮੈਂ ਜੀਂਦੀ ਛੱਡ ਦਿਆਂਗਾ, ਕਹਾਂਗਾ ਮਹਾਰਾਜ ਜੀ ਵੇਖੋ ਤੁਹਾਨੂੰ ਤੇ ਪਤਾ ਨਹੀਂ ਲੱਗਾ ਤੁਸੀਂ ਮਰੀ ਕਿਹਾ ਤੇ ਜੀਂਦੀ ਹੈ। ਤੇ ਜੇ ਸਤਿਗੁਰੂ ਕਹਿਣਗੇ ਵੀ ਮੱਖੀ ਜੀਂਦੀ ਹੈ ਤੇ ਮਾੜਾ ਜਿਹਾ ਹੱਥ ਘੁੱਟ ਲਵਾਂਗਾ, ਉਹਨੂੰ ਮਰਨ ਲੱਗਿਆ ਕਿਹੜਾ ਚੱਲੇਗਾ, ਮਾੜਾ ਜਿਹਾ ਹੱਥ ਘੁੱਟਾਂਗਾ ਤੇ ਮਾਰ ਦਿਆਂਗਾ। ਜੇ ਸਤਿਗੁਰ ਕਹਿਣਗੇ ਜੀਂਦੀ ਹੈ ਤੇ ਮੈਂ ਕਹਾਂਗਾ ਮਹਾਰਾਜ ਜੀ ਤੇ ਮਰੀ ਪਈ, ਮਰ ਲੰਘਿਆ ਕੋਈ ਸਮਾਂ ਥੋੜਾ ਲੱਗਣਾ, ਮੈਂ ਵੇਖਣਾ ਚਾਹੁੰਦਾ ਵੀ ਅੱਜ ਸਤਿਗੁਰੂ ਅੰਦਰ ਦੀਆਂ ਜਾਣਦੇ ਨੇ ਕਿ ਨਹੀਂ। ਜਦੋਂ ਇਸ ਤਰ੍ਹਾਂ ਦੀ ਇਹਦੇ ਮਨ ਵਿੱਚ ਵਿਚਾਰ ਪੈਦਾ ਹੋਏ ਨਾ, ਕਹਿ ਲੱਗਾ ਮਹਾਰਾਜ ਜੀ ਠੀਕ ਮੇਰੇ ਹੱਥ ਵਿੱਚ ਮੱਖੀ ਹੈ, ਪਰ ਮੈਨੂੰ ਦੱਸੋ ਜੀਂਦੀ ਹੈ ਕਿ ਮਰੀ ਹੈ। ਹੁਣ ਸਤਿਗੁਰੂ ਤੇ ਅੰਤਰਜਾਮੀ ਨੇ, ਉਹ ਅੰਦਰ ਦੀਆਂ ਬੁੱਝ ਗਏ ਵੀ ਸੁਤਰੇ ਸ਼ਾਹ ਦੇ ਮਨ ਵਿੱਚ ਆਹ ਵਿਚਾਰ ਚੱਲਦੀ ਪਈ, ਜੇ ਅਸੀਂ ਕਹਿ ਦਿੱਤਾ ਜੀਂਦੀ ਹੈ ਤੇ ਇਹਨੇ ਮਾਰ ਦੇਣੀ, ਜੇ ਅਸੀਂ ਕਹਿ ਦਿੱਤਾ ਮਰੀ ਇਹਨੇ ਜੀਂਦੀ ਛੱਡ ਦੇਣੀ, ਸਾਨੂੰ ਵੇਖਣਾ ਚਾਹੁੰਦਾ। ਮੇਰੇ ਸਤਿਗੁਰੂ ਹੱਸ ਕੇ ਕਹਿਣ ਲੱਗੇ ਸੁਥਰਿਆ ਹੁਣ ਤੇ ਤੇਰੇ ਹੱਥ ਵਿੱਚ, ਭਾਵੇਂ ਜੀਂਦੀ ਛੱਡ ਦੇ ਤੇ ਭਾਵੇਂ ਇਹਨੂੰ ਮਾਰ ਦੇ। ਜਦੋਂ ਆਹ ਬਚਨ ਮੇਰੇ ਸਤਿਗੁਰਾਂ ਨੇ ਕਹੇ ਨਾ, ਭਾਈ ਸੁਤਰੇ ਸ਼ਾਹ ਕੋਲ ਰਿਹਾ ਨਹੀਂ ਗਿਆ,
ਘੁੱਟ ਕੇ ਸਤਿਗੁਰਾਂ ਦੇ

ਚਰਨ ਫੜ ਲਏ। ਕਹਿਣ ਲੱਗਾ ਮਹਾਰਾਜ ਜੀ ਬਖਸ਼ ਦੇ, ਭੁੱਲੋਗੀ? ਕਹਿਣ ਲੱਗੇ ਕੀ ਭੁੱਲੋਗੀ? ਕਹਿਣ ਲੱਗਾ ਲੋਕ ਆਉਂਦੇ ਸਨ, ਤੁਹਾਨੂੰ ਕਹਿੰਦੇ ਸਨ ਅੰਤਰਜਾਮੀ, ਮੇਰੇ ਮਨ ਵਿੱਚ ਸ਼ੰਕਾ ਪੈਦਾ ਹੋ ਗਿਆ ਵੀ ਮੈਂ ਵੇਖਣਾ ਚਾਹੁੰਦਾ ਵੀ ਵਾਕਈ ਤੁਸੀਂ ਅੰਤਰਜਾਮੀ, ਕਿਤੇ ਲੋਕ ਐਵੇਂ ਤਾਂ ਨਹੀਂ ਕਹਿੰਦੇ। ਬਸ ਇਹ ਵੇਖਣ ਵਾਸਤੇ ਮੈਂ ਆਹ ਢੰਗ ਰਚਿਆ ਸੀ, ਅੱਜ ਮੈਨੂੰ ਬਖਸ਼ ਦਿਓ, ਮੈਂ ਤੁਹਾਡਾ ਪਰਤਾਵਾ ਲਿਆ, ਮੇਰਾ ਕਿੱਥੇ ਭਲਾ ਹੋਏਗਾ। ਤੇ ਸਤਿਗੁਰ ਨੇ ਸਿਰ ਤੇ ਹੱਥ ਰੱਖਿਆ ਸੀ, ਕਹਿਣ ਲੱਗੇ ਨਹੀਂ ਸੁਥਰਿਆ, ਜੇ ਤੇਰੇ ਮਨ ਵਿੱਚ ਸ਼ੰਕਾ ਬਣਿਆ ਰਹਿੰਦਾ ਨਾ ਤੇ ਤੇਰੀ ਸ਼ਰਧਾ ਨਹੀਂ ਸੀ ਬਣਨੀ। ਅੱਜ ਤੇਰੇ ਮਨ ਦਾ ਸ਼ੰਕਾ ਨਿਵਰਤ ਹੋ ਗਿਆ ਹੈ, ਹੁਣ ਤੇਰੇ ਮਨ ਵਿੱਚ ਸ਼ਰਧਾ ਬਣ ਗਈ, ਗੁਰੂ ਨਾਨਕ ਦੇ ਘਰ ਨਾਲ ਜੁੜਿਆ ਰਹੇਗਾ। ਇਹ ਛੋਟੀਆਂ ਛੋਟੀਆਂ ਜਿਹੜੀਆਂ ਸਾਖੀਆਂ ਸਾਡੇ ਸਿੱਖ ਵਿਦਵਾਨਾਂ ਨੇ ਲਿਖੀਆਂ ਨੇ ਨਾ, ਉਹ ਸਾਡੇ ਮਨ ਦੇ ਸ਼ੰਕਾ ਨਿਵਰਤ ਕਰ, ਕਿਉਂਕਿ ਸਾਡੇ ਮਨ ਵਿੱਚ ਬੜੀਆਂ ਵਿਚਾਰਾਂ ਆਉਂਦੀਆਂ ਵੀ ਗੁਰੂ ਪਤਾ ਨਹੀਂ ਸਾਡੀ ਸੁਣਦੇ ਕਿ ਨਹੀਂ, ਗੁਰੂ ਪਤਾ ਨਹੀਂ ਆਹ ਦਾ ਦੇਣਗੇ ਕਿ ਨਹੀਂ, ਗੁਰੂ ਨੂੰ ਪਤਾ ਨਹੀਂ ਸਾਡੇ ਹਿਰਦਿਆਂ ਦੇ ਅੰਦਰ ਦੀ ਪਤਾ ਹੈ ਕਿ ਨਹੀਂ, ਅਸੀਂ ਹੋਰ ਕਿਤੇ ਜਾ ਕੇ ਤਰਲਾ ਲੈ ਨਹੀਂ। ਗੁਰੂ ਗੁਰਮੁਖੋ, ਮੇਰਾ ਗੁਰੂ ਸਮਰੱਥ ਜੇ ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣ, ਚੰਗਿਆਂ ਦੀ ਵੀ ਜਾਣਦਾ ਮਾੜਿਆਂ ਦੀ ਵੀ ਜਾਣਦਾ। ਉਹ ਜਦੋਂ ਮਹਾਰਾਜ ਜੀ ਕਹਿਣ ਲੱਗੇ ਸਿੱਖਾ ਇਹ ਬਿਲਕੁਲ ਭਾਈ ਸੁਥਰਾ ਸ਼ਾਹ ਠੀਕ ਕਹਿੰਦਾ ਹੈ, ਇਹ ਸਾਰੀਆਂ ਪ੍ਰਗਟ ਤੇ ਗੁਪਤ ਤਾਕਤਾਂ ਪਰਮਾਤਮਾ ਨੂੰ ਗਾ ਰਹੀਆਂ ਨੇ, ਸਿੱਖਾ ਤੂੰ ਵੀ ਆਪਣੀ ਰਸਨਾ ਤੋਂ ਉਸ ਪਰਮਾਤਮਾ ਨੂੰ ਗਾਇਆ ਕਰ, ਉਹਦਾ ਨਾਮ ਜਪਿਆ ਕਰ, ਉਹਦਾ ਸਿਮਰਨ ਕਰਿਆ ਕਰ। ਬਸ ਉਹਦਾ ਸਿਮਰਨ ਕਰਨ ਵਾਲਾ ਜਿਹੜਾ ਹੈ ਨਾ, ਉਹ ਜਮਾਂ ਦੇ ਘਰ ਵਿੱਚ ਨਹੀਂ ਜਾਂਦਾ। ਅੱਜ ਮਹਾਰਾਜ ਜੀ ਨੇ, ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਜੋ ਬਖਸ਼ਿਸ਼ ਕੀਤੀ ਨਾ, ਮਹਾਰਾਜ ਜੀ ਕਹਿੰਦੇ ਆਵਹੋ ਸੰਤ ਜਨੋ, ਹੇ ਸੰਤ ਜਨੋ, ਹੇ ਗੁਰਮੁਖ ਪਿਆਰਿਓ, ਆਵੋ ਤੇ ਆਣ ਕੇ ਕੀ ਕਰੋ, ਗੁਣ ਗਾਵਾ ਹੈ ਗੋਬਿੰਦ ਕੇਰੇ ਰਾਮ, ਆਣ ਕੇ ਇਕੱਠੇ ਬੈਠ ਕੇ ਤੇ ਗੋਬਿੰਦ ਦੇ ਰਾਮ ਦੇ ਗੁਣ ਗਾਈਏ, ਗੁਰਮੁਖ ਮਿਲ ਰਹੀਏ ਘਰ ਵਾਜੇ ਸ਼ਬਦ ਘਨੇਰੇ ਰਾਮ, ਗੁਰਮੁਖਾਂ ਵਿੱਚ ਮਿਲ ਕੇ ਬੈਠੋ, ਸੰਗਤ ਵਿੱਚ ਮਿਲ ਕੇ ਬੈਠਾਂਗੇ, ਪਰਮਾਤਮਾ ਦੀਆਂ ਸਿਫਤ ਸਲਾਹਾਂ ਕਰਾਂਗੇ, ਤੇ ਉਸ ਪਰਮਾਤਮਾ ਦੀ ਸਿਫਤ ਸਲਾਹ ਜਦੋਂ ਕਰਾਂਗੇ ਨਾ ਤੇ ਸਾਡੇ ਹਿਰਦੇ ਵਿੱਚ ਵੀ ਖੁਸ਼ੀ ਦੇ ਇੰਜ ਕਹਿ ਲਈਏ ਵੀ ਅੰਦਰ ਰਹਿਮਤਾਂ ਵਰਤ ਜਾਣਗੀਆਂ, ਪਰਮਾਤਮਾ ਦੀਆਂ ਬਖਸ਼ਿਸ਼ਾਂ ਟਿਕ ਜਾਣਗੀਆਂ। ਸ਼ਬਦ ਘਨੇਰੇ ਹਰ ਪ੍ਰਭ ਨੇਰੇ ਤੂੰ ਕਰਤਾ ਸਭ ਥਾਂ, ਜਿਹੜੇ ਪਰਮਾਤਮਾ ਦੇ ਗੁਣਾਂ ਨੂੰ ਗਾਉਂਦੇ ਨੇ ਨਾ ਉਹਨਾਂ ਦੇ ਅੰਦਰ ਸ਼ਬਦ ਘਨੇਰੀਆਂ ਆਵਾਜ਼ਾਂ ਆਉਂਦੀਆਂ। ਸ਼ਬਦ ਘਨੇਰੇ ਦੇ ਅਰਥ ਨੇ ਭਾਵ ਪਰਮਾਤਮਾ ਦੇ ਸਿਫਤ ਸਲਾਹ ਦਾ ਪ੍ਰਭਾਵ ਪੈ ਜਾਂਦਾ, ਪਰਮਾਤਮਾ ਦੀਆਂ ਵਡਿਆਈਆਂ ਦਾ ਪ੍ਰਭਾਵ ਅਸਰ ਹੋਣਾ ਸ਼ੁਰੂ ਹੋ ਜਾਂਦਾ ਜਦੋਂ ਕੋਈ ਪਰਮਾਤਮਾ ਦੀ ਵਡਿਆਈ ਕਰਦਾ। ਤੇ ਜਦੋਂ ਪਰਮਾਤਮਾ ਦੇ ਸ਼ਬਦ ਦਾ ਅਸਰ ਸ਼ੁਰੂ ਹੁੰਦਾ ਨਾ ਤੇ ਫਿਰ ਭਾਣਾ ਕੀ ਵਾਪਰਦਾ ਹੈ, ਪ੍ਰਭ ਨੇੜੇ, ਪਰਮਾਤਮਾ ਨੇੜੇ ਵੱਸਦਾ ਸਾਨੂੰ ਨਜ਼ਰ ਆਉਣ ਲੱਗ ਪੈਂਦਾ, ਪਰਮਾਤਮਾ ਨੇੜੇ ਵੱਸਦਾ ਮਹਿਸੂਸ ਹੋਣਾ ਸ਼ੁਰੂ ਹੋ ਜਾਂਦਾ। ਐਨ ਇਸ ਜਪੀ ਸਦਾ ਸਲਾਹੀ ਸਾਜ ਸ਼ਬਦ ਲਿਵਲਾਈ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਨੇ ਬੰਦਿਆ ਇੱਕ ਦਿਨ ਨਹੀਂ ਦੋ ਦਿਨ ਨਹੀਂ, ਇਹ ਨਿਸ, ਇਹ ਨਿਸ ਦੇ ਅਰਥ ਹੁੰਦੇ ਨੇ ਭਾਵੇਂ ਦਿਨ ਹੋਵੇ ਤੇ ਭਾਵੇਂ ਰਾਤ ਹੋਵੇ, ਹਰ ਦਿਨ ਹਰ ਦਿਨ ਪਰਮਾਤਮਾ ਦਾ ਨਾਮ ਜਪੀ, ਉਹਦੇ ਗੁਣਾਂ ਦਾ ਗਾਇਨ ਕਰੀ, ਸਾਚ ਸ਼ਬਦ ਲਿਵਲਾਈ, ਉਸ ਪਰਮਾਤਮਾ ਦੇ ਚਰਨਾਂ ਵਿੱਚ ਤੇਰੀ ਲਿਵ ਤਾਂ ਜੁੜੇਗੀ ਜਿਸ ਪਰਮਾਤਮਾ ਦੇ ਨਾਮ ਨੂੰ ਜਪੇਗਾ। ਅੰਨ ਦਿਨ ਸਹਿਜ ਰਹੇ ਰੰਗ ਰਾਤਾ, ਰਾਮ ਨਾਮ ਰਿੱਧ ਪੂਜਾ। ਕਹਿਣ ਲੱਗੇ ਪਰਮਾਤਮਾ ਦੇ ਨਾਮ ਨੂੰ ਜਪਣਾ ਹੀ ਪੂਜਾ, ਪਰਮਾਤਮਾ ਦੇ ਗੁਣ ਗਾਉਣ ਨੂੰ ਹੀ ਪੂਜਾ। ਅਸੀਂ ਕਹਿੰਦੇ ਹਾਂ ਅੰਨ ਦਿਨ ਸਹਿਜ ਰਹੇ, ਹਰ ਰੋਜ਼ ਉਸ ਪਰਮਾਤਮਾ ਦੇ ਪ੍ਰੇਮ ਰੰਗ ਵਿੱਚ ਰੰਗਿਆ ਰਿਹਾ ਕਰ। ਨਾਨਕ ਗੁਰਮੁਖ ਏਕ ਪਛਾਣੈ ਅਵਰ ਨਾ ਜਾਣੈ ਦੂਜਾ, ਜਿਹੜਾ ਗੁਰਮੁਖ ਹੈ ਨਾ ਗੁਰੂ ਵੱਲ ਮੁੱਖ ਕਰਕੇ ਚੱਲਣ ਵਾਲਾ, ਉਹ ਕੇਵਲ ਇੱਕ ਨੂੰ ਪਹਿਚਾਣਦਾ ਹੈ, ਉਹ ਇੱਕ ਨਾਲ ਜਾਣ ਪਹਿਚਾਣ ਕਰਦਾ ਹੈ, ਉਹ ਇੱਕ ਨੂੰ ਛੱਡ ਕੇ ਦਰ ਦਰ ਤੇ ਨਹੀਂ ਭਟਕਦਾ। ਇੱਥੇ ਕਰਕੇ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੇ ਬਚਨ ਕਿਹਾ ਸੀ, ਕਿਸੇ ਹੀ ਕੋਈ ਕੋਏ ਮੰਜ ਨਮਾਣੀ ਇੱਕ ਤੂੰ ਦਾਤਿਆ, ਕਿਸੇ ਦਾ ਕੋਈ ਆਸਰਾ ਹੋਏਗਾ, ਕਿਸੇ ਦਾ ਕੋਈ ਆਸਰਾ ਹੋਏਗਾ, ਮੇਰਾ ਆਸਰਾ ਗੁਰੂ ਨਾਨਕ ਹੈ, ਮੇਰਾ ਆਸਰਾ ਇੱਕ ਪਰਮਾਤਮਾ ਹੈ। ਜਿਹਨੂੰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਬਚਨ ਕਹੇ ਨੇ, ਸਗਲ ਦੁਆਰ ਕੋ ਛੱਡ ਕੇ ਗਏ ਤੁਹਾਰੋ ਦੁਆਰ, ਬਹਾ ਗਹਿ ਕੀ ਲਾਜ ਅਸ ਗੋਬਿੰਦ ਦਾਸ, ਤੁਹਾਰ ਅਸੀਂ ਸਾਰੇ ਦਰ ਛੱਡ ਦਿੱਤੇ ਨੇ, ਇੱਕ ਦਰ ਪਰਮਾਤਮਾ ਦਾ ਫੜ ਲਿਆ ਹੈ, ਉਸ ਦਰ ਤੇ ਢਹਿ ਪਏ ਹਾਂ। ਜਿਹੜਾ ਇੱਕ ਦੇ ਦਰ ਤੇ ਢਹਿ ਪੈਂਦਾ ਨਾ ਗੁਰਮੁਖ, ਉਹ ਫਿਰ ਪਰਮਾਤਮਾ ਦੂਸਰੇ ਦਰ ਤੇ ਨਹੀਂ ਜੇ ਜਾਣ ਦਿੰਦਾ, ਉਹਦਾ ਲੋਕ
ਤੇ ਪਰਲੋਕ ਸੁਹੇਲਾ ਕਰ ਦਿੰਦਾ। ਸਤਿਗੁਰੂ ਕਿਰਪਾ ਕਰਨ, ਤੁਸੀਂ ਵੱਡਿਆਂ ਭਾਗਾਂ ਵਾਲੇ ਰੋਜ਼ ਗੁਰੂ ਦੀ ਗੋਦ ਵਿੱਚ ਜੁੜਦੇ ਹੋ ਤੇ ਪਰਮਾਤਮਾ ਦੇ ਗੁਣਾਂ ਦਾ ਗਾਇਨ ਵੀ ਕਰਦੇ ਹੋ, ਪਰਮਾਤਮਾ ਦੇ ਗੁਣਾਂ ਨੂੰ ਸੁਣਦੇ ਵੀ ਜੇ, ਬਸ ਇਸੇ ਤਰ੍ਹਾਂ ਗੁਣ ਗਾਉਂਦੇ ਰਹੀਏ, ਗੁਣ ਸੁਣਦੇ ਰਹੀਏ, ਇਹਨਾਂ ਦੇ ਨਾਲੇ ਸਾਡੀਆਂ ਕੁਲਾਂ ਦਾ ਵੀ ਪਾਰ ਉਤਾਰਾ ਹੋ ਜਾਣਾ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਵਿਚਾਰਾਂ ਕਰਦੇ ਹੋਈਆਂ ਬੇਅੰਤ ਬੇਅੰਤ ਭੁੱਲਾਂ ਪੁੱਛ ਦੇਣੀਆਂ। ਸਾਡੇ ਕੋਲ ਬਹੁਤ ਵਿਦਵਾਨ ਸੱਜਣ ਸਤਿਕਾਰ ਜੋ ਵੱਡੇ ਵੀਰ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ ਇਸ ਅਸਥਾਨ ਤੇ ਇੱਕ ਹਫ਼ਤੇ ਵਾਸਤੇ ਆਏ ਨੇ। ਸ਼ਾਮ ਦਾ ਸਮਾਂ ਉਹਨਾਂ ਦਾ ਅੱਜ ਹੈ 7:30 ਵਜੇ ਤੋਂ ਲੈ ਕੇ 9:45 ਵਜੇ ਤੱਕ। ਕੱਲ੍ਹ ਨੂੰ ਉਹਨਾਂ ਦਾ ਅਖੀਰਲਾ ਦੀਵਾਨ ਹੈ ਇਸ ਪਾਵਨ ਅਸਥਾਨ ਤੇ। ਦੁਪਹਿਰ ਦੇ ਸਮੇਂ ਉਹ ਕਥਾ ਦੀ ਸੇਵਾ ਕਰਨਗੇ 12:15 ਵਜੇ ਤੋਂ ਲੈ ਕੇ 1:30 ਵਜੇ ਤੱਕ। ਬੜੇ ਗੁਰਮੁਖ ਪਿਆਰੇ ਵਿਦਵਾਨ ਸੱਜੇ ਨੇ, ਜ਼ਰੂਰ ਸਮਾਂ ਕੱਢ ਕੇ ਉਹਨਾਂ ਦੇ ਬਚਨਾਂ ਨੂੰ ਸੁਣੀਏ, ਗੁਰਬਾਣੀ ਵਿਚਾਰ ਸੁਣੀਏ, ਤਾਂ ਕਿ ਸਾਡੇ ਅੰਦਰ ਵੀ ਗੁਰੂ ਦਾ ਪਿਆਰ ਪ੍ਰੇਮ ਪੈਦਾ ਹੋਵੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਿਲਾ ਤੀਜਾ, ਆਨੰਦ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਾਹਿਬ ਸੇਤੀ ਮਨ ਬਚਿਆ ਵਧਾਈਆ, ਰਾਗ ਰਤਨ ਪਰਿਵਾਰ ਪਰਿਆ ਸ਼ਬਦ ਗਾਵਣੇ ਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇ ਰਾਹ ਮਨ ਜਿੰਨੀ ਵਰਸਾਇਆ, ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ, ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ, ਅੰਗੀਕਾਰ ਉਕਰੇ ਤੇਰਾ ਕਾਰਜ ਸਭ ਸਵਾਰਣਾ, ਸਭਨਾ ਗੱਲਾਂ ਸਮਰੱਥ ਸਵਾਮੀ ਸੁਖ ਮਨੋ ਵਸਾਰੇ, ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਹੀਂ ਘਰ ਤੇਰਾ ਕਰਤਾ ਤੇਰਾ ਸਭ ਕੁਛ ਹੈ ਜਿਸ ਦੇ ਸੋ ਪਾਵਨ, ਸਦਾ ਸਭ ਸੁਲਾਹਾ ਤੇਰੀ ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ, ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹੇ, ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆ, ਕਰ ਸ਼ਾਂਤ ਸੁਖ ਮਨਿਆ ਵਸਿਆ ਜਿਨ ਇੱਛਾ ਸਭ ਪੁਜਾਈਆ, ਸਦਾ ਕੁਰਬਾਨ ਕੀਤਾ ਗੁਰੂ ਵਟੋਂ ਜਿਸ ਦਿਆਏ ਵਡਿਆਈਆ, ਕਹੇ ਨਾਨਕ ਸੁਣੋ ਸੰਤੋ ਸਭ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਤਿਤ ਕਰ ਸੁਭਾਗੈ, ਕਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ, ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੇ ਲਾਗੇ, ਕਹੇ ਨਾਨਕ ਤਹਿ ਸੁਖ ਹੋਆ ਤਿਤ ਘਰੇ ਅਨਹਦ ਵਾਜ, ਅਨ ਦਿਸਨ ਵਟ ਭਾਗਿਓ ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ, ਦੁਖ ਰੋ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਸੰਤ ਸਾਜਨ ਭੈ ਸਿਰਸੇ ਪੂਰੇ ਗੁਰ ਤੇ ਜਾਣੀ, ਸੁਣ ਤੇ ਪਨੀਰ ਕਹਿ ਤੇ ਪਵਿੱਤ ਸਤਿਗੁਰ ਅਪਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹ ਤੂਰੇ, ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ, ਦਿਵਸ ਰਾਤ ਤਾਈ ਦਾਇਆ ਖਿਲ ਸਗਲ ਜਗਤ, ਚੰਗੇ ਆਇਆ ਬੁਰੇ ਆਇਆ ਵਾਚੇ ਧਰਮ ਹਦੂਰ, ਕਰਮੇ ਆਪੋ ਆਪਣੇ ਕੇ ਨੇੜੇ ਕੇ ਦੂਰ, ਜਿਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

सुनहार सत्रियाकाल। वाहे गुरु जी का खालसा, वाहे गुरु जी की।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿਤ ਦੁਆਰੈ ਉਭਰੈ ਤਿਤੈ ਲਿਹੋ ਉਭਾਰ। ਸਤਿਗੁਰ ਸੁਖ ਵੇਖਾ ਲਿਆ ਸੱਚਾ ਸ਼ਬਦ ਵਿਚਾਰ, ਨਾਨਕ ਅਵਰ ਨਾ ਸੁਜਈ ਹਰ ਬਿਨ ਬਖਸ਼ਣ ਹਾਰ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਗ ਸੂਹੀ ਸ਼ੰਤ ਮਹੱਲਾ ਚੌਥਾ ਘਰ ਤੀਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਆਵਹੁ ਸੰਤ ਜਨੋ ਗੁਣ ਗਾਵੈ।

0: ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਆਪ ਸਤਿਕਾਰਯੋਗ ਸਤਿਸੰਗ ਜੀ ਮਾਨੇ ਕਿਰਪਾ ਕੀਤੀ, ਆਪ ਸਤਿਸੰਗ ਦਾ ਨੇ ਮਾਰੇ ਚਰਨ ਹਾਜ਼ਰੀ ਭਰਦੇ ਹਾਂ। ਪੁੱਤਰ ਗੁਰਬਾਣੀ ਆਸ਼ਾ ਕੀ ਵਾਲੇ ਸਬੂਤ ਕੀਤੇ ਸਰ ਨੂੰ ਕੀਤੇ ਨੇ, ਉਪਰੰਤ ਅੱਜ ਹੁਕਮਨਾਮੇ ਦੀ ਕਥਾ ਵਿਚਾਰ ਸਰ ਨੂੰ ਕੀਤੀ, ਅਰਦਾਸ ਆਦੀਆਂ ਭਰੀਆਂ ਨੇ, ਉਪਰੰਤ ਅੱਜ ਦੇ ਪਿੱਤਰ ਹੁਕਮਨਾਮੇ ਸਰ ਨੂੰ ਕੀਤੇ ਹਨ। ਸਤਿਸੰਗ ਦਾ ਜਸਪਾਲ ਸਿੰਘ ਗੁਰੂ ਸਾਹਿਬ ਨੇ ਆਪ ਗੁਰੂ ਪਾਤਰ ਬਖਸ਼ਿਸ਼ ਕੀਤਾ ਹੈ। ਸਤਿਸੰਗ ਜੀ ਆਸ ਤੈਨੂੰ ਪਤਾ ਹੈ ਕਿ ਲਹੀਵਾਰ ਸਹਿਜ ਪਾਠ ਚੱਲ ਰਹੇ ਨੇ, ਭਾਈ ਸਾਹਿਬ 10 ਵਜੇ ਤੱਕ ਲੜੀਵਾਰ ਸਹਿਜ ਪਾਠ ਸਰਵ ਕਰਾਉਣਗੇ। ਸੋ ਬੇਅੰਤ ਪ੍ਰਾਣ ਵੱਲੋਂ ਕਹਿ ਰਹੇ ਜੀ ਨਾਲ ਲੜੀਵਾਰ ਸਹਿਜ ਪਾਠ ਹੋਏ ਨੇ, ਬੁੱਢ ਪਾ ਗਏ ਹਨ। ਸੋ ਸਾਰੇ ਸੰਗਤਾਂ ਨੂੰ ਬੇਨਤੀ ਹੈ ਕਿ ਤੁਸੀਂ ਇਹ ਜੋ ਸਹਿਜ ਪਾਠ ਨੇ ਗੁਰੂ ਅਤੇ ਅਰਜਨ ਦੇਵ ਜੀ ਪਾਤਸ਼ਾਹ ਜੀ ਦੇ ਸ਼ਹੀਦੀ ਦਿਵਸ ਦੇ ਨੇੜੇ ਜਾ ਕੇ ਇਹਨਾਂ ਦੇ ਭੋਗ ਪੈਣੇ ਨੇ। ਸੋ ਜਿਹੜੇ ਜਿਹੜੇ ਕਰ ਰਹੇ ਸਾਰੇ ਭਾਈ ਰਜਿੰਦਰ ਸਿੰਘ ਨਾਲ ਸੰਪਰਕ ਕਰਕੇ ਉਹਨਾਂ ਨੂੰ ਆਪਣੇ ਨਾਮ ਪਤੀ ਨੰਬਰ ਲਿਖਾ ਦਿਓ। ਸਤਿਸੰਗ ਜੀ ਆਪ ਸੰਗਤ ਨੂੰ ਬੇਨਤੀ ਹੈ ਕਿ ਕੱਲ੍ਹ ਨੂੰ ਛੋਟਾ ਘੱਲੂਘਾਰਾ, ਕੱਲ੍ਹ ਨੂੰ ਗੁਰਦਾਸਪੁਰ ਚਲੇ ਆਪ ਸੰਗਤ ਨੇ ਹੁਣ ਛੋਟੇ ਘੱਲੂਘਾਰੇ ਵਿੱਚ ਤਕਰੀਬਨ 10-12 ਹਜ਼ਾਰ ਸਿੰਘ ਸਿੰਘਣੀਆਂ ਬੱਚਿਆਂ ਨੇ ਸਾਡੇ ਵਾਸਤੇ ਕੁਰਬਾਨੀ ਦਿੱਤੀ, ਸ਼ਹਾਦਤ ਦਿੱਤੀਆਂ, ਸੀਸ ਕੁਰਬਾਨ ਕੀਤੇ। ਉਹਨਾਂ ਨੂੰ ਯਾਦ ਕਰਦੇ ਹਾਂ ਸਤਿਸੰਗ ਜੀ, ਕੱਲ੍ਹ ਉਹਨਾਂ ਨੂੰ ਚੇਤਾ ਕਰੀਏ ਅਤੇ ਉਹਨਾਂ ਸਭ ਸਾਹਿਬ ਮਿਲ ਕੇ ਸ਼ਰਧਾਂਜਲੀ ਭੇਂਟ ਕਰੀਏ। ਸਤਿਸੰਗ ਜੀ ਆਪ ਸੰਗਤ ਨੂੰ ਬੇਨਤੀ ਹੈ ਕਿ 5 ਮਈ ਨੂੰ ਹੈ ਮੈਮੋਰੀਅਲ ਡੇ, ਆਪਣੇ ਖਿਆਲ ਰੱਖਣਾ। 27 ਤੋਂ ਲੈ ਕੇ 31 ਤੱਕ ਕੀਰਤਨ ਕਰਨਗੇ ਭਾਈ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ। ਆਪ ਸੰਗਤ ਨੂੰ ਬੇਨਤੀ ਹੈ ਕਿ ਜ਼ਰੂਰ ਉਸ ਸਮੇਂ ਪਹੁੰਚ ਕੇ ਹਾਜ਼ਰੀਆਂ ਭਰਿਆ ਕਰੋ। ਸਤਿਸੰਗ ਜੀ ਜੂਨ 4 ਨੂੰ ਹੈ ਅਟੈਕ ਅਕਾਲ ਤਖ਼ਤ ਤੇ 1984 ਵਾਲਾ। ਸਤਿਸੰਗ ਜੀ ਉਸ ਦਿਨ ਵੀ ਆਓ ਅਤੇ ਜੋ ਉਸ ਘੱਲੂਘਾਰ ਮੱਚਿਆ, ਸੋ ਜਿੰਨਾ ਮੇਰੇ ਵੀਰਾਂ ਨੇ, ਗੁਰਮੁਖਾਂ ਨੇ, ਬੱਚਿਆਂ ਨੇ, ਔਰਤਾਂ ਨੇ, ਗੁਰੂ ਦੇ ਡਰ ਦੀ, ਹਰਿਮੰਦਰ ਸਾਹਿਬ ਦੀ ਰੱਖਿਆ ਵਾਸਤੇ ਕੁਰਬਾਨੀਆਂ ਕੀਤੀਆਂ, ਉਹਨਾਂ ਨੂੰ ਯਾਦ ਕਰੀਏ, ਡਾਂਜੀ ਭੇਟ ਕਰੀਏ ਅਤੇ ਉਹਨਾਂ ਵਾਸਤੇ ਅਸੀਂ ਬੇਨਤੀ ਕਰੀਏ ਕਿ ਆਉਣ ਵਾਲੇ ਸਮੇਂ 'ਚ ਵੀ ਅੱਜ ਦੀ ਸਿੱਖ ਕੌਮ ਨੂੰ, ਖਾਲਸਾ ਪੰਥ ਨੂੰ, ਅੱਜ ਨੌਜਵਾਨਾਂ ਨੂੰ, ਉਹਨਾਂ ਤੋਂ ਸਬਕ ਲੈਣ ਵਾਸਤੇ ਜ਼ਰੂਰ ਗੁਰੂ ਮਹਾਰਾਜ ਬਖਸ਼ਿਸ਼ ਕਰਨ ਅਤੇ ਉਹਨਾਂ ਚਲਾਏ ਹੋਏ ਮਾਰਗ ਨੂੰ ਅਪਣਾਉਣ ਵਾਸਤੇ ਮਹਾਰਾਜ ਅੱਜ ਦੇ ਨੌਜਵਾਨਾਂ ਨੂੰ ਭਾਵਨਾ ਬਖਸ਼ਿਸ਼ ਕਰਨ। ਤਾਂ ਹੁਣ ਭਾਈ ਸਾਹਿਬ ਤਿਆਰ ਨੂੰ ਪਾਠ ਆਰੰਭ ਕਰਨ ਇਸਰ ਨੂੰ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀ, ਅੱਜ ਦੇ ਸ੍ਰੀ ਸਹਿਜ ਪਾਠ ਪਾਵਨ ਅੰਗ 164 ਤੋਂ ਆਪਾਂ ਅੱਗੇ ਪ੍ਰਾਰੰਭ ਕਰਨੇ ਹਨ। ਪਿਆਰ ਸਹਿਤ ਆਪ ਜੀਆਂ ਨੇ ਹਾਜ਼ਰੀਆਂ ਭਰਨੀਆਂ ਹਨ ਜੀ।

ਪਿਆਰ ਕੀ ਭਜ ਮਿਲ ਸਾਧੂ ਸੰਗਤ ਜਨ ਕੀ ਤਰ ਭਉ ਜਲ ਅਕਥ ਕਥਾ ਸੁਣ ਹਰ ਕੀ ਗੋਬਿੰਦ ਸਤ ਸੰਗਤ ਮੇਲਾ ਹਰ

ਬਣੀ ਜਿਤ ਮਿਲ ਹਰ ਨਾਮ ਧਿਆਇਆ ਹਰ ਧਣੀ ਜਿਨ ਹਰ ਜਪਿਆ ਤਿਨ ਪੀਛੇ ਛੂਟੀ ਘਣੀ ਗੁਰਸਿੱਖ ਹਰ

ਪਾਈ ਤੇ ਹਰ ਦਰਗਹਿ ਮੁਖ ਉਜਲ ਪਾਈ। ਗੁਰ ਸੇਵਾ ਆਪ ਹਰ ਭਾਵੈ, ਕ੍ਰਿਸ਼ਨ ਬਲ ਭਦਰ ਗੁਰ ਪਗ ਲਗ ਧਿਆਵੈ, ਨਾਨਕ ਗੁਰਮੁਖ ਹਰ ਆਪ ਤਰਾਵੈ। ਗੌੜੀ ਗੁਆਰੇਰੀ ਮਹੱਲਾ ਚੌਥਾ।

ਸੰਗ ਗੁਰ ਉਭਰੇ ਪੁਨ ਸਤਿਗੁਰ ਕੀ ਰਾਗ। ਸਭ ਜੀਉ ਪਿੰਡ ਮੁਖ ਨੱਕ ਦੀਆ ਵਰਤਨ ਕਉ ਪਾਣੀ, ਅੰਨ ਖਾਣਾ ਕੱਪੜ ਪਹਿਨਣ ਦੀਆ ਰਸ ਅੰਨ ਭੋਗਾਣੀ। ਜਿਨ ਦੀਏ ਸੋ ਚਿਤ ਨ ਆਵਈ ਪਸੂ ਹਉ ਕਰ ਜਾਣੀ। ਸਭ ਕੀਤਾ ਤੇਰਾ ਵਰਤਦਾ ਤੂੰ ਅੰਤਰ ਜਾਮੀ।

ਨਾ ਤੋ ਕੋਈ ਜਾਣੋ ਕਿਸੀ ਕੈ ਕਿਛ ਹੱਥ ਹੈ ਸਭ ਕਰੇ ਕਰਾਇਆ ਜਰਾ ਮਰਾ ਤਾਪ ਸਿਰਤ ਪਾਸਾਪ ਸਭ ਹਰ ਕੈ ਜਰਾ ਮਰਾ ਤਾਪ ਸਿਰਤ ਸਾਪ ਸਭ ਹਰ ਕੈ ਵਸ ਹੈ।

ਹੈ। ਸਤਿਗੁਰ ਕੀ ਸਰਨਾਈ ਭੱਜ ਪਉ ਮੇਰੇ ਮਨਾ, ਗੁਰ ਸਤਿਗੁਰ ਪੀਛੈ ਛੁੱਟੀ ਐ ਰਹਾਉ। ਮੇਰੇ ਮਨ ਸੇਵੋ ਸੋ ਪ੍ਰਭ ਸਰਬ ਸੁਖਦਾਤਾ, ਮੇਰੇ ਮਨ ਸੇਵੋ ਸੋ ਪ੍ਰਭ ਸਰਬ ਸੁਖਦਾਤਾ, ਜਿਤ ਸੇਵਿਐ ਨਿਜ ਘਰ ਵਸੀਐ, ਗੁਰਮੁਖ ਜਾਏ ਲਹੋ ਘਰ ਆਪਣਾ, ਘਸ ਚੰਦਨ ਹਰ ਜਸ ਕਸੀਐ। ਮੇਰੇ ਮਨ ਹਰ ਹਰ ਹਰ ਹਰ ਹਰ ਜਸ ਉਤਮ, ਲੈ ਲਾਹਾ ਹਰ ਮਨ ਹਸੀਐ, ਹਰ ਹਰ ਆਪ ਦਇਆ ਕਰ ਦੇਵੈ, ਤਾਂ ਅੰਮ੍ਰਿਤ ਹਰ ਰਸ ਚਖੀਐ। ਮੇਰੇ ਮਨ ਨਾਮ ਬਿਨਾ ਜੋ ਦੂਜੈ ਲਾਗੇ, ਤੇ ਸਾਕਤ

ਗੁਰੂ ਬਹੁ ਸਾਡੇ ਪਰ ਉਪਕਾਰ ਪੁੰਨ ਬਹੁ ਕੀਆ ਭਉ ਦੁੱਤਰ ਤਾਰ ਪਰਾਡੇ ਜਿਨ ਕੋ ਪ੍ਰੀਤ ਹਿਰਦੈ ਹਰ ਨਾਹੀ ਤਿਨ ਕੂਰੇ ਗਾਢਨ ਗਾਢੇ ਜਿਉ ਪਾਣੀ ਕਾਗਤ ਬਿਨ ਸਜਾਤ ਹੈ ਤਿਉ ਮਨਮੁਖ ਗਰਬ ਗਲਾਡੇ ਹਮ ਜਾਣਿਆ ਕਛੂ ਨਾ ਜਾਣਹਿ ਆਗੈ ਜਿਉ ਹਰ ਰਾਖੈ ਤਿਉ ਠਾਡੇ ਹਮ ਭੂਲ ਚੂਕ ਗੁਰ

ਹਰ ਨਾਮ ਮਿਲਿਆ ਸੁਹਾਗਣੀ ਮੇਰੇ ਗੋਵਿੰਦਾ, ਮਨ ਅਣਦਿਨ ਅਣਦ ਰਹੱਸ ਜੀਉ। ਹਰ ਪਾਇੜਾ ਵਡਭਾ ਗਈ ਮੇਰੇ ਗੋਵਿੰਦਾ, ਨਿਤ ਲੈ ਲਾਹਾ ਮਨ ਹੱਸ ਜੀਉ। ਹਰ ਆਪ ਉਪਾਏ ਹਰ ਆਪੇ ਵੇਖੈ, ਹਰ ਆਪੇ ਕਾਰੈ ਲਾਏ ਜੀਉ। ਇੱਕ ਖਾਵ ਹੈ ਬਖਸ ਤੋਟ ਨਾ ਆਵੈ, ਇੱਕ ਨਾ ਫੱਕਾ ਪਾਇਆ ਜੀਉ। ਇੱਕ ਰਾਜੇ ਤਖਤ ਵਹਿ ਨਿਤ ਸੁਖੀਏ, ਇੱਕ ਨਾ ਭਿੱਖ ਮੰਗਾਇਆ ਜੀਉ। ਸਭ ਇੱਕੋ ਸ਼ਬਦ

ਹਰ ਰੰਗ ਨਾਲ ਨਾ ਲਖੀਐ ਮੇਰੇ ਗੋਵਿੰਦਾ। ਗੁਰਪੂਰਾ ਅਲਖ ਲਖਾਹੀ ਜੀਉ, ਹਰ ਹਰ ਨਾਮ ਪਰਗਾਸਿਆ ਮੇਰੇ ਗੋਵਿੰਦਾ। ਸਭ ਦਾਲਦ ਦੁੱਖ ਲਹਿ ਜਾਹੀ ਜੀਉ, ਹਰ ਪਦ ਉਤਮ ਪਾਇਆ ਮੇਰੇ ਗੋਵਿੰਦਾ। ਵਡਭਾਗੀ ਨਾਮ

ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਵਡਭਾਗੀ ਹੋ ਜੋ ਨਿਤਾਂ ਪ੍ਰਤੀ ਗੁਰੂ ਚਰਨਾਂ ਵਿੱਚ ਬੈਠ ਕੇ, ਘਰਾਂ ਵਿੱਚ ਬੈਠ ਕੇ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਸਰਵਣ ਕਰਦੇ ਹੋ। ਗੁਰੂ ਕਿਰਪਾ ਕਰੇ ਅਗਾਧ ਬੋਧ ਬਾਣੀ ਸਾਡੇ ਹਿਰਦਿਆਂ ਵਿੱਚ ਸਤਿਗੁਰੂ ਜੀ ਵਸਾ ਦੇਣ। ਪੜ੍ਹੀ ਸੁਣੀ ਬਾਣੀ ਦਾ ਭਾਵ ਸਮੂਹ ਸੰਗਤ ਨੂੰ ਗੁਰਦੇਵ ਜੀ ਪ੍ਰਦਾਨ ਕਰਨ। ਬਾਣੀ ਪੜ੍ਹਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਪਿੱਤਰ ਦੇ ਅੰਦਰ ਹੱਥ ਦੇ ਵਿਚ ਪਕੜਿਆ ਹੋਇਆ ਸਾਡਾ ਮੋਬਾਈਲ, ਇਸ ਦੇ ਵੀ ਅਲੱਗ ਅਲੱਗ ਨਾਮ ਨੇ ਤੇ ਸੰਸਾਰ ਪ੍ਰਿਥਵੀ ਦੇ ਨਾਮ ਪਰਮਾਤਮਾ ਅਕਾਲ ਪੁਰਖ ਨੇ ਰੱਖੇ, ਆਪ ਹੀ ਨੇ ਆਪ ਸਾਜਿਓ, ਸਾਜਣ ਵਾਲੇ ਨੇ ਫਿਰ ਆਪ ਇਹਨਾਂ ਦੇ ਨਾਮ ਰੱਖੇ, ਆਪ ਹੀ ਨੇ ਰਚਿਓ ਨਾਉ, ਨਾਮ ਰੱਖ ਦਿੱਤੇ, ਮਨੁੱਖ ਦੇ ਬੋਧ ਅੰਦਰ ਪਾ ਦਿੱਤੇ। ਜੰਗਲਾਂ ਵਿਚ ਰਹਿਣ ਲੱਗ ਪਿਆ, ਬੋਧ ਨਹੀਂ ਸਨ ਜੰਗਲਾਂ ਦੇ ਵਿਚ, ਪਰਮਾਤਮਾ ਅਕਾਲ ਪੁਰਖ ਆਪ ਮਨੁੱਖ ਦਾ ਜੀਵਨ ਧਾਰਨ ਕਰਕੇ ਆਇਆ। ਇਹਨੇ ਫਿਰ ਸੰਸਾਰ ਦੇ ਅੰਦਰ ਚਲਦੇ ਹੋਏ ਜਿਨ੍ਹਾਂ ਦੇ ਪਾਸ ਅੱਖਰ ਨਹੀਂ, ਗੂੰਗੇ ਮਨੁੱਖ ਸਨ ਆਦਿਵਾਸੀ, ਉਹਨਾਂ ਨੂੰ ਫਿਰ ਅੱਖਰ ਦੱਸਣੇ ਚਾਹੇ ਆ ਕੀ ਹੈ, ਬੋਲ ਬੋਲ ਕੇ ਉਹਨਾਂ ਦੇ ਪਾਸੋਂ ਅੱਖਰ ਪ੍ਰਚਲਿਤ ਹੋਏ। ਪਹਾੜ ਹੈ, ਇਹ ਬਰਫ਼ ਹੈ, ਇਹ ਦਰਿਆ ਹੈ, ਇਹ ਨਦੀ ਹੈ, ਇਹ ਨਾਲਾ ਹੈ, ਇਹ ਬਾਗ ਹਨ, ਇਹ ਮੇਵੇ ਹਨ, ਚਹਿਚਹਾਉਂਦੀਆਂ ਚਿੜੀਆਂ ਹਨ। ਕਿੰਨੇ ਕੁ ਨਾਮ ਰੱਖਤੇ ਪਰਮਾਤਮਾ ਅਕਾਲ ਪੁਰਖ ਨੇ, 42 ਲੱਖ ਜੀ ਜਲ ਮੈਂ ਹੋਤੇ ਤੇ 42 ਲੱਖ ਜੀ ਬਾਹਰ, ਇੰਨਾ ਕੁਝ ਦਾ ਵਿਸਥਾਰ ਕਰਕੇ ਨਿਰੰਕਾਰ ਪਰਮਾਤਮਾ ਨੇ ਕਰ ਆਸਨ ਡਿੱਠੋ ਚਾਓ, ਖੁਸ਼ੀ ਦੇ ਨਾਲ ਬਹਿ ਗਿਆ, ਕਹਿਣ ਲੱਗਾ ਬਣ ਗਿਆ ਸੰਸਾਰ। ਹੁਣ ਇਸ ਸੰਸਾਰ ਦੇ ਅੰਦਰ ਐਡੀਸ਼ਨ ਵੀ ਆਪ ਹੀ ਉਹ ਕਰਦਾ। ਤੋ ਅੱਜ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਗੁਰਦੇਵ ਨੇ ਆ ਨਵੇਂ ਸਾਲ ਦਾ ਸਾਨੂੰ ਇੱਕ ਅਵਸਰ ਬਖਸ਼ਿਆ। ਵੈਸੇ ਤਾਂ ਹਰ ਸੈਕਿੰਡ ਨਵਾਂ, ਹਰ ਦਿਨ ਨਵਾਂ, ਹਰ ਸਾਹ ਨਵਾਂ। ਪਰਮਾਤਮਾ ਅਕਾਲ ਪੁਰਖ ਨੇ ਵੇਖੋ ਕੈਸੀ ਬਣਤਰ ਬਣਾਈ ਹੈ, ਇੱਕ ਵਾਰੀ ਸਾਹ ਲੈ ਲਈਏ ਨਾ, ਸਾਹ ਵੀ ਬਾਸੀ ਨਹੀਂ ਦਿੰਦਾ, ਸਾਹ ਵੀ ਤਾਜ਼ਾ ਹੀ ਆਉਂਦਾ। ਬੇਹਾ ਤਾ ਸਾਹ ਉਹ ਦਿੰਦਾ ਕਿਤੇ ਕਿ ਸਾਹ ਲੈ ਲਿਆ ਮੁੜ ਕੇ ਉਹੀ ਸਾਹ ਚੱਲੀ ਜਾਵੇ, ਸਾਹ ਵੀ ਉਹ ਤਾਜ਼ੇ ਹੀ ਦਿੰਦਾ। ਐਸਾ ਪਰਮਾਤਮਾ ਰਚਨਹਾਰ ਹੈ, ਸੈਕਿੰਡ ਸੈਕਿੰਡ, ਕੁਆਟਰ ਸੈਕਿੰਡ, ਇੱਕ ਇੱਕ ਮਿੰਟ, ਇੱਕ ਇੱਕ ਛਿੰਨ, ਇੱਕ ਇੱਕ ਦਿਨ ਜਿਹੜਾ ਹੈ ਸਾਹਿਬ ਮੇਰਾ, ਨੀਤ ਨਵਾਂ ਸਦਾ ਸਦਾ ਦਾ ਤਾਰ। ਉਹ ਸਦਾ ਦਾ ਤਾਰ ਹੈ, ਸਦਾ ਨਿਤ ਨਵਾਂ ਹੈ, ਉਹ ਹਰ ਪਲ ਪਲ ਪਲ ਦੀ ਛਿੰਨ ਛਿੰਨ ਦੀ ਉਹ ਹਿਸਾਬ ਕਿਤਾਬ ਰੱਖਦਾ। ਅੱਜ ਸਾਰਿਆਂ ਨੂੰ ਵਧਾਈ, ਪਰ ਇੱਕ ਗੱਲ ਦਾ ਧਿਆਨ ਰੱਖਿਆ ਕਰੋ, ਜਦੋਂ ਸਾਹ ਲਈਦਾ ਨਾ ਕਹੀਏ ਇਹ ਨਵਾਂ ਹੈ, ਇਹ ਨਵਾਂ ਹੈ, ਸਾਹਿਬ ਮੇਰਾ ਨੀਤ ਨਵਾਂ, ਕਹੋ ਵਾਹਿਗੁਰੂ ਨਵਾਂ ਹੈ, ਅੰਦਰੋਂ ਨਵਾਂ ਆਇਆ ਸਾਹ। ਜੋ ਵੀ ਕਹਿਣਾ, ਕੋਈ ਰਾਮ ਕਹੋ ਨਵਾਂ ਹੈ, ਕੋਈ ਅੱਲਾ ਕਹੋ ਨਵਾਂ ਹੈ, ਨਵੀਨਤਾ ਤੇਰੇ ਸਵਾਸ ਦੀ ਨਵੀਨਤਾ, ਤੂੰ ਸਾਨੂੰ ਨਵੀਨਤਾ ਦੇ ਰਿਹਾ। ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾ ਤਾਰ। ਐਸੀ ਸੁਰਤ ਦੇ ਅੰਦਰ ਗੁੰਮ ਹੋ ਜਾਓ ਕਿ ਪਰਮਾਤਮਾ ਅਕਾਲ ਪੁਰਖ ਦਾ ਰੱਬੀ ਗਿਆਨ ਹਾਸਲ ਹੋ ਜਾਏ। ਟੁੱਕ ਦਮ ਕਰਾਰੀ ਜੋ ਕਰੋ, ਸਮਾਪਤੀ ਦਾ ਟਾਈਮ ਹੋ ਗਿਆ, ਟੁੱਕ ਦਮ ਕਰਾਰੀ। ਉਹ ਕਹਿੰਦੇ ਕਿਤੇ ਅੱਜ ਬੰਦਗੀ ਕਰਾਂਗੇ ਤੇ ਸਾਲ ਬਾਅਦ ਰੱਬ ਮਿਲੇਗਾ, ਬਿਲਕੁਲ ਕਹਿੰਦੇ ਨੇ, ਜੇ ਅੱਜ ਤੂੰ ਕੀਤੀ ਹੈ ਤੇ ਅੱਜ ਹੀ ਮਿਲੇਗਾ, ਇਹ ਹਿਸਾਬ ਨਹੀਂ ਹੈ ਵੀ ਤੈਨੂੰ ਅਗਲੇ ਜਨਮ ਦੇ ਅੰਦਰ ਬੰਦਗੀ ਦਾ ਫਲ ਮਿਲੇਗਾ। ਤੂੰ ਅੱਜ ਕਰ, ਅੱਜ ਤੈਨੂੰ ਫਲ ਮਿਲੇਗਾ। ਜਿਹੜਾ ਬੀਜ ਤੂੰ ਬੀ ਰਹੇ ਉਹ ਨਾਲੋਂ ਨਾਲ ਉੱਗਦਾ, ਰੱਬ ਦੀ ਇਹ ਕਿਰਤ ਹੈ ਪਰਮਾਤਮਾ ਅਕਾਲ ਪੁਰਖ ਦੀ। ਤੂੰ ਸਵਾਸ ਤਾਂ ਲੈ, ਹਰ ਸਵਾਸ ਦੇ ਅੰਦਰ ਉਹ ਰਮਿਆ ਹੋਇਆ ਤੇ ਐਸੇ ਰਮੇ ਹੋਏ ਪਰਮਾਤਮਾ ਅਕਾਲ ਪੁਰਖ ਨੂੰ ਟੁੱਕ ਦਮ ਕਰਾਰੀ। ਕਹਿੰਦੇ ਜੇ ਛੋਟੀ ਛੋਟੀ ਜਿਹੀ ਪੇੜ ਨਾਲ ਬੱਚਾ ਨਾ ਮੰਨੇ, ਕਹਿੰਦੇ ਇਹਦੇ ਮੂੰਹ ਤੇ ਮਾਰ ਕਰਾਰੀ ਜੀ ਚੰਡ, ਜਦੋਂ ਫਿਰ ਕੱਸ ਕੇ ਚੰਡ ਮਾਰੀ ਜਾਂਦੀ ਤਾਂ ਤੌਰ ਘੁੰਮ ਜਾਂਦੇ ਨੇ, ਬੱਚਾ ਚੁੱਪ ਕਰਕੇ ਬਹਿ ਜਾਂਦਾ। ਉਹ ਕਹਿੰਦੇ ਟੁੱਕ ਦਮ ਕਰਾਰੀ ਜੋ ਕਰੋ, ਕਹਿੰਦੇ ਐਸੀ ਕਰਾਰੀ ਸੱਟ ਮਾਰੋ ਵਾਹਿਗੁਰੂ ਦੀ ਕਿ ਅੰਤਰ ਕਰਨ ਹਿੱਲ ਜਾਵੇ ਤੇ ਇੱਕ ਵਾਰੀ ਰੱਬ ਅੰਦਰੋਂ ਪ੍ਰਗਟ ਹੋ ਜਾਏ। ਪੋਲਾ ਪੋਲਾ ਕਹਿਣ ਨਾਲ ਕੀ, ਵਾਹਿਗੁਰੂ ਉੱਤੇ ਰਹਿ ਗਿਆ, ਜਵਾਨ ਤਬੁੱਲਾ ਤੇ ਰਹਿ ਗਿਆ। ਕਹਿੰਦੇ ਦਮ ਕਰਾਰੀ, ਐਸੇ ਦਮ ਨਾਲ ਮਾਰੋ, ਕਰਾਰੀ ਸੱਟ ਮਾਰੋ ਕਿ ਧੁਨੀ ਦੇ ਉੱਪਰ ਜਾ ਕੇ ਸੱਟ ਵਜੇ, ਨਿਹਲੀ ਦੇ ਉੱਪਰ ਜਾ ਕੇ ਸੱਟ ਵਜੇ, ਤੇ ਫਿਰ ਕੀ ਹੋਏਗਾ, ਪ੍ਰਗਟ ਹੋ ਜਾਏਗਾ। ਆਓ, ਲੱਖ ਲੱਖ ਵਧਾਈਆਂ ਆਪ ਜੀ ਸਾਰਿਆਂ ਨੂੰ ਨਵੇਂ ਸਾਲ ਦੀਆਂ। ਸਮੂਹ ਗੁਰੂ ਕੀ ਸਾਧ ਸੰਗਤ ਜੋ ਬਣਾਇਆ ਸੰਸਾਰ ਨੇ, ਆਪਾਂ ਉਸ ਅਨੁਸਾਰ ਚੱਲਦੇ ਹਾਂ। ਵੈਸੇ ਜਿਹੜੇ ਗਿਆਨੀ ਲੋਕ ਨੇ ਉਹ ਤੇ ਹਰ ਦਿਨ ਹੀ ਕਹਿੰਦੇ ਸ਼ੁਕਰਾਨਾ ਪਾਤਸ਼ਾਹ ਤੇਰਾ। ਮੈਂ ਕਈ ਵਾਰੀ ਜ਼ਿਕਰ ਕਰਦਾ, ਭਾਈ ਸਾਹਿਬ ਭਾਈ ਵੀਰ ਸਿੰਘ ਕਹਿੰਦੇ ਚਾਰ ਪੈਰ ਨੇ, ਤਿੰਨ ਤਿੰਨ ਘੰਟੇ ਦਾ ਇੱਕ ਪੈਰ ਏ। ਕਹਿੰਦੇ ਤਿੰਨ ਘੰਟੇ ਬਾਅਦ ਦਾ ਹਿਸਾਬ ਲਿਖ ਲੈ, ਤਿੰਨ ਘੰਟੇ ਬਾਅਦ ਉੱਠ ਕੇ ਵਾਹਿਗੁਰੂ ਕਹਿ ਦਿਆ ਕਰ, ਫਿਰ ਤਿੰਨ ਘੰਟੇ ਬਾਅਦ ਵਾਹਿਗੁਰੂ ਕਹਿ ਦਿਆ ਕਰ, ਫਿਰ ਤਿੰਨ ਘੰਟੇ ਬਾਅਦ ਵਾਹਿਗੁਰੂ। ਚਾਰ ਵਾਰੀ ਜ਼ਿੰਦਗੀ ਦੇ
ਦਿਨ ਦੇ ਅੰਦਰ ਚਾਰ ਵਾਰੀ ਵਾਹਿਗੁਰੂ ਕਹਿੰਦੇਗਾ ਨਾ ਸ਼ੁਕਰ ਹੈ, ਵਾਹਿਗੁਰੂ ਤੇਰਾ ਸ਼ੁਕਰ ਹੈ, ਤੇ ਕੀ ਹੋਏਗਾ, ਸ਼ੁਕਰ ਸ਼ੁਕਰ ਨਾਲ ਸ਼ੁਕਰਾਨਾ ਭਰ ਜਾਏਗਾ, ਇੰਨਾ ਢੇਰ ਲੱਗ ਜਾਏਗਾ ਕਿ ਮੁੱਕਣ ਚ ਨਹੀਂ ਆਏਗਾ। ਲੱਖ ਲੱਖ ਵਧਾਈਆਂ ਅੱਜ ਗਾਖਲ ਪਰਿਵਾਰ ਵੱਲੋਂ, ਸਤਾਬ ਮੁਲਕ ਸਿੰਘ ਜੀ ਗਾਖਲ, ਇਕਬਾਲ ਸਿੰਘ ਗਾਖਲ ਸਾਰੇ ਪਰਿਵਾਰ ਵੱਲੋਂ, ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਏ ਸਵੇਰੇ, ਸਾਰਾ ਪਰਿਵਾਰ ਹਾਜ਼ਰ ਹੈ, ਲੰਗਰ ਚੱਲ ਰਹੇ ਹਨ, ਆਪ ਜੀ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰਦੇ ਹੋ, ਵੱਡੇ ਭਰਾਤਾ ਵੀਰ ਜੀ ਪਟਨਾ ਸਾਹਿਬ ਤੇ ਹਜੂਰ ਸਾਹਿਬ ਗਏ ਹੋਏ ਨੇ, ਉਨ੍ਹਾਂ ਦੀਆਂ ਹਾਜ਼ਰੀਆਂ ਲੱਗ ਰਹੀਆਂ। ਮਹਾਰਾਜ ਮੇਰਾ ਕਰਨ ਜੀ ਕੀਰਤਨ ਦੀ ਸਮਾਪਤੀ, ਆਓ ਇਹ ਪੰਕਤੀਆਂ ਪੜ੍ਹ ਕੇ ਕਰ

0: ਖੋਈਆਂ ਭੁੱਲਾਂ ਗਲਤੀਆਂ ਦੀ ਖਿਮਾ ਗਜ ਵੱਜ ਕੇ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗੋ ਅਟਲ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਹਜ਼ੂਰੀ ਵਿੱਚ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਅਤੀ ਸਤਿਕਾਰਯੋਗ ਭਾਈ ਇੰਦਰਜੀਤ ਸਿੰਘ ਜੀ ਖਾਲਸਾ ਹਜ਼ੂਰੀ ਰਾਗੀ ਦਰਬਾਰ ਸਾਹਿਬ ਵਾਲੇ। ਬਹੁਤ ਬਹੁਤ ਧੰਨਵਾਦ ਹੈ ਭਾਈ।

ਮਨ ਨੂੰ ਜੇ ਕੋਈ ਰਾਜੀ ਕਰ ਸਕਦਾ ਹੈ, ਮਨ ਨੂੰ ਜੇ ਕੋਈ ਸਕੂਨ ਸ਼ਾਂਤੀ ਦੇ ਸਕਦਾ ਹੈ, ਉਹ ਮਹਾਰਾਜ ਦਾ ਨਾਮ ਹੈ। ਹੋਰ ਐਸੀ ਕੋਈ ਪਾਵਰ ਨਹੀਂ, ਨਾ ਪੈਸਾ, ਨਾ ਪਦਾਰਥ, ਨਾ ਧਨ ਦੌਲਤ, ਨਾ ਸ਼ੋਹਰਤ। ਜੇ ਤੇਰੇ ਅੰਦਰ ਕੋਈ ਚੈਨ ਤੇ ਟਿਕਾ ਬਖਸ਼ਿਸ਼ ਕਰ ਸਕਦਾ ਹੈ, ਉਹ ਸਤਿਗੁਰਾਂ ਦਾ ਨਾਮ ਹੈ। ਪਿਆਰ ਨਾਲ ਆਖੋ ਸਤਨਾਮ ਸ਼੍ਰੀ ਵਾਹਿ। ਮਹਾਰਾਜ ਕਹਿ ਰਹੇ ਨੇ ਤੇਰੀ ਆਤਮਾ ਦੀ, ਤੇਰੇ ਜੀ ਦੀ ਜਿਹੋ ਜਿਹੀ ਵੀ ਇੱਛਾ, ਰੱਬ ਨਾ ਕਰੇ ਕਦੇ ਕੋਈ ਔਖਾ ਸਮਾਂ ਵੀ ਹੋਵੇ ਨਾ, ਤਾਂ ਵੀ ਅਰਦਾਸ ਕਰ। ਅਕਸਰ ਲੋਕੀ ਦੁੱਖਾਂ ਵਿੱਚ ਹੀ ਅਰਦਾਸ ਕਰਦੇ ਨੇ, ਸੁੱਖਾਂ ਵਿੱਚ। ਤੇ ਸਤਿਗੁਰੂ ਕਹਿ ਰਹੇ ਨੇ ਦੁੱਖ ਤਦੇ ਜਾਂ ਵਿਸਰ ਜਾਏ। ਦੁੱਖ ਤਾਂ ਆਉਂਦੇ ਨੇ ਜਦੋਂ ਤੂੰ ਉਹਨੂੰ ਭੁੱਲ ਜਾਂਦਾ। ਵੱਡੀਆਂ ਵੱਡੀਆਂ ਖੁਸ਼ੀਆਂ ਵਿੱਚ ਫਿਰ ਆਪਾਂ ਸ਼ੁਕਰਾਨਾ ਭੁੱਲ ਜਾਂਦੇ। ਐਸੇ ਐਸੇ ਪਰਿਵਾਰ ਵੀ ਮੌਜੂਦ ਨੇ, ਆਪਣੀ ਬੇਟੀ ਦੀ ਮੈਰਿਜ ਹੈ, ਵਿਆਹ ਹੈ, ਪਰ ਪਿਓ ਸਾਰੀ ਪਾਰਟੀਆਂ ਸਾਰੇ ਰਿਸ਼ਤੇਦਾਰ ਛੱਡ ਕੇ ਆਪਣਾ ਨੇਮ ਨਿਭਾਉਣ ਚਲੇ ਜਾਂਦਾ। ਸਾਰੇ ਰਿਸ਼ਤੇਦਾਰ ਕਹਿੰਦੇ ਨੇ ਕਿੱਥੇ ਚਲਿਆ ਗਿਆ, ਤੇ ਜਿਹੜੇ ਜਾਣਦੇ ਸਨ ਉਹ ਕਹਿੰਦੇ ਨੇ ਵੀ ਦੁਨੀਆਂ ਇੱਧਰ ਦੀ ਇੱਧਰ ਹੋ ਜਾਏ, ਉਹਨੇ ਨੇਮ ਨਹੀਂ ਛੱਡਣਾ। ਆਪਣੀ ਬੇਟੀ ਦਾ ਵਿਆਹ ਹੈ, ਪਰ ਨੇਮ ਕੁਝ ਸਮੇਂ ਲਈ ਮਿਲਣ ਵਾਸਤੇ ਆਪਣਾ ਨੇਮ ਨਿਭਾਉਣ ਚਲੇ ਗਏ। ਜਦੋਂ ਆਏ ਤੇ ਪੁੱਛਿਆ ਤੁਸੀਂ ਕਿੱਥੇ ਚਲੇ ਗਏ ਸੀ, ਤੇ ਫਿਰ ਹੱਥ ਜੋੜ ਕੇ ਨੀਵੀਂ ਪਾ ਕੇ ਕਹਿ ਦਿੱਤਾ ਜਿਸਨੇ ਇਹ ਖੁਸ਼ੀਆਂ ਦਿੱਤੀਆਂ ਉਹਦਾ ਸ਼ੁਕਰ ਕਰਨ ਦੀ, ਜਿਹਨੇ ਇਹ ਵਿਧ ਬਣਾਈ ਉਹਦਾ ਸ਼ੁਕਰ ਕਰਨ ਗਿਆ ਸੀ। ਸਤਿਗੁਰੂ ਕਹਿ ਰਹੇ ਨੇ ਇਕੱਲਾ ਖੁਸ਼ੀਆਂ ਦਾ ਮੌਕਾ ਹੀ ਨਹੀਂ, ਇਕੱਲੇ ਪਦਾਰਥ ਹੀ ਨਹੀਂ, ਮਨ ਨੂੰ ਵੀ ਐਸੀ ਬਖਸ਼ਿਸ਼ ਮਿਲਦੀ ਹੈ। ਇੰਜ ਲੱਗਦਾ ਹੈ ਵੀ ਤੂੰ ਹੀ ਬਾਦਸ਼ਾਹ ਹੈ, ਤੇਰੇ ਨਾਲੋਂ ਸੁਖੀ ਕੋਈ ਨਹੀਂ, ਤੇਰੇ ਵਰਗਾ ਕੋਈ ਹੋਰ ਨਹੀਂ। ਜਿਹੜਾ ਸਬਰ ਚੈਨ ਤੈਨੂੰ ਮਾਲਕ ਨੇ ਦਿੱਤਾ ਉਹ ਕਿਸੇ ਹੋਰ ਕੋਲ ਨਹੀਂ। ਇੱਕ ਵਾਰੀ ਪਾਵਨ ਪੰਕਤੀਆਂ ਕਹਿ ਦਿਓ ਸਾਰੇ, ਮਿਲਦਾ ਪਤਾ ਕਿੱਥੋਂ ਹੈ। ਸੋ ਲੱਗਾ ਸਤਿਗੁਰੂ ਸੇਵ ਜਾਂ ਕੋ ਕਰਮ ਤੁਰ, ਜਿਨ੍ਹਾਂ ਦੇ ਕਰਮਾਂ ਵਿੱਚ ਲਿਖਿਆ ਹੋਇਆ ਹੈ ਸਤਿਗੁਰਾਂ ਦੀ ਸੇਵਾ, ਸਤਿਗੁਰਾਂ ਦੇ ਬਚਨਾਂ ਨੂੰ ਜ਼ਿੰਦਗੀ ਵਿੱਚ

ਨਮਸਕਾਰ ਜੀ ਸਤਸੰਗ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤ ਸਤਿਕਾਰ ਜੀ ਗਿਆਨੀ ਹਰਭਜਨ ਸਿੰਘ ਜੀ ਲਹਿਰੀ ਤੇ ਉਹਨਾਂ ਦਾ ਕੀਰਤਨ ਜਥਾ ਜਿਨ੍ਹਾਂ ਨੇ ਆਪ ਜੀ ਨੂੰ ਰਾਹੀ ਬਣਦੇ ਰਾਗਾਂ ਅਨੁਸਾਰ ਰਸਪ ਨੇ ਕੀਰਤਨ ਸਰਵ ਪਾਏ ਨੇ ਉਹਨਾਂ ਦਾ ਹਾਰਦਿਕ ਧੰਨਵਾਦ ਹੁਣ ਅਸੀਂ ਤਕਰੀਬਨ 10 ਮਿੰਟ ਲੇਟ ਹੈ ਅਤੇ ਕਿਵਾਂ ਚਾਹੁੰਦੇ ਹਾਂ ਅਤੇ ਵਿੱਚ ਮੇਰੇ ਪਾਸ 2 ਬੁਲਾਰੇ ਨੇ ਉਸ ਤੋਂ ਬਾਅਦ ਭਾਈ ਸਾਹਿਬ ਓਮਕਾਰ ਸਿੰਘ ਜੀ ਉਹਨੇ ਬਾਰੇ ਕੀਰਤਨ ਰਾਗ ਦਰਬਾਰ ਦਾ

ਸ਼ਬਦ ਜੋ ਅਸੀਂ ਆਪ ਜੀ ਦੇ ਸਾਹਮਣੇ ਪਹਿਲਾਂ ਕੀਰਤਨ ਕਰਨ ਲੱਗੇ ਹਾਂ, ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੀ ਬਾਣੀ ਚ ਉਚਾਰਨ ਕੀਤਾ ਹੋਇਆ ਮਲਾਰ ਮਹੱਲਾ ਪਹਿਲਾ। ਸਤਿਗੁਰੂ ਜੀ ਨੇ ਬੇਅੰਤ ਬਖਸ਼ਿਸ਼ਾਂ ਕੀਤੀਆਂ ਹਨ। ਮਲਾਰ ਰਾਗ ਦੀ ਰਾਹੀ ਇਨਸਾਨ ਨੂੰ ਉਪਦੇਸ਼ ਕਰ ਰਹੇ ਹਨ ਕਿ ਜਿਸ ਤਰ੍ਹਾਂ ਮੀਂਹ ਦਾ ਵਕਤ ਹੁੰਦਾ ਹੈ, ਮੀਂਹ ਦਾ ਮੌਸਮ ਹੁੰਦਾ ਹੈ, ਹੁਣ ਜਿਵੇਂ ਬਾਹਰ ਮੀਂਹ ਹੋ ਰਿਹਾ ਹੈ, ਉਸੇ ਤਰ੍ਹਾਂ ਗੁਰੂ ਦੀ ਮਿਹਰ ਦਾ ਵੀ ਮੀਂਹ ਹੁੰਦਾ ਹੈ। ਸਤਸੰਗਤ ਵਿੱਚ ਜਿਹੜਾ ਬੈਠ ਜਾਂਦਾ ਹੈ, ਉੱਥੇ ਗੁਰੂ ਦੀ ਮਿਹਰ ਦਾ, ਉਸਦੀ ਬਖਸ਼ਿਸ਼ ਦਾ ਮੀਂਹ ਹੁੰਦਾ ਹੈ। ਪਰ ਦੇਖੋ, ਜਿਵੇਂ ਬਾਹਰ ਅਸੀਂ ਮੀਂਹ ਹੋ ਰਿਹਾ ਹੋਵੇ ਅਤੇ ਕੋਈ ਭਾਂਡਾ ਪੁੱਠਾ ਹੋਵੇ, ਉਸ ਦੇ ਅੰਦਰ ਇੱਕ ਬੂੰਦ ਵੀ ਨਹੀਂ ਜਾਂਦੀ। ਉਸੇ ਤਰ੍ਹਾਂ ਸਾਡਾ ਮਨ ਹੈ, ਜੇ ਸਾਡਾ ਮਨ ਗੁਰੂ ਦੇ ਚਰਨਾਂ ਨਾਲ ਜੁੜਿਆ ਨਹੀਂ, ਸਾਡਾ ਫੋਕਸ ਸ਼ਬਦ ਵੱਲ ਨਹੀਂ ਹੈ, ਤਾਂ ਅਸੀਂ ਕੋਈ ਪ੍ਰਾਪਤੀ ਨਹੀਂ ਕਰ ਸਕਦੇ। ਗੁਰੂ ਦੀ ਮਿਹਰ, ਗੁਰੂ ਦੀ ਬਖਸ਼ਿਸ਼, ਜਿਉਂ ਜਿਉਂ ਬਾਣੀ ਨਾਲ ਜੁੜਦਾ ਹੈ ਮਨੁੱਖ, ਜਿਉਂ ਜਿਉਂ ਨਾਮ ਨਾਲ ਜੁੜਦਾ, ਸੇਵਾ ਸਿਮਰਨ ਮਨੁੱਖ ਦਾ ਜੀਵਨ ਬਦਲ ਦਿੰਦੇ ਨੇ, ਦੁੱਖਾਂ ਵਿੱਚੋਂ ਸੁੱਖਾਂ ਵਿੱਚ ਆ ਜਾਂਦਾ ਹੈ, ਸਤਸੰਗ ਕਰਦਾ ਹੈ ਅਤੇ ਬੁਰੇ ਦਿਨ ਜਿਹੜੇ ਨੇ ਉਹ ਚੰਗੇ ਬਣ ਜਾਂਦੇ ਨੇ, ਇਹ ਬਾਣੀ ਕਹਿੰਦੀ ਹੈ। ਆਓ ਇਹੀ ਅਰਦਾਸ ਗੁਰੂ ਨਾਨਕ ਦੇਵ ਮਹਾਰਾਜ ਸ਼ਬਦ ਦੇ ਅੰਦਰ ਕਰ ਰਹੇ ਹਨ। ਬਰਸ ਕੰਨਾ ਮੇਰਾ ਮਨ ਪੀਨਾ। ਸੋ ਗੁਰੂ ਮਹਾਰਾਜ ਦੀ ਬਖਸ਼ਿਸ਼ ਨਾਲ ਤੁਹਾਨੂੰ ਗੁਰੂ ਨਾਨਕ ਦੇਵ ਅਤੇ ਦਸਾਂ ਪਾਤਸ਼ਾਹ ਦੀ

ਗੁਰਦਾਸ ਮਹਾਰਾਜ ਜੀ ਦੀ ਬਾਣੀ ਵਿੱਚੋਂ ਸ਼ਬਦ ਕੇਦਾਰਾ ਮਹੱਲਾ ਚੌਥਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜਿਸ ਵਿੱਚ ਸਤਿਗੁਰੂ ਜੀ ਕੇਦਾਰਾ ਰਾਗ ਦੀ ਰਾਹੀਂ ਪਹਿਲਾਂ ਮਨ ਤਾਂ ਹੀ ਉਪਦੇਸ਼ ਕਰਦੇ ਹਨ ਅਤੇ ਬਹੁਤ ਸੋਹਣੇ ਸੋਹਣੇ ਉਦਾਹਰਣ ਦਿੰਦੇ ਨੇ ਪਰਮਾਤਮਾ ਵਾਹਿਗੁਰੂ ਦੇ ਨਾਮ ਵਿੱਚ ਸੁਰਤ ਨੂੰ ਕਿਵੇਂ ਜੋੜਨਾ ਹੈ, ਉਸਦੇ ਨਾਮ ਨੂੰ ਕਿਵੇਂ ਜਪਣਾ ਹੈ, ਕਿਵੇਂ ਸ਼ਰਧਾ ਭਾਵਨਾ ਰੱਖਣੀ ਹੈ ਅਤੇ ਜਿਸ ਤੱਕ ਸਾਡੀ ਪਹੁੰਚ ਨਹੀਂ ਹੈ ਗਿਆਨ ਇੰਦਰੀਆਂ ਦੀ, ਉਸ ਤੱਕ ਕਿਵੇਂ ਅਸੀਂ ਪਹੁੰਚ ਸਕਦੇ ਹਾਂ ਗੁਰੂ ਦੀ ਬਖਸ਼ਿਸ਼ ਨਾਲ। ਆਓ ਕੇਦਾਰਾ ਰਾਗ ਸਰਵਣ ਕਰੀਏ।

ਸਰਵੇਸ਼ਣ ਕਰਨ, ਸਾਨੂੰ ਸਾਰਿਆਂ ਨੂੰ ਆਪਣੇ ਚਰਨਾਂ ਨਾਲ ਜੋੜ ਕੇ ਇਸੇ ਤਰ੍ਹਾਂ ਗੁਰਬਾਣੀ ਕੀਰਤਨ ਗੁਰੂ ਸਾਹਿਬ ਦੀਆਂ ਅਸੀਸਾਂ ਪ੍ਰਾਪਤ ਕਰੀਏ। ਸੋ ਸਤਸੰਗ ਦੀ ਹੋਈਆਂ ਭੁੱਲਾਂ ਗਲਤੀਆਂ ਲਈ ਖਿਮਾ। ਸੋ ਅਗਲਾ ਪ੍ਰੋਗਰਾਮ ਆਪ ਜੀ ਸਕੱਤਰ ਸਾਹਿਬ ਪਾਸੋਂ ਸਰਵਨ ਕਰੋ ਜੀ। ਪਿਆਰ ਨਾਲ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਤੁਮਰੀ ਸ਼ਰਨ ਤੁਮਾਰੀ ਆਸਾ ਤੁਮੀ ਸਜਣ ਸੁਹੇਲੇ ਰੱਖ ਹੋ ਰਾਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ ਪਰਮ ਸਤਿਕਾਰ ਜੀ ਸਤਸੰਗ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸਤਿਕਾਰ ਯੋਗ ਗਿਆਨੀ ਮਨਮੋਹਨ ਸਿੰਘ ਜੀ ਜਿਨ੍ਹਾਂ ਨੇ ਆਪ ਜੀ ਨੂੰ ਰਾਗ ਦਰਬਾਰ ਅੰਦਰ ਬੜਾ ਰਸ ਪੈਣਾ ਕੀਰਤਨ ਸ਼ਰਵਣ ਕਰਵਾਇਆ ਹੈ ਉਹਨਾਂ ਦਾ ਹਾਰਦਿਕ ਹਾਰਦਿਕ ਧੰਨਵਾਦ ਜੀ। ਹੁਣ ਆਪ ਜੀ ਨੂੰ ਅਗਲਾ ਜਥਾ ਆ ਕੇ ਕੀਰਤਨ ਦੁਆਰਾ ਨਿਹਾਲ ਕਰੇਗਾ ਜੀ ਸਤਿਕਾਰ ਯੋਗ ਗਿਆਨੀ ਹਰਭਜਨ ਸਿੰਘ ਜੀ ਲਹਿਰੀ ਤੇ ਉਹਨਾਂ ਦਾ ਜਥਾ। ਉਹਨਾਂ ਨੇ ਸ਼ਬਦ ਗਾਇਨ ਕਰਨੇ ਜੀ। ਪਹਿਲਾ ਸ਼ਬਦ ਹੈ ਸ੍ਰੀ ਰਾਗ ਦਾ, 31 ਰਾਗ ਨੇ। ਸੋ ਉਹਨਾਂ ਵਿੱਚੋਂ 3 ਰਾਗ ਉਹਨਾਂ ਨੇ ਅੱਜ ਸਰਵਣ ਕਰਾਉਣੇ ਨੇ। ਸ੍ਰੀ ਰਾਗ ਦਾ ਸ਼ਬਦ ਹੈ ਜੀ ਹਰਬਿਨ ਜੀਓ ਜਲ ਬਲ ਜਾਓ। ਤੇ ਅੱਗੇ ਹੈ ਜੀ ਦੂਸਰਾ ਰਾਗ ਤੁਖਾਰੀ ਰਾਗ ਦਾ, ਚੇਤ ਬਸੰਤ ਭਲਾ। ਤੇ ਉਸ ਤੋਂ ਅਗਲਾ ਹੈ ਜੀ ਸ਼ਬਦ ਬਸੰਤ ਰਾਗ ਦਾ, ਇਹ ਮਨ ਹਰਿਆ ਸਹਿਜ ਸੁਭਾਏ। ਸੋ ਆਓ ਉਹਨਾਂ ਪਾਸੋਂ ਆਪਾਂ ਰਾਗ ਦਰਬਾਰ ਅੰਦਰ ਇਸ 3 ਸ਼ਬਦ ਇਲਾਹੀ ਬਾਣੀ ਦੇ 3 ਰਾਗਾਂ 'ਚ ਸਰਵਣ ਕਰੀਏ ਵੱਖਰੇ ਵੱਖਰਿਆਂ 'ਚ। ਸਮਾਂ ਠੀਕ 8 ਵਜੇ ਤੱਕ ਉਹਨਾਂ ਦਾ, 8 ਵਜੇ ਤੋਂ ਬਾਅਦ ਭਾਈ ਸਾਹਿਬ ਓਂਕਾਰ ਸਿੰਘ ਜੀ ਅਤੇ 8:30 ਦੀ ਸਮਾਪਤੀ ਹੋਣੀ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: hafal.
1: Belalu. Itu maksudnya.

ਜੁਗੋ ਜੁਗ ਅਟਲ ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨ ਕਮਲਾਂ ਚ ਬੈਠੀ ਪਰਮ ਸਨਮਾਨ ਗੁਰੂ ਕੀ ਪਿਆਰੀ ਸਾਹਿਬ ਸੰਗਤ ਜੀ, ਦੋਵੇਂ ਪਰਿਵਾਰਾਂ ਦੇ ਉੱਤੇ ਸਾਹਿਬਾਂ ਦੀ ਬੜੀ ਅਪਾਰ ਰਹਿਮਤ ਬਖਸ਼ਿਸ਼, ਜਿਸ ਘੜੀ ਦੀ ਉਡੀਕ ਦੋਵੇਂ ਪਰਿਵਾਰਾਂ ਨੂੰ ਸੀ ਉਹ ਸਾਹਿਬਾਂ ਨੇ ਬਖਸ਼ਿਸ਼ ਕੀਤੀ ਹੈ। ਸੋ ਸਾਰਾ ਪਰਿਵਾਰ ਰਿਸ਼ਤੇਦਾਰ ਸੰਬੰਧੀ ਗੁਰੂ ਦੇ ਚਰਨ ਕਮਲਾਂ ਚ ਪੁੱਜੇ ਹਨ। ਸਾਡੇ ਸਤਿਕਾਰਯੋਗ ਵੀਰ ਸਤਿੰਦਰ ਸਿੰਘ ਜੀ, ਮਨਦੀਪ ਸਿੰਘ ਜੀ ਅਤੇ ਟ੍ਰੇਸੀ ਤੋਂ ਸਤਿਕਾਰਯੋਗ ਭਾਈ ਸਾਹਿਬ ਭਾਈ ਦੀਪ ਸਿੰਘ ਜੀ, ਹੋਰ ਗੁਰੂ ਕੇ ਪਿਆਰੇ ਬੇਅੰਤ ਆਏ ਹਨ। ਆਪਾਂ ਗੁਰੂ ਅੱਗੇ ਅਰਦਾਸਾਂ ਕਰਨੀਆਂ ਨੇ ਕਿ ਜਿਹੜਾ ਨਵਾਂ ਜੀਵਨ, ਜਿਹੜੀ ਨਵੀਂ ਅਰੰਭਤਾ ਬੱਚਿਆਂ ਨੂੰ ਸਤਿਗੁਰੂ ਜੀ ਦੇ ਰਹੇ ਹਨ, ਉਹਨਾਂ ਦੇ ਖੁਸ਼ੀਆਂ ਖੇੜੇ ਬਖਸ਼ਿਸ਼ ਕਰਨ। ਸੋ ਆਓ, ਬੱਚਾ ਪੁੱਜ ਚੁੱਕਿਆ ਹੈ, ਬੱਚੀ ਵਾਲਿਆਂ ਨੂੰ ਬੇਨਤੀ ਕਿ ਬੱਚੇ ਨੂੰ ਲੈ ਕੇ ਆਉਣ ਤਾਂ ਕਿ ਆਪਾਂ ਸਮੇਂ ਅਨੁਸਾਰ ਸਾਰਾ ਕਾਰਜ ਸੰਪੂਰਨ ਕਰ ਸਕੀਏ। ਜਦ ਤੱਕ ਬੱਚੇ ਆਉਂਦੇ ਹਨ, ਇੱਕ ਦੋ ਸ਼ਬਦ ਦੀ ਹਾਜ਼ਰੀ ਕਰੋ ਕਿਰਪਾ ਸਾਰੇ।

ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਨਿਮਕ ਏਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ। ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਵਡਭਾਗੀ ਹੋ ਜੋ ਅੱਜ ਸੁਭਾਗ ਜੋੜੀ ਕਾਕਾ ਅੰਮ੍ਰਿਤਪਾਲ ਸਿੰਘ, ਸਪੁੱਤਰ ਸਵਰਗਵਾਸੀ ਸਰਦਾਰ ਗੁਰਦੇਵ ਸਿੰਘ ਅਤੇ ਬੀਬੀ ਕੁਲਵੰਤ ਕੌਰ ਜੀ, ਬੱਚੀ ਗੁਰਮਨਪ੍ਰੀਤ ਕੌਰ, ਸਪੁੱਤਰੀ ਸਵਰਗਵਾਸੀ ਸਰਦਾਰ ਗੁਰਜੰਟ ਸਿੰਘ, ਬੀਬੀ ਜਸਵੀਰ ਕੌਰ, ਇਸ ਭਾਗ ਜੋੜੀ ਦੇ ਆਨੰਦ ਕਾਰਜਾਂ ਵਿੱਚ ਸ਼ਮੂਲੀਅਤ ਕਰਨ ਵਾਸਤੇ ਆਪ ਜੀ ਸੰਗਤੀ ਰੂਪ ਵਿੱਚ ਜੁੜ ਬੈਠੇ ਹੋ। ਸੋ ਸਭ ਤੋਂ ਪਹਿਲਾਂ ਦੋਹਾਂ ਪਰਿਵਾਰਾਂ ਦਾ, ਸਾਰੇ ਸਾਖ ਸੰਬੰਧੀਆਂ ਦਾ, ਦਾਸ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਉਂ ਆਖਦਾ ਹੈ, ਆਪ ਜੀ ਨੇ ਬੜੇ ਪਿਆਰ ਦੇ ਨਾਲ ਸਾਡੇ ਸਤਿਕਾਰਯੋਗ ਭਾਈ ਸਾਹਿਬ ਭਾਈ ਸੁਰਜੀਤ ਸਿੰਘ ਜੀ ਰਸੀਲਾ, ਹਜ਼ੂਰੀ ਰਾਗੀ ਗੁਰਦੁਆਰਾ ਬੰਗਲਾ ਸਾਹਿਬ ਦਿੱਲੀ ਵਾਲੇ, ਤਿੰਨਾਂ ਪਾਸੋਂ ਅੰਮ੍ਰਿਤ ਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਆਓ ਹੁਣ ਆਪਾਂ ਆਨੰਦ ਕਾਰਜ ਦੀ ਮਰਿਆਦਾ ਵੱਲ ਚੱਲੀਏ। ਸਭ ਤੋਂ ਪਹਿਲਾਂ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਟੇਕ ਲੈ ਕਰਕੇ ਅਰਦਾਸਾ ਸੋਧਿਆ ਜਾਏਗਾ। ਉਸ ਵਿੱਚ ਦੋਵੇਂ ਪਰਿਵਾਰ ਅਤੇ ਬੱਚਿਆਂ ਨੂੰ ਬੇਨਤੀ ਹੈ, ਸੁਭਾਗ ਜੋੜੀ ਅਤੇ ਉਹਨਾਂ ਦੇ ਮਾਤਾ ਪਿਤਾ ਜੀ ਖੜੇ ਹੋਣਗੇ, ਬਾਕੀ ਸੰਗਤ ਨੇ ਇਸੇ ਤਰ੍ਹਾਂ ਬੈਠੇ ਰਹਿਣਾ ਹੈ। ਆਪਾਂ ਸਤਿਗੁਰਾਂ ਪਾਸੋਂ ਅਰਦਾਸ ਬੇਨਤੀ ਦੇ ਰੂਪ ਵਿੱਚ ਸਤਿਗੁਰਾਂ ਪਾਸੋਂ ਆਗਿਆ ਲੈਣੀ ਹੈ, ਫਿਰ ਹੁਕਮ

0: ਨਾਮਾ ਸਾਹਿਬ ਹੋਏਗਾ, ਉਸ ਤੋਂ ਉਪਰੰਤ ਪੱਲੇ ਦੀ ਰਸਮ ਹੋਏਗੀ। ਰਾਗੀ ਸਿੰਘ ਪੱਲੇ ਦਾ ਸ਼ਬਦ ਗਾਇਨ ਕਰਨਗੇ, ਫਿਰ ਲਾਵਾਂ ਦਾ ਪਾਠ ਸੁਭਾਗ ਜੋੜੀ ਨੇ ਬੜੇ ਪਿਆਰ ਦੇ ਨਾਲ ਸਰਵਨ ਕਰਨਾ ਹੈ, ਪਰਿਕਰਮਾ ਕਰਨੀਆਂ ਹਨ। ਆਪ ਸੰਗਤ ਨੇ ਇਸੇ ਤਰ੍ਹਾਂ ਬੈਠੇ ਰਹਿਣਾ ਹੈ, ਦਾਸ ਨਾਲ ਨਾਲ ਦੱਸਦਾ ਰਹੇਗਾ। ਉਸ ਤੋਂ ਬਾਅਦ ਫਿਰ ਅਰਦਾਸ ਬੇਨਤੀਆਂ ਹੁਕਮਨਾਮਾ ਸਾਹਿਬ ਸਮਾਪਤੀ ਹੋਏਗੀ। ਕੁਝ ਬੁਲਾਰੇ ਆਪਣੇ ਪਾਸ ਨੇ, ਸੋ ਬੇਨਤੀ ਹੈ ਕਿ ਆਪ ਜੀ ਨੇ ਬੜੇ ਪਿਆਰ ਦੇ ਨਾਲ ਇਸੇ ਤਰ੍ਹਾਂ ਬੈਠੇ ਰਹਿਣਾ ਹੈ। ਸੁਭਾਗ ਜੋੜੀ ਨੂੰ ਬੇਨਤੀ ਹੈ ਅਤੇ ਉਹਨਾਂ ਦੇ ਮਾਤਾ ਪਿਤਾ ਨੂੰ ਬੇਨਤੀ ਹੈ ਕਿ ਉਹ ਅਰਦਾਸ ਵਾਸਤੇ ਖੜੇ ਹੋ ਜਾਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੇਰੇ ਭਾਣੇ ਸਰਬਤ ਦਾ ਭਲਾ, ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ।

ਧਿਆਈਐ ਕਾਰਜ ਆਵੈ ਰਾਸ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਸੋਰਠ ਮਹੱਲਾ ਪੰਜਵਾ। ਪਰਮੇਸ਼ਰ ਦਿੱਤਾ ਬੰਨਾ, ਦੁੱਖ ਰੋਗ ਕਾ ਡੇਰਾ ਭੰਨਾ। ਪਰਮੇਸ਼ਰ ਦਿੱਤਾ ਬੰਨਾ,

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁਭਾਗ ਜੋੜੀ ਨੂੰ ਬੇਨਤੀ ਹੈ ਕਿ ਆਪ ਜੀ ਨੇ ਕੁਝ ਬੇਨਤੀਆਂ ਹਨ ਧਿਆਨ ਨਾਲ ਸਰਵਨ ਕਰਨੀਆਂ ਹਨ। ਆਪ ਜੀ ਦੇ ਉੱਤੇ ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਰਹਿਮਤ ਹੋਈ ਹੈ, ਜੋ ਗ੍ਰਿਸ਼ ਧਰਮ ਵਿੱਚ ਪ੍ਰਵੇਸ਼ ਕਰਨ ਤੋਂ ਪਹਿਲਾਂ ਸਮੂਹ ਕੁਟੰਬ ਪਰਿਵਾਰ ਸਮੇਤ ਆਪ ਗੁਰੂ ਚਰਨਾਂ ਵਿੱਚ ਹਾਜ਼ਰ ਹੋਏ ਹੋ। ਸਤਿਗੁਰਾਂ ਦੀ ਅੰਮ੍ਰਿਤ ਬਾਣੀ ਦਾ, ਗੁਰੂ ਹਜ਼ੂਰੀ ਦਾ ਓਟ ਆਸਰਾ ਆਪ ਜੀ ਨੇ ਤੱਕਿਆ ਹੈ। ਸੋ ਇਸ ਕਰਕੇ ਆਪ ਜੀ ਵੱਡਿਆਂ ਭਾਗਾਂ ਵਾਲੇ ਹੋ, ਵਧਾਈ ਦੇ ਪਾਤਰ ਹੋ ਕਿ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਆਪ ਜੀ ਸਤਿਗੁਰਾਂ ਦੇ ਅੱਗੇ ਅਰਦਾਸ ਬੇਨਤੀਆਂ ਕਰਕੇ ਗੁਰੂ ਦੱਸੀ ਮਰਿਆਦਾ ਅਨੁਸਾਰ ਪ੍ਰਾਰੰਭ ਕਰਨ ਲੱਗੇ ਹੋ। ਗ੍ਰਿਸ਼ ਧਰਮ ਵਿੱਚ ਪ੍ਰਵੇਸ਼ ਕਰਨ ਦੇ ਲਈ ਹਰ ਸਿੱਖ ਅਤੇ ਸਿੱਖਣੀ ਨੂੰ ਸਤਿਗੁਰਾਂ ਦਾ ਇਹ ਹੁਕਮ ਹੈ ਕਿ ਉਹ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਹਜ਼ੂਰ ਆਵੇ ਅਤੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦਤਾਰ ਵੱਲੋਂ ਬਖਸ਼ਿਸ਼ ਕੀਤੀਆਂ ਹੋਈਆਂ ਚਾਰ ਲਾਵਾਂ ਜੋ ਸੂਹੀ ਰਾਗ ਅੰਦਰ ਛੰਤ ਰੂਪ ਵਿੱਚ ਸ਼ਬਦ ਸਤਿਗੁਰਾਂ ਨੇ ਬਖਸ਼ਿਸ਼ ਕੀਤਾ, ਉਹਦਾ ਪਾਠ ਸਰਵਣ ਕਰਨਾ ਹੈ। ਇਹ ਲਾਵਾਂ ਦਾ ਪਾਠ ਜਿੱਥੇ ਸਾਨੂੰ ਸੰਸਾਰੀ ਸਰੀਰਾਂ ਦੇ ਮਿਲਣ ਦੀ, ਸਰੀਰਾਂ ਦੇ ਰਿਸ਼ਤਿਆਂ ਦੀ ਅਹਿਮੀਅਤ ਦੱਸਦਾ ਹੈ, ਉੱਥੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਆਤਮਾ ਅਤੇ ਪਰਮਾਤਮਾ ਦੇ ਮਿਲਣ ਦੀ ਗੱਲ, ਜੋ ਭਾਵ ਅਰਥ ਹੈ ਇਸ ਪਾਵਨ ਸ਼ਬਦ ਦਾ, ਉਹ ਦੱਸੀ ਹੈ ਕਿ ਕਿਵੇਂ ਸਾਡੇ ਮਨ ਦੀਆਂ ਅਵਸਥਾ ਹਨ, ਵੈਰਾਗ ਦੀ, ਸੰਸਾਰੀ ਕਰਮਾਂ ਵਿੱਚ ਪ੍ਰਵਿਰਤ ਹੋਣ ਦੀ, ਚਾਉ ਦੀ, ਵਿਛੋੜੇ ਦੀ, ਉਹ ਸਾਰੀਆਂ ਭਾਵਨਾਵਾਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਸ ਸ਼ਬਦ ਵਿੱਚ ਦੱਸੀਆਂ ਹਨ। ਸੰਸਾਰ ਦੇ ਰਿਸ਼ਤਿਆਂ ਵਿੱਚ ਵਿਚਰਦਿਆਂ ਵੀ ਅਸੀਂ ਕਦੇ ਭਾਵੁਕ ਹੁੰਦੇ ਹਾਂ, ਕਦੀ ਹੱਸਦੇ ਹਾਂ, ਕਦੀ ਮਨ ਅੰਦਰ ਵੈਰਾਗ ਪੈਦਾ ਹੁੰਦਾ, ਕਦੀ ਸੰਯੋਗ ਤੇ ਵਿਯੋਗ ਬਣਦਾ ਹੈ। ਆਤਮਿਕ ਤੌਰ ਤੇ ਵੀ ਮਨੁੱਖ ਦਾ ਜੋ ਹਾਲ ਹੈ, ਜੋ ਦਸ਼ਾ ਹੈ, ਉਹ ਐਸੀ ਹੀ ਹੈ। ਕਦੀ ਇਹਦੇ ਮਨ ਅੰਦਰ ਪ੍ਰਭੂ ਮਿਲਣ ਦਾ ਚਾਉ ਪੈਦਾ ਹੁੰਦਾ, ਵੈਰਾਗ ਪੈਦਾ ਹੁੰਦਾ, ਕਦੀ ਇਹ ਪ੍ਰਭੂ ਪ੍ਰੇਮ ਵਿੱਚ ਹੱਸਦਾ ਹੈ, ਰੱਬ ਦਾ ਪਿਆਰਾ ਪ੍ਰਭੂ ਪ੍ਰੇਮ ਵਿੱਚ ਵੈਰਾਗ ਕਰਦਾ ਹੈ। ਇਹ ਆਤਮਿਕ ਤੌਰ ਤੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀਆਂ ਲਾਵਾਂ ਹਨ। ਜਿੱਥੇ ਅਸੀਂ ਸੰਸਾਰ ਦੇ ਰਿਸ਼ਤਿਆਂ ਨੂੰ ਨਿਭਾਉਣਾ ਹੈ, ਉੱਥੇ ਸਤਿਗੁਰਾਂ ਦੀ ਇਸ ਬਾਣੀ ਦਾ ਓਟ ਆਸਰਾ ਲੈ ਕਰਕੇ ਆਪਣੇ ਆਪ ਨੂੰ ਕਾਮਨ ਸਮਝ ਕੇ, ਉਸ ਅਕਾਲ ਪੁਰਖ ਵਾਹਿਗੁਰੂ ਨੂੰ ਕੰਤ ਸਮਝ ਕੇ, ਇਹ ਵੀ ਮਨ ਵਿੱਚ ਇੱਛਾ ਰੱਖਣੀ ਹੈ ਕਿ ਵਾਹਿਗੁਰੂ ਤੁਹਾਡੇ ਨਾਲ ਅਸੀਂ ਪਰਣਾਏ ਜਾਈਏ, ਤੁਹਾਡੇ ਨਾਲ ਸਾਡਾ ਸਦੀਵੀ ਨਾਤਾ ਬਣ ਜਾਏ। ਇਹ ਸਤਿਗੁਰਾਂ ਨੇ ਪਾਵਨ ਪਵਿੱਤਰ ਇਹਨਾਂ ਲਾਵਾਂ ਦਾ ਉਪਦੇਸ਼ ਦਿੱਤਾ ਹੈ, ਹਰ ਸਿੱਖ ਨੂੰ ਪੜ੍ਹਨਾ ਵਿਚਾਰਨਾ ਚਾਹੀਦਾ। ਸੋ ਸੁਭਾਗ ਜੋੜੀ ਵੱਡਿਆਂ ਭਾਗਾਂ ਵਾਲੀ ਹੈ। ਆਪ ਜੀ ਗ੍ਰਿਸ਼ਤ ਧਰਮ ਵਿੱਚ ਪ੍ਰਵੇਸ਼ ਕਰਨ ਲੱਗਿਆਂ ਸਤਿਗੁਰਾਂ ਦੇ ਹਜ਼ੂਰ ਆਏ ਬੈਠੇ ਹੋ। ਆਪ ਜੀਆਂ ਨੇ ਪਾਠ ਸਰਵਣ ਕਰਨਾ, ਦਾਸ ਜਦੋਂ ਲਾਵਾਂ ਦਾ ਪਾਠ ਪ੍ਰਾਰੰਭ ਕਰੇਗਾ, ਆਪ ਜੀ ਨੇ ਖੜੇ ਹੋ ਕਰਕੇ, ਮੱਥਾ ਟੇਕ ਕਰਕੇ, ਖੜੇ ਹੋ ਕਰਕੇ ਪਾਠ ਸਰਵਣ ਕਰਨਾ। ਪਹਿਲੀ ਲਾਵਾਂ ਦੀ ਸੰਪੂਰਨਤਾ ਜਦੋਂ ਹੋਏਗੀ, ਅੰਤਿਮ ਪੰਕਤੀਆਂ ਦਾਸ ਦੋ ਵਾਰੀ ਪੜ੍ਹੇਗਾ, ਆਪ ਜੀ ਨੇ ਬੜੇ ਅਦਬ ਨਾਲ ਮੱਥਾ ਟੇਕਣਾ ਹੈ ਤੇ ਮੇਰੇ ਸੱਜੇ ਹੱਥ ਆਹਿਸਤਾ ਆਹਿਸਤਾ ਪਰਿਕਰਮਾ ਕਰਦਿਆਂ ਹੋਇਆਂ ਫਿਰ ਮੱਥਾ ਟੇਕ ਕੇ ਆਪਣੇ ਅਸਥਾਨ ਤੇ ਆ ਕੇ ਦੂਸਰੀ ਅਗਲੀ ਲਾਮ ਸਰਵਣ ਕਰਨ ਵਾਸਤੇ ਖੜੇ ਹੋ ਜਾਣਾ ਹੈ। ਇਸੇ ਤਰ੍ਹਾਂ ਚਾਰੇ ਲਾਵਾਂ ਦਾ ਪਾਠ ਹੋਏਗਾ, ਨਾਲ ਨਾਲ ਗੁਰੂ ਕੇ ਕੀਰਤਨੀਏ ਕੀਰਤਨ ਕਰਨਗੇ। ਸਾਰੀ ਸੰਗਤ ਨੇ ਵੀ ਬੜੇ ਪਿਆਰ ਦੇ ਨਾਲ, ਸ਼ਾਂਤੀ ਨਾਲ ਬੈਠ ਕੇ ਸਾਰੀ ਮਰਿਆਦਾ ਦਾ ਆਨੰਦ ਮਾਣਨਾ ਹੈ। ਸੋ ਹੁਣ ਬੇਨਤੀ ਹੈ ਸੁਭਾਗ ਜੋੜੀ ਨੂੰ, ਆਪ ਜੀ ਮੱਥਾ ਟੇਕ ਕੇ ਆਪਣੇ ਅਸਥਾਨ ਤੇ ਲਾਵਾਂ ਦਾ ਪਾਠ ਸਰਵਣ ਕਰਨ ਵਾਸਤੇ ਖੜੇ ਹੋ ਜਾਓ ਜੀ। ਆਓ ਪਿਆਰ ਸਹਿਤ ਸਤਿਗੁਰਾਂ ਦੀ ਬਾਣੀ ਨਾਲ ਜੁੜੀਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਸਤਨਾਮ

ਕੋਟਾਨਕੋਟ ਸ਼ੁਕਰਾਨਾ ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਜਿਨ੍ਹਾਂ ਨੇ ਆਪਣੀ ਛਤਰਛਾਇਆ ਹੇਠ ਇਸ ਕਾਰਜ ਨੂੰ ਸੰਪੂਰਨਤਾ ਬਖਸ਼ਿਸ਼ ਕੀਤੀ ਹੈ ਜੀ। ਦੋਵੇਂ ਪਰਿਵਾਰਾਂ ਨੂੰ ਦਾਸ ਦੇ ਜਥੇ ਵੱਲੋਂ ਵੀ ਬਹੁਤ ਬਹੁਤ ਵਧਾਈਆਂ। ਸਤਿਗੁਰੂ ਜੀ, ਜਿਸ ਤਰ੍ਹਾਂ ਪਹਿਲਾਂ ਬੇਨਤੀ ਕੀਤੀ, ਬੱਚਿਆਂ ਦਾ ਨਵਾਂ ਜੀਵਨ, ਇੱਕ ਨਵਾਂ ਸਫ਼ਰ ਆਰੰਭ ਹੋ ਰਿਹਾ ਹੈ। ਆਪਾਂ ਨੇ ਗੁਰੂਆਂ ਦੇ ਚਰਨ ਕਮਲਾਂ 'ਚ ਅਰਦਾਸ ਕੀਤੀ, ਸੱਚੇ ਪਾਤਸ਼ਾਹ ਇਹਨਾਂ ਨੂੰ ਦੇਹ ਰੋਕਤਾ ਅਤੇ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਿਸ਼ ਕਰਨ, ਖੁਸ਼ੀਆਂ ਖੇੜੇ ਬਖਸ਼ਿਸ਼ ਕਰਨ ਜੀ। ਆਓ, ਗੁਰਮਤ ਅਨੁਸਾਰ ਜਿਹੜੇ ਦੋ ਸ਼ਬਦ ਪੜ੍ਹੇ ਜਾਂਦੇ ਹਨ, ਵਿਆਹ ਹੋਵਾ ਮੇਰੇ ਬਾਬੂਲਾ ਅਤੇ ਪੂਰੀ ਆਸਾ ਜੀ ਸ਼ਰਨ ਕਰੋ, ਉਪਰੰਤ ਸਾਰੇ ਨੇ ਅਰਦਾਸ ਸ਼ਾਮਲ ਹੋਣਾ ਹੈ।

ਭਗਤੀ ਸਿਮਰਖੈ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ।

ਸੁਪੁੱਤਰ ਸਵਰਗਵਾਸੀ ਸਰਦਾਰ ਗੁਰਦੇਵ ਸਿੰਘ, ਬੀਬੀ ਕੁਲਵੰਤ ਕੌਰ ਅਤੇ ਬੱਚੀ ਗੁਰਮਨਪ੍ਰੀਤ ਕੌਰ, ਸਪੁੱਤਰੀ ਸਵਰਗਵਾਸੀ ਸਰਦਾਰ ਗੁਰਜੰਟ ਸਿੰਘ, ਬੀਬੀ ਜਸਵੀਰ ਕੌਰ ਗਰੀਬ ਨਵਾਜ, ਸੁਭਾਗ ਜੋੜੀ ਦੇ ਆਪ ਜੀ ਕੇ ਹਜੂਰ ਗੁਰਮਰਿਆਦਾ ਅਨੁਸਾਰ ਆਨੰਦ ਕਾਰਜ ਹੋਏ ਸਤਿਗੁਰੂ ਜੀਓ, ਆਪ ਜੀ ਕੇ ਪਾਵਨ ਪਵਿੱਤਰ ਦਰਬਾਰ ਦੀ ਮਰਿਆਦਾ ਨਿਭਾਉਂਦਿਆਂ ਸੁਭਾਗ ਜੋੜੀ ਪਾਸੋਂ ਬਾਣੀ ਦੇ ਪਾਠ ਸਰਵਣ ਕਰਦੇ

ਤੇ ਮਿਹਰ ਭਰਿਆ ਹੱਥ ਰੱਖਣਾ, ਗ੍ਰਿਸ਼ਟ ਧਰਮ ਦੀਆਂ ਸਮੁੱਚੀਆਂ ਖੁਸ਼ੀਆਂ ਇਹਨਾਂ ਦੀ ਝੋਲੀ ਵਿੱਚ ਪਾਉਣਾ, ਗ੍ਰਿਸ਼ਟ ਦੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਣ ਦੀ ਆਪ ਜੀ ਨੇ ਸੋਝੀ ਵਿਵੇਕਤਾ ਬਖਸ਼ਿਸ਼ ਕਰਕੇ ਨਿਵਾਜਣਾ, ਰਹਿਮਤਾਂ ਕਰਨੀਆਂ, ਦੋਹਾਂ ਪਰਿਵਾਰਾਂ ਵਿੱਚ ਆਪਸੀ ਪ੍ਰੇਮ ਪਿਆਰ ਇਤਫਾਕ ਦੀ ਭਾਵਨਾ ਬਖਸ਼ਿਸ਼ ਕਰਕੇ ਨਵਾਜਣਾ, ਆਪਣੇ ਚਰਨ ਕਮਲਾਂ ਦੀ ਪ੍ਰੀਤ ਬਖਸ਼ਿਸ਼ ਕਰਦੇ ਰਹਿਣਾ। ਸਤਿਗੁਰੂ ਜੀਓ, ਬੇਅੰਤ ਸੰਗਤਾਂ ਨੇ ਹਾਜ਼ਰੀਆਂ ਭਰੀਆਂ, ਤਿਲ ਫੁੱਲ ਭੇਟਾਵਾਂ ਅਰਪਣ ਕੀਤੀਆਂ, ਸਭਨਾਂ ਦੀਆਂ ਹਾਜ਼ਰੀਆਂ ਅਰਦਾਸਾਂ ਪ੍ਰਵਾਨ ਕਰਨੀਆਂ, ਸੇਵਕ ਪਰਿਵਾਰਾਂ ਵੱਲੋਂ ਆਪ ਜੀ ਨੂੰ ਸੁੰਦਰ ਪੋਸ਼ਾਕੇ ਪਹਿਨਾਏ ਗਏ, ਆਪ ਜੀ ਨੇ ਅੰਗੀਕਾਰ ਕਰਨੇ, ਲੋਕ ਪਰਲੋਕ ਸੇਵਕਾਂ ਦੇ ਪਰਦੇ ਕੱਜਣੇ, ਬਖਸ਼ਿਸ਼ ਕੀਤੇ ਭੰਡਾਰਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ। ਸਤਿਗੁਰੂ ਜੀਓ, ਕਿਰਪਾ ਕਰੋ, ਇਸ ਵਕਤ ਦਰ ਆਈ ਸਮੂਹ ਸੰਗਤ ਦੀ ਗਰੀਬ ਨਵਾਜੀ ਕਰਦੇ ਹੋਏ ਪਾਵਨ ਪਵਿੱਤਰ ਹੁਕਮ ਬਖਸ਼ੋ ਜੀ, ਹੁਕਮ ਤੇ ਚੱਲਣ ਦੀ ਮਤ ਬੁੱਧ ਪ੍ਰਦਾਨ ਕਰੋ, ਅੱਖਰਵਾਦ ਘਾਟ ਭੁੱਲ ਚੁੱਕ ਮੁਆਫ ਕਰਨੀ, ਸਰਬੱਤ ਦੇ

0: बोले सोनेहा। वाहिगुरु जी का खालसा, वाहिगुरु जी की फतेह। धन सतगुरु श्री गुरु ग्रंथ साहिब महाराज जी दे पावन हजूरी अंदर जुड़ बैठे गुरु खालसा साध संगत जीओ, सब तो पहला शुकराना धनवाद सतगुरु श्री गुरु ग्रंथ साहिब महाराज जी का, जिन्ह ने बख्शिश कृपा करके ये सुभाग समा सारा गुरबदया का अनुसार निभाया है। भाई अमृतपाल सिंह जी, बच्ची गुरमनप्रीत कौर, उन्हां दे इस शुभ आनंद कारज दे उत्ते दोनों ही परिवारां नूं गुरद्वारा गुरु नानक प्रकाश दमदमी टकसाल ट्रेसी दे वल्लों, सत्कारयोग बाबा धर्म सिंह जी वल्लों, समूह सेवादारां वल्लों वधाईयां हन। दोनों ही परिवारों वालों पहुंचे हुए समुचे पतवंते सज्जणा नूं, सुनेहियां नूं, रिश्तेदारां नूं, सब नूं जीओ आया है। भाई अमृतपाल सिंह जी जिवें कि ज्ञानी जी ने दस्या ही है, सदा ही पंथक सेवावां दे विच तत्पर रहिंदे हन। जिथे भी दस्तारां सजाउण दीआं सेवावां हन, गुरु के लंगरां दीआं सेवावां हन, भावें इत्थे बे एरिए दे विच है, भावें ट्रेसी गुरु घर है, होर भी दूर दुरेडे पहुंच के इन्हां ने तत्परता दे नाल इह सेवावां निभाईआं हन। सतगुरु जी बख्शिश करन इह सेवावां सदा वास्ते इन्हां दे पासों और इन्हां दे सहयोगियां दे पासों इह सेवावां लैंदे रहण। मूहरे लग के भाई अमृतपाल सिंह जी ने इह सदा ही सेवावां निभाईआं हन। जो विशेष पतवंते सज्जण पहुंचे हन उन्हां दा भी धन्नवाद है। बाबा गुरमीत सिंह जी, उन्हां नूं जीओ आया है। बेरिया सिख संगत तो सेवादार पहुंचे हन, समुचे सेवादारां दा धन्नवाद है। भाई अमरजीत सिंह जी संत ट्रेसी गुरु घर तो पहुंचे हन, उन्हां दा धन्नवाद है। समुचे प्रबंध दा, गुरु घर दी कमेटी दा, गुरु घर दे नामवर कीर्तनीए भाई सुरजीत सिंह जी रसीला, उन्हां दे कीर्तनी जथे ने हाजरी भरी है। ज्ञानी जी ने लावां दा सारी मर्यादा निभाई है, सब दा धन्नवाद है। बच्चे बच्ची नूं बेनती है कि वह जिथे पंथक सेवावां दे विच तत्परता दे नाल निभाउंदे हन, ਉਹ ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ ਗੁਰੂ ਕੇ ਜਹਾਜ਼ ਦੇ ਉੱਤੇ ਚੜ੍ਹਨ। ਇੱਕ ਵਾਰ ਫਿਰ ਤੋਂ ਆਪ ਸਭ ਨੂੰ ਲੱਖ ਲੱਖ ਵਧਾਈਆਂ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੇਨਤੀ ਹੈ ਸਰਦਾਰ ਗੁਰਮੀਤ ਸਿੰਘ ਜੀ ਖਾਲਸਾ, ਉਹ ਵੀ ਆਪਣੇ ਵਿਚਾਰ ਆਪ ਜੀ ਦੇ ਨਾਲ ਰੱਖਣਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਸਜੀ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਨੂੰ ਬੜੀ ਖੁਸ਼ੀ ਹੋਈ ਹੈ ਕਿ ਭਾਈ ਦੀਪ ਸਿੰਘ ਹੁਣਾਂ ਨੇ ਮੇਰਾ ਸਾਰਾ ਕੰਮ ਸਮਾਪਤ ਕਰਤਾ, ਅਤੇ ਮੈਂ ਦੁਬਾਰਾ ਇੱਕ ਹੀ ਸ਼ਬਦ ਵਿੱਚ ਕਹਿਣਾ ਚਾਹੁੰਦਾ ਵੀ ਜਿਸ ਤਰ੍ਹਾਂ ਉਹਨਾਂ ਧੰਨਵਾਦ ਕੀਤਾ, ਦਾਸ ਉਸ ਧੰਨਵਾਦ ਨੂੰ ਦੋਹਰੀ ਵਾਰ ਕਰਦਾ, ਅਤੇ ਮੈਂ ਲਫਜ਼ ਬਲਫਜ਼ ਨਹੀਂ ਰਿਪੀਟ ਕਰਦਾ, ਪਰ ਉਹਨਾਂ ਦਾ ਧੰਨਵਾਦ ਹੀ ਮੈਂ ਦੋਹਰੀ ਵਾਰੀ ਰਿਪੀਟ ਕਰ ਦਿੰਦਾ, ਦੁਹਰਾ ਦਿੰਦਾ। ਸੋ ਸਾਰਿਆਂ ਸੁਨੇਹੀਆਂ ਸੱਜਣਾ ਦੂਰੋਂ ਨੇੜਿਓਂ ਆਇਆਂ ਦਾ, ਸਰੀਰਾਂ ਦਾ, ਸਭਨਾਂ ਦਾ ਧੰਨਵਾਦ। ਸੋ ਚਲੋ ਇਸ ਮੌਕੇ 'ਤੇ ਕੁਛ ਨਾ ਕੁਛ ਬਚਨ ਸਤਿਗੁਰਾਂ ਦੀ ਹਜ਼ੂਰੀ ਵਿੱਚ ਆਪਾਂ ਨੂੰ ਜਦੋਂ ਵੀ ਰਲ ਮਿਲ ਬੈਠੀਏ ਇਸ ਹਨੇਰੀ ਇਸ ਭੱਜ ਦੌੜ ਦੀ ਦੁਨੀਆਂ ਵਿੱਚ ਜੋ ਵੀ ਮਹਾਰਾਜ ਨੇ ਆਪਾਂ ਨੂੰ ਖਾਸ ਤੌਰ 'ਤੇ ਖਜ਼ਾਨਾ ਦਿੱਤਾ ਹੈ ਉਸਦੀ ਕੁਛ ਇੱਕ ਟੂਕ ਮਾਤਰ ਵਿਚਾਰ ਜਿਹੜੀ ਆ ਜ਼ਰੂਰ ਖੁੱਲ੍ਹ ਕੇ ਕਰਨੀ ਚਾਹੀਦੀ ਹੈ। ਦਾਸ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ ਤਹਿ ਦਿਲੋਂ ਧੰਨਵਾਦੀ ਹੈ, ਅਤੇ ਮੈਂ ਮਹਿਸੂਸ ਕੀਤਾ ਹੈ ਕਿ ਲੜਕੀ ਗੁਰਮਨਪ੍ਰੀਤ ਕੌਰ ਉਹ ਬਹੁਤ ਵੱਡੀ ਵਧਾਈ ਦੀ ਪਾਤਰ ਹੈ ਕਿ ਵਿਆਹਾਂ ਦੇ ਵਿੱਚ ਆਪਾਂ ਦੇਖਦੇ ਹਾਂ ਕਿੰਨਾ ਜ਼ੋਰ ਲੱਗਾ ਹੁੰਦਾ ਹੈ ਲੜਕੀ ਨੂੰ ਉੱਥੇ ਲਿਆ ਕੇ ਵਾਹੁਣ ਲਈ। ਆਰਾਮ ਦੇ ਨਾਲ ਉਹਨੇ ਬੜੇ ਹੌਸਲੇ ਨਾਲ, ਬੜੇ ਕਾਨਫੀਡੈਂਸ ਦੇ ਨਾਲ ਉਹ ਸਾਰੀ ਸੰਗਤ ਵਿੱਚ ਆਣ ਕੇ ਬੈਠ ਗਈ। ਇਸੇ ਤਰ੍ਹਾਂ ਹੀ ਭਾਈ ਮਨਪ੍ਰੀਤ ਸਿੰਘ, ਉਹ ਵੀ ਜਿਵੇਂ ਆਪ ਜੀ ਨੂੰ ਦੱਸਿਆ ਹੀ ਹੈ ਕਿ ਉਹ ਪੰਥਕ ਬੜੀ ਸੇਵਾ ਚਾਹ ਵੱਧ ਚੜ੍ਹ ਕੇ ਕਰਦੇ ਹਨ। ਸੋ ਸਤਿਗੁਰ ਰਹਿਮ ਕਾਰਨ ਇਹਨਾਂ ਦੋਵਾਂ ਨੂੰ, ਇਸ ਜੋੜੀ ਨੂੰ ਅਤੇ ਇਹਨਾਂ ਦੇ ਮਾਤਾ ਪਿਤਾ ਨੂੰ ਦਾਸ ਵੱਲੋਂ ਤਹਿ ਦਿਲੋਂ ਵਧਾਈ ਹੈ, ਅਤੇ ਆਪ ਆਈ ਸਾਰੀ ਸੰਗਤ ਦਾ, ਸਪੈਸ਼ਲੀ ਭਾਈ ਰਣਵੀਰ ਸਿੰਘ ਹੁਣਾਂ ਨੇ ਮੈਨੂੰ ਦਾਸ ਨੂੰ ਬੇਨਤੀ ਕੀਤਾ, ਹੁਕਮ ਕੀਤਾ ਸੀ ਕਿ ਆਪ ਸਭਨਾਂ ਆਇਆਂ ਦਾ ਆਪਾਂ ਜੀ ਆਇਆਂ ਆਪ ਨੂੰ ਕਹੀਏ, ਆਪ ਦਾ ਧੰਨਵਾਦ ਕਰੀਏ। ਸੋ ਆਪ ਸਾਰੇ ਧੰਨਵਾਦੀ ਹੋ, ਆਪ ਨੂੰ ਜੀ ਆਇਆਂ। ਆਪ ਨੇ ਬੜੀ ਮਿਹਰਬਾਨੀ ਕਰਕੇ ਇਸ ਵਿੱਚ ਸ਼ਿਰਕਤ ਕਰਕੇ ਇਸ ਦੀ ਰੌਣਕ ਅਤੇ ਖੁਸ਼ੀ ਵਧਾਈ ਹੈ। ਸੋ ਦਾਸ ਦੀ ਬੇਨਤੀ ਹੈ ਕਿ ਦਾਸ ਇੱਕ ਵਾਰੀ ਮੂਲ ਮੰਤਰ ਦਾ ਜਾਪ ਅਤੇ ਪੰਜ ਵਾਰੀ ਵਾਹਿਗੁਰੂ ਦਾ ਜਾਪ ਕਰੇਗਾ। ਇਹ ਆਪ ਜੀ ਸਭਨਾਂ ਨੇ ਦਾਸ ਦੇ ਪਿੱਛੇ ਪਿੱਛੇ ਕਰਨਾ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਭੀ ਸੱਚ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਹੇ ਸਤਿਗੁਰੂ ਜੀਓ, ਇਹ ਜਪਿਆ ਜਾਪ ਸੰਗਤੀ ਰੂਪ ਵਿੱਚ ਇਸ ਜੋੜੀ ਨੂੰ ਬਖਸ਼ਣਾ ਅਤੇ ਇਹਨਾਂ ਨੂੰ ਲੋਕ ਪਰਲੋਕ ਦੀ ਖੁਸ਼ੀ ਖੇੜਾ ਬਖਸ਼ਣਾ। ਅਤੇ ਆਈ ਸਾਰੀ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਆਪ ਸਭਨਾਂ ਨੇ ਦਿਲੋਂ ਤਹਿ ਦਿਲੋਂ ਅਸੀਸ ਬਖਸ਼ਣੀ, ਖੁਸ਼ੀ ਬਖਸ਼ਣੀ, ਤਾਂ ਜੋ ਇਹ ਜੋੜੀ ਜਿਹੜੀ ਹੈ ਇਸ ਸੰਸਾਰ ਵਿੱਚ ਖੁਸ਼ੀ ਖੇੜੇ ਦੇ ਨਾਲ ਆਪਣਾ ਆਨੰਦਿਤ ਜੀਵਨ ਬਤੀਤ ਕਰ ਸਕੇ। ਸੋ ਦਾਸ ਕੋ ਬੋਲਦਿਆਂ ਹੋਈ ਕਿਸੇ ਪ੍ਰਕਾਰ ਦੀ ਗਲਤੀ ਦੀ ਮਾਫ਼ੀ ਦੇਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭਾਈ ਗੁਰਮੀਤ ਸਿੰਘ ਜੀ ਖਾਲਸਾ ਜੀ ਦਾ, ਜਿਨ੍ਹਾਂ ਨੇ ਆਪਣੇ ਵਿਚਾਰ ਆਪ ਸੰਗਤ ਨਾਲ ਰੱਖੇ। ਸੋ ਇੱਥੇ ਹੀ ਹੁਣ ਦੀਵਾਨਾਂ ਦੀ ਸੰਪੂਰਨਤਾ ਹੈ। ਸੋ ਇੱਕ ਵਾਰੀ ਫਿਰ ਸਾਰੀ ਸੰਗਤ ਦਾ, ਦੋਹਾਂ ਪਰਿਵਾਰਾਂ ਦਾ, ਸਿੱਖ ਗੁਰਦੁਆਰਾ ਸਹਿਨ ਹੋ ਜੇ ਤੇ ਸਮੂਹ ਸੇਵਾਦਾਰਾਂ ਵੱਲੋਂ, ਪ੍ਰਬੰਧਕ ਜਨਾਂ ਵੱਲੋਂ ਬਹੁਤ ਬਹੁਤ ਮੁਬਾਰਕਾਂ ਜੀ। ਗੁਰੂ ਕਿਰਪਾ ਕਰੇ, ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜੇ। ਪਰਿਵਾਰ ਨੂੰ ਬੇਨਤੀ ਹੈ, ਜੇ ਆਪ ਚਾਹੋ ਤਾਂ ਬੱਚਿਆਂ ਨੂੰ ਇੱਥੇ ਪਿਆਰ ਦੇ ਸਕਦੇ ਹੋ। ਬਾਕੀ ਸੰਗਤ ਨੇ ਜੋ ਲੰਗਰ ਹਾਲ ਦੇ ਵਿੱਚ ਅਸਥਾਨ ਬਣਿਆ ਹੋਇਆ ਬੈਠਣ ਦਾ, ਉੱਥੇ ਆਪ ਜੀਆਂ ਨੇ ਪਿਆਰ ਦੇਣਾ ਹੈ। ਗੁਰੂ ਕਾ ਲੰਗਰ ਵੀ ਤਿਆਰ ਹੈ, ਕੜਾ ਪ੍ਰਸ਼ਾਦੀ ਦੇਗ ਪ੍ਰਾਪਤ ਕਰਕੇ ਆਪ ਜੀਆਂ ਨੇ ਗੁਰੂ ਕੇ ਲੰਗਰ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ ਜੀ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੁਰੂ ਰੂਪ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ, ਹੁਣ ਕੁਛ ਸਮੇਂ ਲਈ ਖਾਲਸਾ ਸਕੂਲ ਦੇ ਬੱਚਿਆਂ ਦਾ ਤਬਲੇ ਦਾ ਰਿਸਾਈਟਲ ਦਾ ਪ੍ਰੋਗਰਾਮ ਹੈ ਅਤੇ ਬੱਚੇ ਹਾਲ 'ਚ ਪਹੁੰਚ ਚੁੱਕੇ ਹਨ। ਅਰਦਾਸ ਤੋਂ ਸ਼ੁਰੂ ਕਰਾਂਗੇ। ਬੱਚਿਆਂ ਨੂੰ ਬੇਨਤੀ ਹੈ ਕਿ ਹਜ਼ੂਰੀ 'ਚ ਆ ਜਾਣ ਮਹਾਰਾਜ ਦੇ ਸਾਹਮਣੇ। ਬੱਚਿਓ ਆ ਜਾਓ ਤਾਂ ਜੋ ਅਰਦਾਸ ਸ਼ੁਰੂ ਕਰੀਏ। ਅਰਦਾਸ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਆਪ ਜੀ ਨੂੰ ਬੇਨਤੀ ਹੈ ਕਿ ਆਪ ਜੀ ਹੁਣ ਗੁਰੂ ਕੇ ਲੰਗਰ ਛਕਣ ਦੀ ਕਿਰਪਾਲਤਾ ਕਰੋ। ਲੰਗਰ ਹਾਲ 'ਚ ਪ੍ਰਬੰਧ ਕੀਤਾ ਗਿਆ ਹੈ, ਹੁਣ ਇੱਥੇ ਅਗਲਾ ਸਮਾਗਮ ਪ੍ਰਾਰੰਭ ਹੋਣਾ ਹੈ। ਬੱਚਿਆਂ ਨੇ ਸਤਿਗੁਰਾਂ ਦੀ ਬਾਣੀ ਦਾ ਕੀਰਤਨ ਕਰਨਾ ਹੈ। ਸੋ ਆਪ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਬੜੇ ਪਿਆਰ ਦੇ ਨਾਲ ਸਤਿਗੁਰਾਂ ਦੇ ਚਰਨਾਂ ਵਿੱਚ ਮੱਥਾ ਟੇਕ ਕੇ ਆਪ ਜੀ ਲੰਗਰ ਹਾਲ ਵਿੱਚ ਲੰਗਰ ਛਕਣ ਦੀ ਕਿਰਪਾਲਤਾ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਹਾਂਜੀ ਬੱਚੋ, ਸਾਰੇ ਪਲੀਜ਼ ਇੱਥੇ ਸਾਹਮਣੇ ਆ ਜਾਓ। ਅਰਦਾਸ ਸ਼ੁਰੂ ਕਰਨ ਲੱਗੇ ਹਾਂ, ਸਾਰੇ ਆ ਜਾਓ ਇੱਥੇ। ਬੱਚੇ ਮੱਥਾ ਟੇਕ ਕੇ ਇੱਥੇ ਖੜ੍ਹੇ ਹੋ ਜਾਓ ਅਤੇ ਭਾਈ ਸਾਹਿਬ ਅਰਦਾਸ ਸ਼ੁਰੂ ਕਰਨਗੇ। ਪੇਰੈਂਟਸ ਵੀ ਪਲੀਜ਼ ਜੁਆਇਨ ਕਰਨ ਬੱਚਿਆਂ ਨੂੰ। ਆ ਜਾਓ ਬੱਚਿਓ, ਆ ਜਾਓ। ਜ਼ਿਆਦਾ ਸੋਚ ਵਿਚਾਰ ਨਾ ਕਰੋ, ਆਪਣੇ ਸਾਜ਼ ਰੱਖ ਕੇ ਆ ਜਾਓ ਇੱਥੇ ਸਾਹਮਣੇ।

ਪਿਆਈ ਕੋਈ ਨਾਉ ਨਾ ਜਾਣੈ ਮੇਰਾ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਅਰਦਾਸ ਇੱਕੋ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ ਅਰਜੁਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਐ ਘਰ ਨਾਉ ਨਿਧ ਆਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਹੇ ਨਿਮਾਣਿਆਂ ਦੇ ਮਾਨ ਸਤਿਗੁਰੂ ਨਿਤਾਣਿਆਂ ਦੇ ਤਾਨ ਸਤਿਗੁਰੂ ਨੀ ਓਟਿਆਂ ਦੀ ਓਟ ਧੰਨ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਤਾਰ ਜੀ ਆਪ ਜੀ ਕਾ ਪਾਵਨ ਪਵਿੱਤਰ ਫਰਮਾਨ ਹੈ ਕਲ ਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਐ ਲਾਏ ਧਿਆਨਾਂ ਦੇ ਮਾਂ ਵਾਕਾਂ ਅਨੁਸਾਰ ਗਰੀਬ ਨਵਾਜ ਆਪ ਜੀ ਅਪਾਰ ਬਖਸ਼ਿਸ਼ ਰਹਿਮਤ ਕਰ ਦਿਓ। ਗੁਰੂ ਨਾਨਕ ਖਾਲਸਾ ਸਕੂਲ ਸੱਚੇ ਪਾਤਸ਼ਾਹ ਜੀ ਜੋ ਬੜੇ ਪਿਆਰ ਸ਼ਰਧਾ ਭਾਵਨਾ ਦੇ ਨਾਲ ਸਮੂਹ ਬੱਚਿਆਂ ਦੀ ਗੁਰਬਾਣੀ ਕੀਰਤਨ ਤਬਲੇ ਆਦਿਕ ਦੇ ਵਿੱਚ ਸੱਚੇ ਪਾਤਸ਼ਾਹ ਜੀ ਗੁਰਮਤ ਦੇ ਪ੍ਰਚਾਰ ਅਤੇ ਪ੍ਰਸਾਰ ਵਿੱਚ ਉਹਨਾਂ ਦੇ ਉਸਤਾਦ ਜਨਾਂ ਵੱਲੋਂ ਬੜੀ ਤਿਆਰੀ ਕਰਵਾਈ ਜਾਂਦੀ ਹੈ। ਗਰੀਬ ਨਵਾਜ ਸੱਚੇ ਪਾਤਸ਼ਾਹ ਇਸ ਵਕਤ

ਆਪ ਜੀ ਕੇ ਹਜ਼ੂਰ ਸਮੂਹ ਬੱਚੇ ਹਾਜ਼ਰ ਹਨ, ਆਪ ਜੀ ਕੇ ਹਜ਼ੂਰੀ ਵਿੱਚ ਸਮੂਹ ਬੱਚਿਆਂ ਨੇ ਗਰੀਬ ਨਵਾਜ਼ ਜੋ ਆਪਣੇ ਉਸਤਾਦ ਜਿਨ੍ਹਾਂ ਤੋਂ ਤਾਲੀਮ ਹਾਸਲ ਕੀਤੀ ਹੈ, ਆਪ ਜੀ ਦੀਆਂ ਅਸੀਸਾਂ ਲੈਣ ਵਾਸਤੇ ਸਮੂਹ ਬੱਚਿਆਂ ਨੇ ਆਪ ਜੀ ਕੇ ਹਜ਼ੂਰੀ ਵਿੱਚ ਗੁਰਬਾਣੀ ਕੀਰਤਨ ਤਬਲਾ ਆਦਿਕ ਪਲੇ ਕਰਨਾ ਹੈ, ਆਪ ਜੀ ਨੇ ਬੱਚਿਆਂ ਦੇ ਸਿਰ ਤੇ ਮੇਹਰ ਭਰਿਆ ਹੱਥ ਰੱਖਣਾ, ਇਸੇ ਤਰ੍ਹਾਂ ਵੱਧ ਚੜ ਕੇ ਹੋਰ ਉਤਸ਼ਾਹ ਪ੍ਰੇਮ ਦੇ ਨਾਲ ਆਪਣੀ ਬਾਣੀ ਨੂੰ ਗਾਇਨ ਕਰਨ ਦਾ, ਆਪ ਜੀ ਕੀ ਬਾਣੀ ਨੂੰ ਪੜਨ ਦਾ, ਸੇਵਾ ਸਿਮਰਨ ਦਾ ਆਪ ਜੀ ਨੇ ਬਲ ਉਦਮ ਬਖਸ਼ਿਸ਼ ਕਰਨਾ, ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਪਰਿਵਾਰਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਬੱਚਿਆਂ ਦੇ ਉਸਤਾਦ ਜਨਾਂ ਦੇ ਟੀਚਰਾਂ ਦੇ ਸਿਰ ਤੇ ਆਪ ਜੀ ਨੇ ਮਿਹਰ ਭਰਿਆ ਹੱਥ ਰੱਖਣਾ, ਗਰੀਬ ਨਵਾਜ਼ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਨਵਾਜਣਾ। ਮਾਤਾ ਸੁਰਿੰਦਰ ਕੌਰ ਜੀ ਦੀ ਆਪ ਜੀ ਕੇ ਚਰਨ ਕਮਲਾਂ ਵਿਖੇ ਅਰਦਾਸ ਹੈ, ਆਪ ਜੀ ਨੇ ਕਿਰਪਾ ਕਰਨੀ, ਦੇਹ ਰੁਖਤਾ ਦੀ ਦਾਤ ਬਖਸ਼ਿਸ਼ ਕਰਕੇ ਆਪਣੇ ਚਰਨਾਂ ਦੀ ਪ੍ਰੀਤ ਔਰ ਪ੍ਰਤੀਤ ਬਖਸ਼ਿਸ਼ ਕਰਨੀ, ਭੈ ਭਾਵਣੀ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਕੇ ਨਵਾਜਣਾ, ਸਵਾਸ ਸਵਾਸ ਆਪਣਾ ਸਿਮਰਨ ਕਰਵਾਉਣਾ। ਸਤਿਗੁਰੂ ਜੀ ਰਹਿਮਤਾਂ ਕਰੋ, ਬੱਚਿਆਂ ਨੂੰ ਗੁਰਮਤ ਸੰਗੀਤ ਸੱਚੇ ਪਾਤਸ਼ਾਹ ਜੀ ਆਰੰਭ ਕਰਨ ਦੀ ਆਗਿਆ ਬਖਸ਼ਿਸ਼ ਕਰੋ, ਭੁੱਲ ਚੁੱਕ ਦੀ ਖਿਮਾ, ਸਹੀ ਪਿਆਰੇ ਮਿਲਣਾ ਜਿਨ੍ਹਾਂ ਮਿਲਿਆ ਆਪ ਜੀ ਕਾ ਨਾਮ ਚੇਤਾ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਭਾਈ ਸਾਹਿਬ ਆਪ ਜੀ ਦਾ ਅਰਦਾਸ ਅਗਵਾਈ ਕਰਨ ਦਾ, ਬਹੁਤ ਬਹੁਤ ਧੰਨਵਾਦ। ਸਾਡੇ ਕੋਲ ਸਾਧ ਸੰਗਤ ਅੱਜ ਖਾਲਸਾ ਸਕੂਲ ਦੀ ਦੋ ਤਬਲਿਆਂ ਦੀਆਂ ਕਲਾਸਾਂ ਪਹੁੰਚੀਆਂ ਹਨ, ਜਿਨ੍ਹਾਂ ਨੇ ਤਬਲਾ ਵਾਦਨ ਆਪ ਦੇ ਸਨਮੁੱਖ ਰੱਖਣਾ ਹੈ। ਪਹਿਲੀ ਕਲਾਸ ਭਾਈ ਸੁਮੀਤ ਸਿੰਘ ਜੀ ਦੀ ਕਲਾਸ ਹੈ, ਲੈਵਲ 1 ਦੀ ਕਲਾਸ। ਅਤੇ ਬੱਚਿਆਂ ਨੂੰ ਕਹਾਂਗਾ ਕਿ ਸਟੇਜ 'ਤੇ ਆਉਣ,
1: ਪਿੱਛੇ ਬਹਿ ਜਾਣਗੇ, ਫਿਰ ਦਿਨਵੀਰ ਸਵਾਪ ਇਕੱਠੇ ਸਾਰਿਆਂ ਨੂੰ ਬਿਠਾ ਦਾਂਗੇ। ਹਾਂ, ਅਸੀਂ ਸਵਾਪ ਕਰ
2: ਦਾਂਗੇ। ਦਾਦਰਾ ਹੈ ਨਾ, ਪਹਿਲੇ ਦਾਦਰਾ, ਹਾਂ ਉਹ ਕਹਿੰਦੇ ਉੱਧਰੋਂ ਦਾਦਰਾ ਸ਼ੁਰੂ ਕਰ।
0: ਸਤਸੰਗਤ, ਬੱਚਿਆਂ ਨੇ ਗਰੁੱਪ ਦੇ ਵਿੱਚ ਜੋ ਤਬਲੇ ਦੇ ਤਕਰੀਬਨ ਸਾਰੇ ਤਾਲ, ਉਹ ਤੁਹਾਨੂੰ ਦੱਸਣਗੇ ਕਿਹੜਾ ਕਿਹੜਾ ਤਾਲ ਉਹ ਵਜਾ ਰਹੇ ਹਨ। ਅਤੇ ਪਹਿਲੇ ਬੋਲ ਕੇ ਕਿਸ ਤਾਲ ਦੇ ਕੀ ਬੋਲ ਹਨ ਉਹ ਪਲੇ ਇੱਕ ਬੱਚਾ ਪਲੇ ਕਰਕੇ ਦੱਸੇਗਾ, ਉਹਦੇ ਨਾਲ ਬਾਕੀ ਕਲਾਸ ਉਹਨਾਂ ਨਾਲ ਉਹਦੇ ਬੱਚੇ ਨਾਲ ਮਿਲ ਕੇ ਉਸ ਤਾਲ ਨੂੰ ਪਲੇ ਕਰਨਗੇ। ਇਸ ਤਰ੍ਹਾਂ ਕਰਕੇ ਵਾਰੀ ਵਾਰੀ ਬੱਚੇ ਟਰਨ ਲੈਣਗੇ ਅਤੇ ਸਾਰੇ ਬੱਚੇ ਇਹਦੇ ਹਿੱਸਾ ਪਾਉਣਗੇ। ਬੱਚਿਆਂ ਦੇ ਨਾਂ ਹਨ ਦਰਵਿੰਦ ਸਿੰਘ, ਸਵਰਾਜ ਸਿੰਘ, ਸ਼ਬਦ ਸਿੰਘ, ਗੁਰਸ਼ਾਨ ਸਿੰਘ, ਸਰਬਜੋਤ ਸਿੰਘ, ਅਮੋਲ ਸਿੰਘ, ਪ੍ਰਭਵੀਰ ਸਿੰਘ, ਜਹਾਨ ਸਿੰਘ ਅਤੇ ਹਿਰਨ ਸਿੰਘ। ਭਾਈ ਸੁਮਿਤ ਸਿੰਘ ਸੇਠੀ ਜੀ ਦੀ ਕਲਾਸ ਹੈ। ਪਹਿਲੇ ਕੁਛ ਬੱਚੇ ਵਜਾਉਣਗੇ, ਫਿਰ ਜਿਹੜੇ ਪਿੱਛੇ ਬੱਚੇ ਬੈਠੇ ਹਨ ਉਹ ਟਰਨ ਲੈਣਗੇ ਅੱਗੇ ਆਉਣਗੇ। ਸੋ ਆਈ ਥਿੰਕ ਬੱਚੇ ਤਿਆਰ ਹਨ। ਬੱਚਿਓ ਫਤਿਹ ਬੁਲਾਓ।
3: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

câștigă și câștigă.

0: ध्यान तुम्हें पीछे
1: कपड़ा
0: कपड़ा है क्या? दो मिनट लगेंगे।

चाहिए, प्रत्येक बच्चे आगे।

0: That looks great.
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਅਮੋਲ ਸਿੰਘ ਹੈ। ਮੈਂ ਵਜਾਵਾਂਗਾ 8-beat ਕਰਵਾ ਉਹਨਾਂ ਦੇ ਤਾਲੀ ਖਾਲੀ ਹੈ ਗਾ ਗੇ ਨਾ।

ਵਾਹਿਗੁਰੂ ਜੀ ਕਾ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਬੱਚਿਆਂ ਦਾ ਛੋਟੇ ਬੱਚੇ 7 ਸਾਲ ਦੀ ਉਮਰ ਇਹਨਾਂ ਦੀ ਪਹਿਲੀ ਕਲਾਸ ਪਿਛਲੇ 6 ਮਹੀਨਿਆਂ 'ਚੋਂ ਇਹਨਾਂ ਨੇ ਸਿੱਖਿਆ ਹੈ ਆਪ ਜੀ ਨੂੰ ਸਰਵਣ ਕਰਵਾਇਆ ਹੈਗਾ ਤਬਲਾ ਬੜਾ ਇੱਕ ਮੁਸ਼ਕਲ ਜਿਹਾ ਸਬਜੈਕਟ ਹੈਗਾ ਸ਼ੁਰੂਆਤ ਦੇ ਵਿੱਚ ਬੱਚੇ ਬੜੇ ਡਿਸਕਰੇਜ ਹੋ ਜਾਂਦੇ ਨੇ ਕਿ ਉਹ ਛੋਟੇ ਹੱਥਾਂ ਨਾਲ ਆਵਾਜ਼ ਕੱਢਣਾ ਚਾਹੁੰਦੇ ਨੇ ਤਬਲੇ 'ਚੋਂ ਅਤੇ ਬੜੀ ਮੁਸ਼ਕਲ ਹੁੰਦੀ ਹੈ ਸੋ ਪਰ ਬਹੁਤ ਮਿਹਨਤ ਕਰਕੇ ਬੱਚੇ ਪਹੁੰਚੇ ਹਨ ਸੋ ਬੱਚਿਆਂ ਦਾ ਧੰਨਵਾਦ ਉਹਨਾਂ ਦੇ ਟੀਚਰ ਦਾ ਧੰਨਵਾਦ ਬਹੁਤ ਨਾਲ ਪੇਰੈਂਟਸ ਦਾ ਵੀ ਹੁਣ ਇਸ ਨਾਲ ਪਹਿਲੇ ਕਿ ਅਸੀਂ ਦੂਜੀ ਕਲਾਸ ਦੇ ਬੱਚਿਆਂ ਦਾ ਪ੍ਰੋਗਰਾਮ ਸ਼ੁਰੂ ਕਰੀਏ ਮੈਂ ਕਹਿ ਸੋਚਦਾ ਹਾਂ ਇਹਨਾਂ ਬੱਚਿਆਂ ਨੂੰ ਇਹਨਾਂ ਨੇ ਸ਼ਾਇਦ ਇੰਨੀ ਦੇਰ ਬੈਠਣਾ ਨਹੀਂ ਹੈਗਾ ਕੋਸ਼ਿਸ਼ ਕਰੀਏ ਜਿਹਨੇ ਬੈਠ ਸਕਣ ਪੇਰੈਂਟਸ ਪਲੀਜ਼ ਬਿਠਾਉਣਾ ਜ਼ਰੂਰ ਪਰ ਇਹਨਾਂ ਦੇ ਜੋ ਇਨਾਮ ਹੈ ਅਵਾਰਡ ਹੈਗੇ ਨੇ ਉਹ ਦੇ ਦਿੰਦੇ ਹਾਂ ਹੁਣੇ ਪਹਿਲਾਂ ਸੋ ਬੱਚਿਆਂ ਨੂੰ ਬੱਚਿਓ ਪਲੀਜ਼ ਜਿਹੜੇ ਬੱਚੇ ਸਟੇਜ ਤੋਂ ਪਰਫੋਰਮ ਕਰਕੇ ਆਏ ਨੇ ਇੱਥੇ ਆ ਜਾਓ ਆਪਣਾ ਇਨਾਮ ਲੈ ਲਓ ਸੁਮੇਸ਼ ਸਿੰਘ ਜੀ ਪਲੀਜ਼ ਲੀਡ ਦੈਮ Everybody will come one person at a time, one child, and come to your teacher. He will give you the award, the gift card, and then you go do matha take and then go sit in the sangat. Okay? Aajo. Bole so nihas. Matha take and sangat se baith jao. बोले सो निहाल बोले सो निहाल

0: Bole soneha, bole soneha. ਬੱਚੇ ਸਾਰੇ ਇੱਥੇ ਇੱਕ ਗਰੁੱਪ ਫੋਟੋ ਕਰ ਲਓ, ਇੱਥੇ ਆ ਜਾਓ ਸਾਰੇ ਬੱਚੇ, ਸਾਰੇ ਇੱਥੇ ਬੈਠੇ ਹਨ, ਸਾਰੇ ਆ ਜਾਓ ਟੀਚਰ ਦੇ ਨਾਲ ਇੱਕ ਗਰੁੱਪ ਫੋਟੋ ਕਰੋ, ਆ ਜਾਓ ਉੱਧਰ ਦੇਖੋ, ਬਹੁਤ ਧੰਨਵਾਦ ਸਾਰਿਆਂ ਦਾ। ਹੁਣ ਸਤਸੰਗ ਜੀ, ਆਪ ਜੀ ਸਨਮੁੱਖ ਸਾਡੀ ਸਭ ਨਾਲੋਂ ਵੱਡੀ ਕਲਾਸ, ਜਿਨ੍ਹਾਂ ਨੇ ਸਾਰਾ ਸਾਲ ਸਟੇਜ 'ਤੇ ਪਰਫੋਰਮੈਂਸ ਕਰਨ ਦੀ ਸਿੱਖਿਆ ਲਈ, ਬੜੇ ਸਾਰੇ ਕੀਰਤਨ ਪ੍ਰੋਗਰਾਮਾਂ ਦੇ ਵਿੱਚ ਬੱਚਿਆਂ ਨੇ ਹਿੱਸਾ ਲਿਆ, ਅਤੇ ਅੱਜ ਉਹਨਾਂ ਨੇ ਤੁਹਾਨੂੰ ਇੰਡੀਵਿਜੁਅਲੀ, ਜਿਸ ਪਹਿਲੇ ਬੱਚੇ ਗਰੁੱਪ 'ਚ ਕੀਤੇ ਹਨ, ਇਹਨਾਂ ਨੇ ਇਸ ਗਰੁੱਪ ਦੇ ਬੱਚਿਆਂ ਨੇ ਹਰ ਇੱਕ ਨੇ ਵੱਖਰਾ ਵੱਖਰਾ ਆਪਣਾ ਜੋ ਵਜਾਉਣਾ ਹੈ, ਸੋ ਟੀਚਰ ਨੇ ਉਹਨਾਂ ਨੂੰ ਦੱਸਿਆ ਹੋਇਆ ਵੀ ਕੀ ਵਜਾਉਣਾ ਹੈ, ਅਤੇ ਇਹਦੇ ਨਾਲ ਹੀ ਟੀਚਰ ਇਹਨਾਂ ਨੂੰ ਇਹਨਾਂ ਦੀ ਗ੍ਰੇਡਿੰਗ ਵੀ ਕਰਨਗੇ, ਅਤੇ ਬੱਚਿਓ ਤੁਹਾਨੂੰ ਪਤਾ ਸਾਰਿਆਂ ਨੂੰ, ਅਤੇ ਤੁਹਾਡੀ ਗ੍ਰੇਡਿੰਗ ਵੀ ਹੋਏਗੀ, ਇਹ ਤੁਹਾਡਾ ਫਾਈਨਲ ਟੈਸਟ ਹੈ ਇਸ ਸਾਲ ਦਾ ਖਾਲਸਾ ਸਕੂਲ ਦੇ। ਸੋ ਮੈਂ ਬੇਨਤੀ ਕਰਾਂਗਾ ਉਹਨਾਂ ਦੇ ਟੀਚਰ ਭਾਈ ਜੁਝਾਰ ਸਿੰਘ ਜੀ ਨੂੰ ਕਿ ਬੱਚਿਆਂ ਨੂੰ ਇਸ ਜੋ ਉਹਨਾਂ ਨੇ ਪਰਫੋਰਮ ਕਰਨਾ ਹੈ, ਜੋ ਵਜਾਉਣਾ, ਉਹਦੇ ਬਾਰੇ ਦੱਸਣਗੇ। ਬੱਚਿਓ ਧਿਆਨ ਨਾਲ ਸੁਣੋ, ਭਾਈ ਜੁਝਾਰ ਸਿੰਘ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਇਹ ਕਲਾਸ ਹੁਣ ਤੁਹਾਡੇ ਸਾਹਮਣੇ ਪੇਸ਼ ਕਰਨ ਜਾ ਰਹੇ ਹਾਂ, ਇਹ ਪਰਫੋਰਮੈਂਸ ਕਲਾਸ ਹੈ ਜੀ। ਜਿੱਦਾਂ ਡਾਇਰੈਕਟਰ ਸਾਹਿਬ ਹੁਣ ਤੁਹਾਨੂੰ ਦੱਸ ਚੁੱਕੇ ਹਨ, ਪਿਛਲੇ ਇੱਕ ਸਾਲ ਤੋਂ ਇਹ ਸਾਰੇ ਬੱਚੇ ਕੀਰਤਨ ਜਥਿਆਂ ਦੇ ਨਾਲ ਬੈਠ ਕੇ ਉਹਨਾਂ ਨਾਲ ਤਿਆਰੀ ਕਰਨੀ, ਉਹਨਾਂ ਦੇ ਨਾਲ ਵਜਾਉਣਾ, ਬਸ ਉਹਨਾਂ ਦਾ ਧਿਆਨ ਇਸ ਵੱਲ ਅਸੀਂ ਬਹੁਤ ਐਮਫੈਸਿਸ ਲਾ ਕੇ ਇਹਨਾਂ ਨੂੰ ਬਿਠਾਇਆ ਹੋਇਆ ਹੈ ਪਿਛਲੇ ਇੱਕ ਸਾਲ ਤੋਂ। ਇਹ ਐਡਵਾਂਸਡ ਸਟੂਡੈਂਟਸ ਨੇ, ਅਤੇ ਅੱਜ ਸਭ ਤੋਂ ਪਹਿਲੀ ਵਾਰ ਆਪਣੀ ਜ਼ਿੰਦਗੀ ਦੇ ਵਿੱਚ ਉਹ ਇੰਡੀਵਿਜੁਅਲ ਇਕੱਲੇ ਬੈਠ ਕੇ ਪਰਫੋਰਮੈਂਸ ਕਰਨਗੇ, ਅਤੇ ਉਸ ਪਰਫੋਰਮੈਂਸ ਦੀ ਗ੍ਰੇਡਿੰਗ ਉਹਨਾਂ ਦਾ ਫਾਈਨਲ ਸਕੋਰ ਹੋਵੇਗੀ। ਇਹ ਬੱਚੇ ਤੁਹਾਨੂੰ ਦਾਦਰਾ ਤਾਲ ਜੋ ਕਿ 6 ਮਾਤਰਾ ਦਾ ਹੈ, ਤੀਨ ਤਾਲ ਜੋ ਕਿ 16 ਮਾਤਰਾ ਦਾ ਹੈ, ਅਤੇ ਕੈਰਵਾ ਜੋ ਕਿ 8 ਮਾਤਰਾ ਦਾ ਹੈ, ਤਿੰਨ ਤੁਹਾਨੂੰ ਤਾਲ 5 ਮਿੰਟਾਂ ਦੇ ਵਿੱਚ ਫਾਈਨਲ ਪਰਫੋਰਮੈਂਸ ਦੇ ਵਿੱਚ ਤੁਹਾਨੂੰ ਪੇਸ਼ ਕਰਨਗੇ ਵਾਰੋ ਵਾਰੀ। ਅਤੇ ਹੁਣ ਮੈਂ ਬੇਨਤੀ ਕਰਦਾ ਹਾਂ ਕਿ ਬ੍ਰਹਮਜੋਤ ਸਿੰਘ ਜੋ ਕਿ ਸਾਡਾ ਸਭ ਤੋਂ ਸੀਨੀਅਰ ਸਟੂਡੈਂਟ ਹੈ, ਉਹ ਸਟੇਜ 'ਤੇ ਆ ਜਾਵੇ। ਬੱਚਿਓ ਤੁਸੀਂ ਹੁਣ ਬੜੇ ਧਿਆਨ ਨਾਲ ਸੁਣਨਾ ਹੈ, ਤੁਹਾਡੀ ਵਾਰੀ ਬਸ 5-5 ਮਿੰਟਾਂ ਮਗਰੋਂ ਆਉਣੀ ਹੈ। ਸੋ ਪੇ ਅਟੈਂਸ਼ਨ ਐਂਡ ਬੈਸਟ ਆਫ ਲੱਕ, ਤੁਹਾਡੀ ਇਹ ਫਾਈਨਲ ਪਰਫੋਰਮੈਂਸ ਹੈ ਜੀ।

0: ਰਮਜੋਤ ਸਿੰਘ, ਤੁਸੀਂ ਨਾਲ ਵਾਲੇ ਤਬਲੇ 'ਤੇ ਬੈਠੋ। ਇਹ ਤਬਲਾ ਜਿਹੜਾ ਮਾਈਕ ਹੈਗੇ ਉਹ ਪ੍ਰੋਪਰਲੀ ਤਬਲੇ ਲਈ ਟਿਊਨ ਅਪ ਹੈਗੇ, ਸੋ ਤਬਲੇ ਦੀ ਆਵਾਜ਼ ਇਹਨਾਂ ਤੋਂ ਮਾਈਕ ਤੋਂ ਠੀਕ ਨਿਕਲਦੀ ਹੈ। ਚਲੋ ਸ਼ੁਰੂ ਕਰੋ ਜੀ, ਬੁਲਾਓ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਕਮਜੋਤ ਸਿੰਘ ਜੀ। ਹੁਣ ਅਗਲਾ ਬੱਚਾ ਅਚਰਜ ਸਿੰਘ, ਆਓ ਬੱਚੇ ਤੇ ਆਓ ਆਪਣਾ ਤਬਲਾ ਸਟੇਜ ਤੇ ਆ ਜਾਓ। ਬੱਚਿਆਂ ਨੇ ਮੇਰੇ ਖਿਆਲ ਇਹਦੇ ਨਾਲ ਹੀ ਚਲਾ ਜਾਣਾ ਹੈ ਕਿਉਂਕਿ ਪ੍ਰੋਗਰਾਮ ਲੰਬਾ ਹੋ ਜਾਏਗਾ, ਅਤੇ ਜਿਹੜੇ ਵੀ ਬੱਚੇ ਪਰਫੋਰਮ ਕਰਕੇ ਆਉਂਦੇ ਨੇ ਉਹ ਆਪਣਾ ਇਨਾਮ ਲੈ ਕੇ ਫਿਰ ਜਾਣ। ਰਮਜੋਤ ਸਿੰਘ ਆ ਜਾਓ ਤੁਸੀਂ। ਅੱਛਾ, ਸੈਟਅਪ ਹੋ ਜਾਓ, ਤੁਸੀਂ ਆਓ ਸਟੇਜ 'ਤੇ।

0: ਦਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਅੰਸ਼ਦ ਸਿੰਘ ਜੀ, ਸ਼ਾਬਾਸ਼, ਆ ਜਾਓ ਤੁਸੀਂ ਆਪਣਾ ਇਨਾਮ ਲਓ। ਨੈਕਸਟ ਬੱਚਾ ਹੈ ਗੁਰਸ਼ਾਨ ਸਿੰਘ। ਗੁਰਸ਼ਾਨ ਤੁਸੀਂ ਆਓ ਸਟੇਜ 'ਤੇ।

0: ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਗੁਰਸ਼ਾਂਤ ਸਿੰਘ, ਆਓ ਤੁਸੀਂ ਆਪਣਾ ਇਨਾਮ ਵੀ ਲਓ। ਤੇ ਨੈਕਸਟ ਬੱਚਾ ਹੈ ਅਗਮ ਸਿੰਘ।

0: ਸ਼ਾਬਾਸ਼, ਬਹੁਤ ਬਹੁਤ ਧੰਨਵਾਦ। ਸਤ ਸੰਗਤ, ਜਿਹੜਾ ਪਰਫੋਰਮੈਂਸ ਅੱਜ ਬੱਚੇ ਤੁਹਾਡੇ ਸਾਹਮਣੇ ਕਰ ਰਹੇ ਹਨ, ਇਹ ਸਮਝੋ ਕਿ ਇਹਨਾਂ ਦਾ ਕਲਾਸਰੂਮ ਇਨਵਾਇਰਮੈਂਟ ਹੀ ਹੈ ਕਿ ਵੀ ਬੱਚਿਆਂ ਪੇਰੈਂਟਸ ਨੂੰ ਇਨਵਾਈਟ ਕਰਕੇ ਉਹਨਾਂ ਨੂੰ ਵੀ ਦੇਖਣ ਦਾ ਮੌਕਾ ਮਿਲੇ ਕਿ ਬੱਚਿਆਂ ਨੇ ਸਾਰੇ ਸਾਲ ਕੀ ਸਿੱਖਿਆ ਹੈ। ਇਹ ਵੱਡੀ ਸਟੇਜ ਦਾ ਵੀ ਐਕਸਪੀਰੀਅੰਸ ਹੈ ਬੱਚਿਆਂ ਨੂੰ, ਵੱਡੀ ਇਸ ਤਰ੍ਹਾਂ ਫੀਲਿੰਗ ਹੈ ਕਿ ਵੱਡੀ ਸੰਗਤ ਦੇ ਵਿੱਚ ਉਹ ਵਜਾ ਰਹੇ ਹਨ ਤਬਲਾ, ਅਤੇ ਸੋ ਸਭ ਦਾ ਪੇਰੈਂਟਸ ਦਾ ਪਹੁੰਚਣ ਦਾ ਤੁਹਾਡੀ ਮਿਹਨਤ ਦਾ ਬਹੁਤ ਧੰਨਵਾਦ। ਤੁਹਾਡੀ ਮਿਹਨਤ ਬੱਚਿਆਂ ਦੇ ਨਾਲ ਲੱਗ ਕੇ ਜੋ ਤੁਸੀਂ ਕੀਤੀ ਹੈ, ਬੱਚਿਆਂ ਨੇ ਕੋ ਕਰਵਾਈ ਹੈ, ਉਹਦੀ ਸਾਰੀ ਰਿਜ਼ਲਟ ਤੁਹਾਡੇ ਸਾਹਮਣੇ ਹੈ। ਟੀਚਰ ਹੈਜ਼ ਵਰਕਡ ਵੈਰੀ ਹਾਰਡ ਔਨ ਦੈਮ ਐਵਰੀਬਾਡੀ। ਚਲੋ ਅਗਮ ਸਿੰਘ ਜੀ, ਫਤਿਹ ਬੁਲਾਓ, ਯੂ ਆਰ ਰੈਡੀ।
1: ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ।
0: ਸ਼ੁਰੂ ਕਰੋ।

0: ਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਕੀ
1: ਫਤਿਹ। ਬਹੁਤ ਬਹੁਤ ਵਧੀਆ, ਸ਼ਾਬਾਸ਼ ਅਗਮ ਸਿੰਘ। ਨੈਕਸਟ ਬੱਚਾ ਹੈ ਹਿੰਮਤ ਸਿੰਘ। ਜੇ ਪੇਰੈਂਟ ਪਲੀਜ਼ ਹੈਲਪ ਕਰ ਸਕੋ, ਬੱਚੇ ਦੀ ਦੋ ਪਾਠ ਹੁੰਦੇ ਹਨ ਤਬਲੇ ਦੇ, ਅਤੇ ਇਟ ਕੈਨ ਗੋ ਫਾਸਟਰ।

0: ਸਿਰ ਕਰੋ ਜੀ, ਅੱਗੇ ਬੁਲਾਓ, ਸਿਰ ਕਰੋ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਹਿੰਮਤ ਸਿੰਘ। ਹੁਣ ਰਿਕੁਐਸਟ ਕਰਾਂਗਾ ਤਾਜ ਸਿੰਘ ਨੂੰ ਕਿ ਆਫਿਸ ਦੇ ਧਿਆਨ। ਸਤ ਸੰਗਤ, ਸਾਡੇ ਇਸ ਕਲਾਸ ਦੇ ਬੜੇ ਸਾਰੇ ਬੱਚੇ, ਦੇ ਵਰ ਵੈਰੀ ਕਲੋਜ਼ ਟੂ ਮੇਕਿੰਗ ਟੂ ਹੇਮਕੁੰਟ ਟੀਮ। ਇਟ ਵਾਜ਼ ਅ ਟਫ ਚੋਇਸ ਫਾਰ ਟੀਚਰਸ ਦੇਅਰ। ਸੋ ਬਹੁਤ ਸਾਰੇ ਬੱਚਿਆਂ ਨੇ ਬਹੁਤ ਚੰਗੀ ਪਰਫਾਰਮੈਂਸ ਕੀਤੀ। ਹਿੰਮਤ ਸਿੰਘ, ਤੁਸੀਂ ਆਓ, ਆਪਣਾ ਇਨਾਮ ਲਓ।

0: get a jeep car call, so why get a
1: jeep? Right, Jiki, for the first person what Das Singh. But acha, this is our prekita. Oh, this is my name low. Next bacha hai Pargat Singh. ਸਤਸੰਗਤ ਮੈਨੂੰ ਤਾਂ ਜਾਪਦਾ ਹੈ ਕਿ ਬੱਚਿਆਂ ਨੇ ਸਾਰਿਆਂ ਬੱਚਿਆਂ ਨੇ ਬਹੁਤ ਕੁਝ ਸਿੱਖਿਆ ਹੈ ਇਹਨਾਂ ਦਾ ਜੋ ਡਿਫੀਕਲਟ ਲਰਨਿੰਗ ਇਨੀਸ਼ੀਅਲ ਈਅਰਸ ਹੁੰਦੇ ਨੇ ਦੇ ਆਰ ਓਵਰ ਦੈਟ ਸੋ ਤੁਹਾਡੇ ਵੱਲੋਂ ਕੋਸ਼ਿਸ਼ ਹੋਣੀ ਚਾਹੀਦੀ ਬੱਚਿਆਂ ਵੱਲੋਂ ਵੀ ਕਿ ਆਪਾਂ ਕੰਟੀਨਿਊ ਰੱਖਣ ਆਪਣਾ ਤਬਲਾ ਸਿੱਖਣ ਦੀ ਪ੍ਰੋਗਰਾਮ ਜਿਹੜਾ ਖਾਲਸਾ ਸਕੂਲ ਚੱਲ ਰਿਹਾ ਹੈ ਜਾਂ ਬਾਹਰੋਂ ਵੀ ਜ਼ਰੂਰ ਸਿੱਖਣ ਦਾਸ ਸਿੰਘ ਆ ਜਾਓ बोले सो निहाल सश्री अकाल सत्संगत साथियो बच्चों शाबाश दो हौसला अफजाई करो बच्चों की हम प्रगट सिंह आप जी के सन्मुख अपने सारे लैसन जो सिखे बजा के सुनाएंगे

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਭਗਤ ਸਿੰਘ ਜੀ, ਆਓ ਤੁਸੀਂ ਆਪਣਾ ਇਨਾਮ ਪਾਓ। ਅਗਲਾ ਬੱਚਾ ਹੈ ਸਰਵਿੰਦ ਸਿੰਘ।

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਸਰਵਨ ਸਿੰਘ ਜੀ, ਔਰ ਤੁਸੀਂ ਆਪਣੇ ਨਾਮ ਵੀ ਲਓ। ਸਤਸੰਗਤ, ਇਹ ਬੱਚਾ ਬਹੁਤ ਡਿਸਟੈਂਸ ਤੋਂ, ਬੜੇ 50 ਮੀਲ ਦੀ ਦੂਰੀ ਤੋਂ ਟਰੈਵਲ ਕਰਕੇ ਹਰ ਹਫ਼ਤੇ ਇਹ ਇਹਦੇ ਦੋ ਭਰਾ ਉਹ ਕੀਰਤਨ ਸਿੱਖਦੇ ਹਨ ਅਤੇ ਤਬਲਾ ਸਿੱਖਦਾ ਹੈ। ਹਰ ਸੰਡੇ ਇਹਨਾਂ ਦੇ ਪੇਰੈਂਟਸ 50 ਮੀਲ ਦਾ ਈਚ ਵੇ ਡਰਾਈਵ ਕਰਕੇ ਇਹਨਾਂ ਬੱਚਿਆਂ ਨੂੰ ਇੱਥੇ ਲੈ ਕੇ ਆਉਂਦੇ ਹਨ। ਸੋ ਬਹੁਤ ਮਿਹਨਤ ਹੈ। ਟੀਚਰ ਉਹਨੇ ਦੱਸ ਰਹੇ ਹਨ ਕਿ ਹੀ ਹੈਜ਼ ਨੀਅਰਲੀ ਪਰਫੈਕਟ ਸਕੋਰ। ਰਿਜ਼ਲਟ ਤੁਹਾਡੇ ਕੱਲ੍ਹ ਕਲਾਸ 'ਚ ਦੱਸਣਗੇ ਟੀਚਰ, ਸੋ ਸਾਰਿਆਂ ਨੇ ਜ਼ਰੂਰ ਪਹੁੰਚਣਾ, ਨਾਲ ਤੁਹਾਨੂੰ ਸਰਟੀਫਿਕੇਟ ਦਿੱਤੇ ਜਾਣਗੇ। ਸੋਨੇਹਾ, ਅਗਲਾ ਬੱਚਾ ਜੋਬਨਜੋਤ ਸਿੰਘ। ਬੱਚੇ ਤੁਹਾਨੂੰ ਆ ਜਾਓ, ਤੁਹਾਨੂੰ ਪਤਾ ਹੈ ਤੁਹਾਡੀ ਨੈਕਸਟ ਟਰਨ ਹੈ, ਆ ਜਾਓ। ਜੋਬਨਜੋਤ ਸਿੰਘ, ਬੱਚੇ ਹੁਣ ਇਸ ਸਟੇਜ ਤੱਕ ਪਹੁੰਚ ਗਏ ਹਨ ਕਿ ਇਹਨਾਂ ਦੇ ਅਗਲੇ ਜਿਹੜੇ ਈਅਰਸ ਹੈ ਤਬਲਾ ਸਿੱਖਣ ਦੇ ਸੌਖੇ ਹੋਣਗੇ। ਸਿਰਫ ਇਹਨਾਂ ਵੱਲੋਂ ਟਾਈਮ ਦੀ ਲੋੜ ਹੈ, ਪੇਰੈਂਟਸ ਵੱਲੋਂ ਥੋੜ੍ਹਾ ਧਿਆਨ ਦੇਣ ਦੀ ਲੋੜ ਹੈ। ਅਸੀਂ ਖਾਲਸਾ ਸਕੂਲ 'ਚ ਬੜੀ ਐਫਰਟ ਕਰਦੇ ਹਾਂ ਕਿ ਜਿੰਨਾ ਕੁ ਸਿਖਾ ਸਕੀਏ ਬੱਚਿਆਂ ਨੂੰ। ਤੁਸੀਂ ਰਿਜ਼ਲਟ ਤੁਹਾਡੇ ਸਾਹਮਣੇ ਹਨ, ਅਤੇ ਪਰ ਵੱਡੀਆਂ ਕਲਾਸਾਂ ਦੇ ਬਾਅਦ ਲੋੜ ਪੈਂਦੀ ਹੈ ਬੱਚੇ ਨੂੰ ਵਨ ਔਨ ਵਨ ਟੀਚਿੰਗ ਦੀ। ਸੋ ਬਹੁਤ ਸਾਰੇ ਬੱਚੇ ਜਿਹੜੇ ਅੱਗੇ ਐਕਸੈਲ ਕਰਦੇ ਹਨ, ਅੱਗੇ ਪਹੁੰਚਦੇ ਹਨ, ਉਹ ਪ੍ਰਾਈਵੇਟ ਕਲਾਸਿਸ ਵੀ ਲੈਂਦੇ ਹਨ। ਸੋ ਦੈਟ ਵਿਲ ਬੜੀ ਹੈਲਪਫੁਲ ਹੁੰਦੀਆਂ ਹੈ ਵਨ ਔਨ ਕਲਾਸਿਸ ਇਨ ਤਬਲਾ। ਆਓ ਹੁਣ ਆਪਾਂ ਜੋਬਨਜੋਤ ਸਿੰਘ ਕੋਲੋਂ ਸੁਣੀਏ।
1: ਖਾਲਸਾ
0: ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਕਬੀਰ ਸਿੰਘ ਬਹੁਤ ਵਧੀਆ ਹੁਣ ਸਾਡਾ ਸਭ ਦਾ ਅਕੇਲਾ ਬੱਚਾ ਪ੍ਰਭਨੂਰ ਸਿੰਘ ਸਤ ਸੰਗਤ ਬੇਨਤੀ ਹੈ ਕਿ ਇੱਕ ਬੱਚਾ ਰਹਿ ਗਿਆ ਹੈ ਸੋ ਉਹਨੂੰ ਸੁਣ ਕੇ ਜਾਓ ਉਹਨੂੰ ਮਹਿਸੂਸ ਨਾ ਹੋਵੇ ਕਿ ਸੰਗਤ ਜ਼ਿਆਦਾ ਨਹੀਂ ਰਹੀ ਉਹਦੇ ਟਾਈਮ ਤੱਕ ਸੋ ਬੜਾ ਵੇਟ ਕੀਤਾ ਉਹਨੇ ਕਬੀਰ ਸਿੰਘ ਪਹਿਲੇ ਆਪਣੇ ਨਾਮ ਲੈ ਲਓ ਬੱਚੇ

0: ਸਾਹਿਬ ਵਾਹਿਗੁਰੂ ਜੀ ਕੀ ਫਤਿਹ
1: ਜੀ ਕੀ ਫਤਿਹ ਬਹੁਤ ਵਧੀਆ ਸ਼ਾਬਾਸ਼ ਪ੍ਰਭੂ ਸਿੰਘ ਆਓ ਤੁਸੀਂ ਆਪਣਾ ਇਨਾਮ ਲਓ ਸਾਧ ਸੰਗਤ ਆਓ ਇੱਕ ਜੈਕਾਰਾ ਸਾਰੇ ਬੱਚਿਆਂ ਦੀ ਚੜ੍ਹਦੀ ਕਲਾ ਲਈ ਗੁਰੂ ਮਹਾਰਾਜ ਇਸ ਤਰ੍ਹਾਂ ਹੀ ਇਹਨਾਂ ਨੂੰ ਆਪਣੇ ਚਰਨਾਂ ਨਾਲ ਜੋੜੀ ਰੱਖਣ ਅਤੇ ਤਬਲੇ ਦੀ ਸਿੱਖਿਆ ਜੋ ਸਿੱਖਣੀਆਂ ਨੇ ਸ਼ੁਰੂ ਕੀਤੀ ਹੈ ਉਹ 'ਚ ਤਰੱਕੀ ਬਖਸ਼ਣ ਬਹੁਤ ਬਹੁਤ ਹੀ

ਸੋ ਇਹਦੇ ਨਾਲ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਕੱਲ੍ਹ ਕਲਾਸ 'ਚ ਪਹੁੰਚਣਾ ਅਤੇ ਆਪਣੇ ਰਿਜ਼ਲਟਸ ਪਤਾ ਜਾਣ ਲੈਣਾ ਕਿ ਤੁਹਾਨੂੰ ਸਕੋਰ ਮਿਲਿਆ, ਟੀਚਰ ਤੁਹਾਨੂੰ ਡਿਟੇਲ 'ਚ ਡਿਸਕਸ ਕਰਨਗੇ ਕਿੱਥੇ ਤੁਸੀਂ ਐਕਸਲ ਕੀਤਾ, ਕਿੱਥੇ ਤੁਸੀਂ ਕੋਈ ਡੈਫੀਸ਼ੈਂਸੀ ਸੀ, ਸੋ ਸਾਰੀ ਗੱਲ ਦੱਸਣਗੇ। ਚਲੋ ਇਹਦੇ ਨਾਲ ਹੀ ਇੱਥੇ ਪ੍ਰੋਗਰਾਮ ਦੀ ਸਮਾਪਤੀ ਹੈ ਜੀ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।